0: ਵਾਹਿਗੁਰੂ ਜੀ ਕੀ ਫਤਿਹ। ਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ
1: ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ
0: ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਹਿ ਸਿਆਣਪ

0: ਹੋਵਨ ਆਕਾਰ ਹੁਕਮ ਨ ਕਹਿਆ ਜਾਈ।
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ।
0: ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ।
1: ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ।
0: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।
1: ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹਿ ਨਾ ਕੋਏ।
0: ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਨ।
1: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ।
1: ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਦ ਰਹਿ ਦੂਰ।
0: ਕਥਨਾ ਕਥੀ ਨਾਵੈ ਤੋਟ ਕਾਤ ਕਥ ਕਥੀ ਕੋਟੀ ਕੋਟ ਕੋਟ।
1: ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ।
0: ਹੁਕਮ ਚਲਾਏ ਰਾ

0: ਮੋਹ ਕੇ ਬੋਲਣ ਬੋਲੀਏ ਜਦ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਨੀ ਆਵੈ ਕਪੜਾ ਨਦਰੀ ਮੋਖ ਦੁਆਰ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
0: ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ
0: ਗੋਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
2: ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਏ ਕਰੀ
0: ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
2: ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ
0: ਸੁਣੀ ਗੁਰ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਜੇ ਜੁਗ ਚਾਰੇ ਆਰ ਜਾ ਹੋਰ ਤੂੰ ਸੁਣੀ ਹੋਏ
0: ਖੰਡਾ ਵੇ ਜਾਣੀਏ ਨਾਲ ਚੱਲੇ

0: ਕਰੇ,
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ,
0: ਲੇਹਾ ਕੋਇ ਨ ਸੁਝੇ ਜੇ ਤਿਸ ਗੁਣ ਕੋਇ ਕਰੇ,
1: ਸਤ ਬੀਰ ਸੁਰਨਾ ਸੁਣੇ ਧਰਤ ਬਲੇ ਆਕਾਸ਼,
0: ਸੁਣੇ ਦੀਪ ਲੋ ਪਾਤਾਲ, ਸੁਣੇ ਪੋਹੇ ਨ ਸਕੈ ਕਾਲ,
1: ਭਗਤਾਂ ਸਦਾ ਵਗਾ ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਈਸ਼ਰ ਬਰਮਾ ਇੰਦ, ਸੁਣੇ ਮੁਖ ਸਲਾਹਣ ਮੰਦ,
1: ਜੋਗ ਜੁਗ ਤਨ ਭੇ ਸੁਣੇ ਸ਼ਾਸ ਸਿਮਰਤ ਵੇਦ,
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਸਤਸੰਦ ਹੋ ਗਿਆਨ ਸੁਣਿਆ।

0: ਸਾਖੀ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪਛੈ ਪਛਤਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
1: ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।
0: ਚੋਟਾ ਨਾ ਖਾਏ, ਮਨ ਜਮ ਕੈ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ
0: ਮਾਰਗ ਥਾਕ ਨਾ ਪਾਏ, ਮੰਨੈ ਪਤਸ਼ਾਹ ਪ੍ਰਗਟ ਜਾਏ।
1: ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਵੰਧ।
0: ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
1: ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਵਾਰੈ ਸਦਾ।
0: ਮੰਨੈ ਕਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ।

0: ਹੋਵੇ ਸਚਿਆਰ ਧਵਲੈ ਉਪਰ ਕੀਤਾ ਭਾਰ।
1: ਧਰਤੀ ਹੋਰ ਪਰੈ ਹੋਰ ਤਿਸੇ ਭਾਰਤ ਲੈ ਕਵਣ ਜੋਰ।
0: ਤਿਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ।
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ।
0: ਸਵਾਲ ਰੂਹ ਕੀਤੀ ਦਾ ਜਾਣੇ ਕੌਣ ਕੂਤ।
1: ਕੀਤਾ ਪਸਾਓ ਏਕੋ ਖਵਾਓ ਤਿਸੇ ਹੋਏ ਲੱਖ ਦਰਿਆਓ।
0: ਕੁਦਰਤ ਕਵਣ ਕਾਹ ਵਿਚਾਰ ਵਾਰਨ ਜਾਵਾਂ ਇੱਕ ਵਾਰ।
1: ਜੋ ਦੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ।
0: ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਓ।
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ।
0: ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾ।

0: ਗਾਮੋ ਗਾਮੋ ਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾ
0: ਲਿਖਣ ਬੋਲਣ ਬਾਨ ਅਖਰਾਂ ਸਰਸਨ ਯੋਗ।

0: ਬੋਧ ਉਦਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ ਖੇ
0: ਬੋਧ ਪ੍ਰੀਤੀ ਕਾ ਪੜ ਹੋਏ ਦੇ ਸਾਹ ਹੁਣ ਲਈਆ ਉਹ ਧੋਏ
1: ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ
0: ਪਾਪੀ ਆਖੁਰ ਨਾ ਕਰ ਕਰ ਕਰਨ

0: ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨਾ ਹੋਏ
1: ਸਵਾਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਸਵੇਲਾ ਵਕਤ ਕਵਣ ਕਵਨ ਥਤ ਕਵਨ ਵਾਰ
1: ਕਵਣ ਸਰੁਤੀ ਮਹਾ ਕਵਣ ਜਿਤ ਹੋਆ ਆਕਾਰ
0: ਪਾਇਆ ਪੰਡਤੀ ਜੇ ਹੋ

0: ਓੜਕ ਪਾਲਥ ਕੇ ਵੇਦ ਕਹਿਣ ਇੱਕ ਬਾਤ,
1: ਸਾਰਾ ਕਹਿਣ ਕਤੇ ਬਾਂਸ ਲੋਏ ਕਥਾਤ,
0: ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ,
1: ਕੋਟਾ ਆਖੀਆ ਪੇ ਜਾਣੇ ਆਪ,
0: ਸਲਾਹੀ ਸਲਾਹਾ ਏਤੀ ਸੁਰਤ ਨਾ ਪਾਈਆ,
1: ਤੈ ਵਾਪ ਵੈ ਸਮੁੰਦ ਨਾ ਜਾਣੀਐ,
0: ਸਮੁੰਦ ਸਾ

0: ਆਤਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਆਤਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
0: ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾ

0: ਆਖ ਨਾ ਸਕੈ ਕੋਈ,
1: ਆਖਣ ਪਾਇਓ ਜਾਣੈ ਜੀਤੀਆਂ ਮਖਾਈ,
0: ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇਈ ਕੇ,
1: ਜਿਸਨੂੰ ਬਖਸ਼ੇ ਸਿਫਤਾ ਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ,
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ,
1: ਅਮੁੱਲ ਜਾਏ ਮੁੱਲ ਪਾਏ ਮੁੱਲਾ ਸਮਾਹੀ,
0: ਅਮੁੱਲ ਧਰਮ ਅਮੁੱਲ ਦੀ ਮਾਣ ਅਮੁੱਲ ਤੁਲ ਅਮੁੱਲ ਪਰਵਾਨ,
1: ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ,

0: ਗੋਪੀ ਤੈ ਗੋਬਿੰਦ
1: ਸ਼ਰਾਖਾਂ ਸ਼ਰਧਾਖਾਂ ਕੀਤੇ ਕੀਤੇ ਬੁੱਧ
0: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
1: ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਹੀ
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਦੇਵ
1: ਭਾਵ ਹੈ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ
1: ਕਰਕੇ ਅਸੂ ਕਰਕੇ ਆ ਜਿਤ ਬੈ ਸਰਬ ਸੰਭਾਲੀ
0: ਵਾਜੇ ਨਾਲ ਅਨੇਕ ਸੰਖਾ ਕੀਤੇ ਵਾਵਣ ਹਾਰੇ
1: ਰਾਗ ਪਰੀ ਸੋ ਕਈ ਅਨਕੇਤੇ ਗਾਵਣ ਹਾਰੇ
0: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
1: ਚੇਤ ਗੁਪਤ ਲਹਿਜਾਣ ਲਿਖ ਲਿਖ ਧਰਮ ਵਿਚਾਰੇ
0: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
1: ਗਾਵੇ ਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਸਤੀ ਸੰਤੋਖੀ ਗਾਵੇ ਵੀਰ ਕਰਾਰੇ
0: ਗਾਵਨ ਪੰਡਿਤ ਪੰਡਰ ਫੀਸਰ ਜੁਗ ਜੁਗ ਵੇਦਾ ਨਾਲੇ
1: ਮੋਹਣੀਆ ਮਨਮੋਹਣ ਸੁਰਗਾ ਮਸ਼ ਭਯਾਲੇ
0: ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਵਰ ਪੰਡਿਤ

0: ਜਾਰੇ ਸੋਇ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ
1: ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਤੁਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਦਾ ਸੰਦੋ ਸ਼ਰਮ ਪਤ ਝੋੜੀ ਧਿਆਨ ਕਰੈ ਵਿਭੂਤ
1: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
1: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਆਪ ਭੰਡਾਰਨ ਘਟ ਘਟ ਵਾਜੈ ਨਾਦ
1: ਆਪ ਨਾਥ ਨਾਥੀ ਸਭ ਜਾਕੀ ਰਿਤ ਸਿਧਾ ਵਰਾ ਸਾਧ
0: ਜੋਗ ਵਿਜੋਗ ਦੋਇ ਕਾ ਚਲਾਵੈ ਲੇਖੇ ਆਵੈ ਭਾਗ
1: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਮਾਈ ਜੁਗਤ ਵਿਆਈ ਤਿੰਚ

0: ਹਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਦਿਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਬੇਸ
0: ਬੋ ਲਖੋ ਲਖ ਹੋਵੇ ਲਖ ਬੀਸ
1: ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ
0: ਪਦ ਪਵੜੀਆਂ

0: ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ
1: ਜੋਰ ਨਾ ਸੁਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ
1: ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪ ਰੱਖੀ ਧਰਮ ਸਾਲ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ

0: ਖੰਡ ਕੇ ਬਾਣੀ ਰੂਪ ਦਿੱਥੈ ਕਾੜਤ ਘੜੀਏ ਬਹੁਤ ਅਨੂਪ
1: ਕਹਿ
0: ਘੜੀਏ ਸੁਰਤ ਮਤ ਮਨ ਬੁੱਧ ਦਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ
0: ਤਿੱਥੈ ਜੋਤ ਮਹਾਂਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
1: ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ
0: ਮਰਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ
1: ਤਿੱਥੈ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
0: ਸਤਿਖੰਡ ਵਸੈ ਨਿਰੰਕਾਰ।

0: ਸਤਿਗੁਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਗ ਪਾਤਸ਼ਾਹ ਦਸਵੀਂ ਛਪੈ ਸੰਤੋ ਪ੍ਰਸਾਦ ਚੱਕਰ ਚਿਹ ਨਰਵਰੰਜਾ ਤਰਪਤ ਨੰਜੇ
1: ਰੂਪ ਰੰਗਾ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਕੋ ਪ੍ਰਕਾਸ਼ ਮੇ ਤੋਜ ਕੇ ਜੈ
1: ਕੋਟ ਇੰਦਰ ਇੰਦਰਾਣ ਸਾਹੂ ਸਾਹਣ ਗੜੀ ਜੈ
0: ਸਰਣ ਨਰ ਕਾਲੀ ਨਮਸਤੰਗ ਕਿਰਪਾਲ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਮੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ
1: ਨਮਸਤੰਗ
0: ਸੋਏ ਕੈ ਨਮਸਤੰਗ ਨੇ ਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ
0: ਨਰਤੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਧਾਨੇ
0: ਗਾਏ ਨਮਸਤੰਗ ਵਾਹੇ ਨਮਸਤੰਗ ਦਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਪਰਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ
0: ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੀ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤੇ
0: ਨਮਸਤੰਗ ਭੇਸੇ ਨਮਸਤੰਗ ਨਰਧਾਮੇ ਨਮਸਤੰਗ ਨਰਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ
1: ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
0: ਨਮੋ ਸਰਬ ਗਾਉਣੇ ਨਮ ਸਰਬ ਭਾਣੇ ਨਮ ਸਰਬ ਰੰਗੇ ਨਮ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋ ਸਤਬੰਦੀ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਹਿਮੇ ਨਮਸਤੰਗ ਕਲਿਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤ ਰਾਗੇ ਨਮਸਤੰਗ ਸੁਹਾਗੀ
1: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ

0: ਸਰਬਾਨੇ ਸਵਾਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ
1: ਨਮੋ ਕਾਲੇ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
0: ਨਾਥੇ ਨਿਰਸੰਗੀ ਪ੍ਰਮਾਥੇ ਨਮੋ।

0: ਪੁਰਖਬਦੂਤ
1: ਗੰਜਨ ਸਰਬ ਭੰਜਨ ਆਦਿ ਰੂਪ ਅਸੂਤ
0: ਭਗਨਾਤਮ ਏਕ ਪੁਰਖ ਪਾਰ
1: ਸਰਬ ਲਾਇਕ ਸਰਬ ਗਾਇਕ ਸਰਬ ਕੋ ਪ੍ਰਤਿਪਾਰ
0: ਸਰਬੰਤਾ ਸਰਬੰਤਾ।

चतर चक्र वास्य चतर चक्र माने।

0: ਸਰਵਾ ਭਰਨੇ
1: ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਸ਼ਤਰੀ ਹੈ ਕੇ।

0: ਭੰਗੀ
1: ਸਰਭਾਗੇ ਸਰਭਾਨੁਰਾਗੀ
0: ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕੰਗ ਪੜਨਾ ਸਹਿ ਪ੍ਰਿਥਵੀ ਪ੍ਰਵਾਸ
1: ਨਿਰੁਕਤ ਪ੍ਰਭਾ ਸਦਾ ਭੰਗ ਸਦਾ ਭੁਗ ਸਰੂਪ ਪ੍ਰਜਗਤ ਅਨੁਪਾਇ
0: ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ।

0: ਸਰਵੰਗ ਕਰਤਾ ਸਰਵੰਗ ਪ੍ਰਾਣਕ ਸਰਵੰਗ ਪ੍ਰਾਣਕ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੋਗਤਾ ਸਰਵੰਗ ਮੁਕਤਾ
1: ਸਾਵਲ ਸ਼ੰਤ ਵੈ ਪ੍ਰਸਾਦ
0: ਨਵ ਨਰਕ ਨਾਸਿਸ ਦੇਵੰ ਪ੍ਰਕਾਸ਼ਯ ਨੰਗੰਗ ਸਰੂਪੇ ਭੰਗੰਗ ਵਿਭੂਤੇ
1: ਪਰਮਾਥੰਗ ਪਰਮਾਥੇ ਸਦ

0: ਹਰਨਾਰੇ ਅਖੰਡ ਬਰਨਾਰੇ ਅਮੰਡ
1: ਭਵਨ ਆਸ ਮਨ ਮਨ ਪ੍ਰਕਾ ਗੁਣ ਗਨ ਪ੍ਰਣਾ ਜਲ ਥਲ ਮਦਾਮ
0: ਅੰਸ਼ਿਜ ਅੰਗ ਆਸਨ ਭੰਗ ਉਪਮਾ ਪਾਰ ਕਤ ਮਿਤ ਉਧਾਰ
1: ਜਲ ਥਲ ਮਨ ਦਸ ਵਸ ਬਣ ਜਲ ਥਲ ਮਨ ਦਸ ਵਸ ਬੇਅੰਤ
0: ਅਨ ਪਾਵਨ ਆਸ ਤ੍ਰਿਤਰ ਤੁਰਾਸ ਆਜਾਨ ਬਾਹੋ ਏਕ ਸਦਾ ਹੋ
1: ਓਂਕਾਰ ਆਦਿ ਕਥਨੀ ਨਾ

0: ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੋਂ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹੋ ਮਤ ਕਹੋ ਨਾ ਦੇਖੀ ਅਤ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਏ ਕਿਰਪਾ ਹੋਤੇ ਕਰਤੀ ਬਿਨੇ ਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ
1: ਰੰਗ ਕੁਰੰਗ ਸੇ ਕੁਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਪਾਰੀ ਪੁਜਾਨ ਕੇ ਭੂਪ ਭਲੀ ਬਿਦਨਿਆਵ ਸੀਸ ਨਾ ਜਾਤ ਵਿਚਾਰੇ
1: ਏਤੇ ਪੈ ਤੂ ਕਹਾਂ ਪੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
1: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਤ ਨਾਮ ਦੇ ਆਦਮ ਦਾਨ ਸੁਸੰਜਮ ਨੇ ਮਨ ਏਕ ਬਸੇਖੈ
1: ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਕੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਕਰਤੀ ਬਿਨ ਏਕ ਨ ਲਿਖੈ
0: ਸੁਧ ਸੁਪਾਹ ਦ੍ਰੰਤ ਦੁਬਾਹ ਸੁਸਾ ਸੁਨਾਂਦਰ ਜਾਨ ਦਲੈਂਗੇ
1: ਭਾਈ ਗੁਮਾਨ ਪਰੇ ਮਨ ਮੈਂ ਕਰ

0: ਬਲਿਆਰ ਵਿਚਾਰੇ ਸਾਰਗੀ ਧਾਰ ਪਛਈਆ ਗਾੜੇ ਗੜਾਣ ਕਤੋੜ ਨਹਾਰ ਸੋ ਬਾਤ ਨਹੀ ਚਕਚਾਰ ਲਵਈਆ ਦਾਨ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੇਂਗੇ
1: ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ
0: ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬੋ ਪੁੰਜ ਖਪੇਂਗੇ
1: ਸਮੂਹ ਪਰ ਸੰਨ ਫਿਰੈ ਜਗ ਸਤਰ ਸਵੇ।

0: ਸਫਰ ਕਿਰਪਾ ਦੇਸ਼ ਕਰ ਫੁੱਲਾ
1: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
0: ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ
1: ਜਾਉਦ ਕਰ ਕਰਾ ਕਰਤਾਰਾ ਪਰਜਾ ਧਰਤਵ ਦੇਹੇ ਅਪਾਰਾ
0: ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਤਰ ਸਭ ਹੋ
1: ਜੇਤੇ ਬਦਨ ਸ੍ਰੇਸ਼ਟ ਸਭ ਧਾਰ।

0: ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਪੰਜ ਸਭ ਤਿਤ ਘਰ ਸਭਾਗੈ ਸ਼ਬਦ ਵਾਜੇ।

0: ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ।
1: ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਤੂੰ ਦੇਹ ਸੋਈ, ਜਨ ਪਾਵੈ ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਗੁਰ ਪ੍ਰਸ਼ਾਦੀ ਮਨ ਪਿਆ ਨਿਰਮਲ, ਜਿੰਨਾ ਭਾਣਾ ਭਾਵੇ।
1: ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ।
0: ਆਵੋ ਸੰਤ ਪਿਆਰੇ, ਉਹ ਆਕਥ ਕੀ ਕਰਾਂ ਕਹਾਣੀ।
1: ਕਹਾਣੀ ਅਕਥ ਕੇਰੀ, ਕਿਰਤ

0: ਚੰਚਲਾ ਚਤੁਰਾਈ ਕਿਨੈ ਨਾ ਪਾਇਆ,
1: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ,
0: ਮਾਇਆ ਮੋਣੀ ਜਿਨੇ ਭਰਮ ਭੁਲਾਇਆ,
1: ਮਾਇਆ ਤਾਂ ਮੋਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ,
0: ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ,
1: ਕਹਿ ਨਾਨਕ ਮਨ ਚੰਚਲ ਚਤੁਰਾਈ

0: ਮਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੋਂ ਦੁਪਾਇਕ ਵੇਖ ਪਰਸਣ ਆਇਆ
1: ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰਪ੍ਰਸਾਦ ਜੀ ਨੇ ਆਪ ਤੇ ਅਰ ਵਾਸਨਾ ਸਮਾਣੀ
1: ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ
0: ਜੋ ਤੂੰ ਚਲਾਏ ਤੇ ਮੈਂ ਚੱਲਾਂ।

0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੋਨਾਇਆ।
1: ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ।
0: ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ।
1: ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ, ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਭਾਇਆ।
1: ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਸਾ ਨਾ ਜਾਏ।
0: ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ।
1: ਸਹਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ।
0: ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ।
1: ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜਾਇ ਸਹਸਾ ਵਜਾਏ।
0: ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ, ਤਮੈਲੇ ਤਿਨੀ ਜਨਮ ਜੂਐ ਹਾਰਿਆ।
1: ਇਹ ਤਿਸ਼ਨਾ ਵੱਡਾ ਰੋਗ ਲਗਾ, ਮਰਨ ਮਨੋ ਵੇ ਸਾਰਿਆ।
0: ਨਾਮ ਉੱਤਮ ਸੋ ਸੁਣੇ, ਨਾਹੀ ਫਿਰੇ ਜੋ ਬੇਤਾਲਿਆ।
1: ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ।
0: ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ।
0: ਜਨਮ ਰਤਨ ਜਿਨ ਖਟਿਆ, ਭਲੇ ਸੇ ਬਣ ਜਾਰੇ।
1: ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ।
0: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ।
1: ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ।
0: ਆਪ ਛੱਡ ਸਦਾ ਰਹਿ ਪੜਨੇ, ਗੁਰ ਬਿਨ ਅਵਰ ਨਾ ਜਾਣੇ ਕੋਏ।
1: ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
0: ਏਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਬਵੇ ਕੀਆਂ ਜਾਏ।
0: ਅਨੇਕ ਜੁਨੀ ਭਰਮ ਆਵੇ, ਬਿਨ ਸਤਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ, ਸਤਗੁਰ ਸ਼ਬਦ ਸੁਣਾਏ।
0: ਇਹ ਨਾਨਕ ਵਿਚਾਰ ਦੇਖੋ, ਬਿਨ ਸਤਗੁਰ ਮੁਕਤ ਨਾ ਪਾਏ।

0: ਸਤਿਗੁਰੂ ਵਾਚੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ
1: ਚਿਤ ਜਿਨ ਕਾ ਹਰ ਲਾਇਆ ਮਾਇਆ ਬੋਲਣ ਪਏ ਰਵਾਣੀ
0: ਨਾਨਕ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਜਿਤ ਮਨ ਲਾਗਾ ਇਹੋ ਸਮਾਓ
1: ਸਭ ਸੇਤੀ ਮਨ

0: ਮੁਕਤ ਸ਼ਬਦ ਮਨ ਵਸਾਏ।
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ।
2: ਨਾਨਕ ਆਪ ਕਰਤਾ ਆਪੇ ਹੁਕਮ ਬਜਾਏ।
1: ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ।
0: ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ।
1: ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ।
0: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ।

0: ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤਿਸਨਾ ਲਾਗੇ ਆਏ।
1: ਕਿਉ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ।
0: ਨਾਨਕ ਹੋਰ ਅਨਰਸ ਬਿਸਰੇ ਜਾ ਹਰ ਵਸੈ ਮਨ ਆਏ।
1: ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
0: ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ।
0: ਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ।
0: ਆਪਣਾ ਫਿਰ ਜਾਪੇ
1: ਹਰ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ।
1: ਇਹ ਸਰੀਰ ਆ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।
1: ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਏਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ।
0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਐ ਦੇਵ ਤ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਉਹ ਸੱਚ ਹੈ ਸੁਣੈ ਨੋ ਪਠਾਏ।
0: ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮੰਤਨ ਹਰਿਆ ਹੋਆ ਰਸ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਭੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ

ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦੱਸੈ ਦੂਰ ਗਾਵੈ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕਿ ਅੱਗੇ ਰੱਖੀਐ ਜਿਤ ਦੱਸੈ ਦਰਬਾਰ ਮਹੌਕੇ ਬੋਲਣ ਬੋਲੀਐ ਜਿਸਮ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਟਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਹਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰਸੁ ਘਰ ਲੈ ਜਾਏ ਗੁਰਮੁਖ

ਸਮਾਧ ਸਮਾਧਾਂਗੇ ਸਮਾਧਾਂਗੇ ਫਿਰ ਜੰਤ ਸਮਾਧ ਪਾਉਣੀ ਸਮਾਧ ਪਾਣੀ ਸਮਾਧਕ ਨਹੀਂ ਖੇਡਾ ਵਿਡਾਣੀ ਵੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪਾਉਣੀ ਸਮਾਧ ਸੰਯੋਗ ਸਮਾਧ ਸੰਯੋਗ ਸਮਾਧ ਭੋਗ

ਜਿਉ ਬੁੱਧ ਜਨ ਪਰਮੇ ਤਾਂ ਸਤਿਗੁਰ ਸਤਿ ਸੁਨਾ ਸਤਿਗੁਰ ਜੀ ਵੜੇ ਦਾਤਾ ਕੋ ਨੀ ਸੋ ਸੁਣੀ ਨੁਕਸ ਬੈ ਸਤਿ ਤੁਮਰ ਸਚ ਪਾਜਨ ਵਿੱਚ ਆਉ ਕਾਇਆ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ।

ਆਏ ਸੇ ਜਨ ਸਾਚੇ ਜਿਨ ਸੱਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮੰਦਰ ਮੰਦਰ ਮਲ ਸਚ ਸੋਈ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣੋ ਸਾਰ ਸ਼ਬਦ ਪ੍ਰਾਵੇਕ ਸਿਆਣੋ ਹਰ ਰਸ ਚਾਖੈ ਤਾਂ

ਆਪਣੀ ਪਤ ਖੋਈ ਸੇਵਟ ਭਾਗੀ ਨਿਸ਼ਬਦ ਪਛਾਣਿਆ ਬਾਹਰ ਜਾਂਦਾ ਕਰਮੈਂ ਆਣਿਆ ਕਰਮੈਂ ਵਸਤ ਅਗਮ ਅਪਾਰਾ ਗੁਰਮਤਿ ਖੋਜਿਆ ਸ਼ਬਦ।

ਹਉਂ ਮੈਂ ਜਲ ਜਾਈ। ਮਡਭਾਗੀ ਹਰ ਨਾਮ ਵਿਚਾਰਾ, ਛੂਟੇ ਰਾਮ ਨਾਮ ਦੁਖ ਸਾਰਾ, ਹਿਰਦੇ ਵਸੈ ਸੁਭਾਰ ਪਸਾਰਾ, ਨਾਨਕ ਜਾਣੈ ਸਭ ਉਪਾਵਣ ਹਾਰਾ। ਬਸੰਤ ਮਹੱਲਾ ਤੀਜਾ ਇੱਕ ਤੁਕੇ।

ਮੇਲ ਕਰ ਦਿਆਲ ਕਰੋ ਕਿਰਪਾ ਕਰੋ ਪ੍ਰਭ ਕਿਰਪਾ ਗੁਰ ਸਤਿਗੁਰ ਚਰਨ ਹਮ ਬਨਸੇ ਗੋਬਿੰਦ ਜੀਓ ਸਤਸੰਗਤ ਮੇਲ ਕਰ ਕਿਰਪਸ਼ੇ ਜਨਮ ਜਨਮ ਕੇ ਕਿਲਵਿਕ ਮਲ ਪਰਿਆ ਮਿਲ

ਗੁਰਪਾਇਆ ਵਿੱਚ ਕਾਇਆ ਨਗਰ ਹਰ ਸੀਧੇ ਰਹਾਉ ਜਨ ਕੇ ਸਾਹ ਸਾਹ ਸਹਿਜੇ ਤੇ ਹਰ ਬ੍ਰਹਿ ਪ੍ਰਭ ਹਰ ਬੀਦੇ ਜਿਉਂ ਜਲ ਕਮਲ ਪ੍ਰੀ

ਹਿਰਦੇ ਅੰਤਰ ਸੁਆਮੀ ਸਤਸੰਗਤ ਮਿਲ ਬਦਲੰਜ ਹਰ ਨਾਮੈ ਹਰ ਪ੍ਰੀਤ ਲਗਾਨੀ ਹਮ ਹਰ ਵਿਟੋਂ ਕੁਮ ਵੰਜ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ।

ਸਦਸ ਨਾਏ ਸੱਚ ਸਾਹਿਬ ਰੱਖਿਆ ਕੰਠ ਲਾਏ ਰਹਾਉ ਆਪਣੇ ਜਨ ਪ੍ਰਭ ਆਪ ਰੱਖੇ ਦੁਸ਼ਟ ਦੂਸਾ ਭਰਮ ਥਕੇ ਬਿਨ ਗੁਰ ਸਾਚੇ ਨਾਹੀ ਜਾਏ ਦੁਖ ਦੇ ਦਸੰਤ ਰਹੇ ਧਾਏ ਕਿਰਤੁਨਾ ਕਾ ਮਿਟ ਸੁਨਾਏ ਹੋਏ ਆਪਣਾ ਬੀਜਾ ਪੇ ਖਾਏ ਜਨ ਕਾ ਰਖਵਾਲਾ ਆਪ ਸੋਏ ਜਨ ਕੋ ਪਹੁੰਚ ਨਾ ਸਕੈ।

ਆਵੀ ਜਿਤ ਹਰ ਚਿਤੇ ਆਵੈ ਬਿਨ ਸਤਿਗੁਰੀ ਸਹਿ ਬਿਨ ਲਾਤੀ ਸਾਗਤ ਫਿਰ ਫਿਰ ਆਵੈ ਜਾਵੈ ਰਹਾਉ ਸੇਤਨਵੰਤ ਜਿਨ ਹਰ ਪ੍ਰਭ ਰਾਸ।

0: ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਦਰੇ ਦੀਨ ਦਿਆਲ ਏ ਮਨ ਹੋਆ ਸਾਧੂ ਧੂਰ ਨਿਤ ਦੇਖਿਆ ਸਵਾਮੀ ਹਜੂਰ ਕਾਮ ਕ੍ਰੋਧ ਤਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾ ਰੋਗ ਮਿਟਾਏ
1: ਸ਼ਾਂਤ ਸਹਿਜ ਗ੍ਰਹਿ ਸਦ ਬਸੰਤ ਗੁਰਪੁਰੇ ਕੀ ਸ਼ਰਣੇ ਆਏ ਕਲਿਆਣ ਰੂਪ ਜਬ ਹਰ ਹਰ ਮੰਤ ਰਹਾਉ ਸੋਗ ਸੰਤਾਪ ਕਟੇ ਪ੍ਰਵਿਆਪ ਗੁਰੂ ਆਪਣੇ ਕੋ ਨਿਤ ਨਿਤ ਜਾਪ

ਹੁਕਮ ਕਰ ਮਕੀਨੇ ਨਿਹਾਲੇ ਆਪਣੇ ਸੇਵਕ ਕੋ ਭਇਆ ਦਿਆਲ ਗੁਰਪੁਰੇ ਸਭ ਪੂਰਾ ਪੀਆ ਅੰਮ੍ਰਿਤ ਨਾਮ ਦੇ ਮੈਂ ਦੀ ਰਹਾਉ ਕਰਮ ਧਰਮ ਮੇਰਾ ਕੁਛ ਨਾ ਵਿਚਾਰਿਓ ਬਾਹ ਭਗਲ ਭੋਜਨ ਨਿਸਤਾਰਿਓ ਪ੍ਰਭ ਕਾਟ ਸਹਿ ਮੈਲ ਨਿਰਮਲ ਕਰੇ ਗੁਰਪੁਰੇ ਕੀ ਸ਼ਰਣੀ ਭਲੇ ਆਪ ਕਰੇ ਆਪੇ ਆਪ ਕਰੜੇ ਹਾਰੇ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾ ਘਰ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਦੇਖ ਫੂਲ ਫੂਲ ਫੁੱਲੇ ਅੰਗ ਤਿਆਗ ਤਿਆਗੇ ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਰਹਾਉ ਸਗਣ ਬਾਸ ਕੂਲੇ ਕਰਹਿ ਸੁਕਠੂਲੇ ਬਸੰਤ ਰੁਤਿਆਈ ਪਰ ਫੁੱਲ ਤਾਰੇ ਆਵ ਕੜੂ ਆਯੁ ਰੇਕ ਨਾਮ ਬੋਵੋ ਬੋਵੋ ਅਣੁਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ ਗੁਰ ਮਿਲੇ ਹਰਿਆ ਪਾਏ ਜਿਸ ਮਸਤਕ ਹੈ ਲੇਖਾ ਮਨ ਰੁਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਸੰਤ ਮਹੱਲਾ ਪੰਜਵਾ ਘਰ ਦੂਜਾ ਹਿੰਡੋਲ।

ਗੁਰਮੁਖ ਨਾਮ ਜਪੋ ਦਿਨ ਰਾਤੇ ਅੰਤ ਕਾਲ ਨ ਲਾਗੇ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸਜ ਸਤ ਕਰਹੋ ਤੁਮ ਭਾ ਸਾਰੀ ਕਾਮ ਕ੍ਰੋਧ ਲੋ ਮੋਹ ਦਿੱਤੋ ਐਸੀ ਖੇਲ ਹਰ ਪਿਆਰੀ ਉਠਿ ਇਸ਼ਨਾਨ ਕਰੋ ਪ੍ਰਭਾਤੈ ਸੋਏ ਹਰਿ ਅਰਾਧੈ ਵਿਖੜੇ ਦਾਵ ਲੰਘਾਵੇ ਮੇਰਾ ਸਤਿਗੁਰੂ ਪੁਰਖ ਸੁਖ ਸਹਿ ਸਥਿਤੀ ਕਰ ਜਾਤੈ ਹਰਿ ਆਪੇ ਖੇਲੈ ਆਪੇ ਗਏ ਦੇਖੈ ਹਰਿ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਜਿਨ ਅਰਕੇ ਖੇਲੈ ਸੋ ਜਿਨ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾਂ ਹੰਡੋਲੈ ਤੇਰੀ ਕੁਦਰਤ ਤੂੰ ਹੈ ਜਾਣੈ ਔਰ ਨਦੂ ਜਾ ਜਾਣੈ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਦੇ ਪਛਾਣੇ।

ਜਿਸਨੂੰ ਤੂੰ ਰੰਗ ਤਰਤਾ ਤੂੰ ਵੱਢ ਦਾਤਾ ਤੋੜਦਾ ਨਾ ਨਹੀਂ ਕੋ ਦੂਜਾ ਤੂੰ ਸਮਰਥ ਸੁਆਮੀ ਮੇਰਾ ਹੋ ਕਿਆ ਜਾਨਾ ਤੇਰੀ ਪੂਜਾ ਤੇਰਾ ਮਹਿਲ ਗੋਚਰ ਮੇਰੇ ਪਿਆਰੇ ਬਿਕਮ ਤੇਰਾ ਹੈ ਭਾਣਾ ਕਹ ਨਾਨਕ ਰਹਿ ਪਿਆ ਦੁਆਰੇ ਰੱਖ ਲਿਓ ਮੁਕਦੇ ਜਾਣ ਬਸੰਤ ਹੰਡੋਲ ਮਹੱਲਾ ਪੰਜਵਾਂ ਮੂਲ ਨ ਬੁਝੇ ਆਪ ਨ ਸੁਝੈ ਭਰਮ ਵਿਆਪੀ ਅਹਮਣੀ ਪਿਤਾ ਪਾਰ ਬ੍ਰਹਮ ਪ੍ਰਵਤਣੀ

ਜਿਹ ਜੇ ਹਰ ਕੋ ਨਾਮ ਸਮਾਰ ਭੇਦ ਤੇ ਭਾਵ ਸਾਗੁਰੂ ਤ੍ਰੇ ਪਾਰ ਜਾਂ ਨਾਨਕ ਕੀ ਜਾਂ ਨਾਨਕ ਹਰ ਕੀ ਸ਼ਰਨ ਆਏ ਦੀਜੇ ਨਾਮ ਰਹੇ ਗੁਣ ਗਾਇ ਬਸੰਤ ਮਹੱਲਾ ਨਾਵਾਂ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਬੇਰੋ ਧਾਵਣ ਤੇ ਛੁਟਿਓ ਕਰ ਬੈਠੋ ਵਿਸਰਾਮ ਰਹਾ।

ਸਭ ਸੁਖਾਇ ਗੁਰ ਹੈ ਬੀਨ। ਮਨ ਚੱਲੇ ਨਾ ਜਾਈ ਠਾਕੁਰ ਹਾਕੇ, ਬਿਨ ਹਰਾ ਸਮਰਾਤੇ ਪਤ ਨਾ ਸਾਕੇ। ਤੂੰ ਆਪੇ ਸੁਰਤ ਆਪ ਰਾਖੇ, ਧਰ ਧਾਰਨ ਦੇਖੇ ਜਾਣੇ ਆਪ। ਆਪ ਭੁਲਾਏ ਕਿਸ ਕਹੋ ਮਾ ਜਾਏ, ਗੁਰੇ ਮੇਲੇ ਬਿਰਥਾ ਕਹੁਮਾਏ। ਔਗੁਣ ਛੱਡੋ ਗੁਣ ਕਮਾਏ, ਗੁਰੂ ਸ਼ਬਦ ਦੀ ਰਤ ਸਤ ਸਮਾਏ। ਸਤਿਗੁਰ ਮਿਲੇ ਮਤ ਤੁਮ ਹੋਏ, ਮਨ ਨਿਰਮਲ ਹੋਮੇ ਕੱਢੇ ਤੋਏ। ਸਦਾ ਮੁਕਤ ਬੰਧ ਨਾ ਸਹਿ ਸਕੇ ਕੋਏ, ਸਦਾ ਨਾਮ ਖਾਨੇ ਔਰ ਨ ਦੁਤ ਔਰ ਨ ਕੋਏ। ਮਨ ਹਰ ਕੇ ਭਾਣੇ ਆਵੇ ਜਾਏ, ਸਭ ਮੈਂ ਕੋ ਕਿਛ ਕਹਿ ਨ ਜਾਏ। ਸਭ ਹੁਕਮ ਵਰਤੈ ਹੁਕਮ ਸਮਾਏ, ਦੁਖ ਸੁਖ ਸਭ ਤਿਸ ਤਿਸ ਰਜਾਏ। ਤੂੰ ਅਭੁੱਲਣਾ ਭੁੱਲੋ ਕਦੇ ਨਾ ਆਏ, ਗੁਰ ਸ਼ਬਦ ਸੁਣਾਏ ਪਤ ਜਾ ਮਤ ਜਾ ਗਾਏ। ਤੂੰ ਮੋਟੋ ਠਾਕੁਰ ਸ਼ਬਦ ਮਾਏ, ਮਨ ਮਾਏ ਨਾਨਕ ਮਾਨਿਆ ਸਹਿ ਸਹਿ ਸਤਿ ਸਲਾਏ। ਬਸੰਤ ਮਹੱਲਾ ਪਹਿਲਾ। ਦਰਸ਼ਨ ਕੀ ਪਿਆਸ ਜਿਸ ਮਨ ਜਿਸ ਨਰ ਹੋਈ, ਇਕਤ ਰਾਚੇ ਪਰ ਹਰ ਦੋਏ। ਦੂਰ ਦਰਦ ਮਤ ਅੰਮ੍ਰਿਤ ਖਾਏ, ਗੁਰਮੁਖ ਬੂਝੇ ਕਹੁ ਮਾਏ। ਤੇਰੇ ਦਰਸ਼ਨ ਕੋ ਕੇਤੀ ਬਿਰਲਾਏ, ਬਿਰਲਾ ਕੋਚੀ ਨ ਸਗੁਰ ਸ਼ਬਦ ਮਿਲਾਏ। ਰਹਾ ਦੇ ਬੇਦ ਵਖਾਣ ਕਹਿ ਕਹੀਏ, ਬੇਅੰਤ ਅੰਤ ਕਿਨ ਲਹੀਏ। ਇੱਕੋ ਕਰਤਾ ਜਿਨ ਜਾ ਕਹਿ ਕੀਆ, ਬਾਜ ਕਲਾ ਧਾਰਨ ਕਗਨ ਰਹੀਆ। ਏਕੋ ਗਿਆਨ ਧਿਆਨ ਤੁਮ ਜਵਾਣੀ, ਏਕ ਨਿਰਾਲਮ ਕਥ ਕਹਾਣੀ। ਏਕੋ ਸ਼ਬਦ ਸਤ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ। ਏਕੋ ਧਰਮ ਦ੍ਰਿੜ ਸਚ ਕੋਈ, ਗੁਰਮਤਿ ਪੂਰਾ ਜੁਗ।

ਸਹਿਜ ਮਰੁ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਭਾਵੈ ਤੁਮਰੋ ਹੋਇ ਸੋਤ ਜੈ ਸਮਾਵੈ ਰੋਗੀ ਕੋ ਦੁਖ ਰੋਗ ਵਿਆਪੈ ਕਟਕਟ ਰਵ ਰਿਹਾ ਪ੍ਰਵਿਆ ਜਪ ਸੁਖ ਦੁਖ ਹੀ ਤੈ ਗੁਰ ਸ਼ਬਦ ਤੀਤਾ ਨਾਨਕ ਰਾਮ ਲਵਹਿਤ ਚੀਤਾ ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਤ ਭਸਮ ਅੰਦੂਲੈ ਗਰਭ ਜਾਏ ਇਨ ਵਿਦ ਨਾਗੇ ਜੋਗ ਨਾਏ ਮੂੜੇ ਕਾਹੇ ਵਿਸਾਰਿਓ ਤਾ ਰਾਮ ਨਾਮ ਅੰਤ ਕਾਲ ਤਿਰਿਆ ਵੇ ਕਾਮ ਰਹਾ ਗੁਰਪੂਛ ਤੁਮ ਕਰੋ ਵਿਚਾਰ ਜੈ ਦੇਖੋ ਤਏ ਸਾਰੰਗ ਪਾਨ।

ਤੇ ਮੂੜੇ ਮੁਕਤਨ ਜਾਏ ਹਮਤ ਵਿਸਰੇ ਜਮਵਸ ਨ ਆਵੇ ਮਤ ਵਿਸਰੇ ਜਮਵਸ ਆ ਪਾਏ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰ ਆਵ ਜਾਏ ਸਾਚ ਰੋਗ ਮਨ ਵਸੇ ਆਏ ਜਿਨ ਜੀਉ ਪਿੰਡ ਦਿੱਤਾ ਤੇ ਚੇਤੇ ਨਾਏ ਮੜੀ ਮਸਾਣੀ ਮੂੜੇ ਜੋਗ ਨਾਏ ਗੁਰੂ ਨਾਨਕ ਬੋਲੇ ਘੜੀ ਬਾਨੇ ਤੁਮ ਹੋ ਸੁਜਾਖੇ ਲਿਓ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਗਲੇ ਅੰਦਰੀ ਵਿਕਾਰ ਮਨ ਕੋ ਭਰਮੇ ਮੱਝ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੇ ਗੁਰਚਰਨੀ ਮਨ ਭਰਮ ਪੋ ਬਾਗੇ ਰਹਾਓ ਮਨ ਮੁਖ ਅੰਦਲੇ ਗੁਰਮਤ ਨਾ ਪਾਈ ਪਸ਼ੂ ਪ੍ਰੇਤ ਮਨ ਨ ਜਾਈ ਲਕਸ਼ ਰਾਸੀ ਜੰਤੂ ਵਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਸਗੜੀ ਭੂਲੇ ਨਹੀਂ ਸ਼ਬਦ ਚਾਰ ਸੋ ਸਮਝੇ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਬਾਣੇ ਬਖਸ਼ੇ ਨਾ ਹੀ ਜਮਕਾਨੇ ਜਿਨ ਕੇ

ਭੁੱਲੇ ਗੁਰ ਸਮਝਾਵੇ, ਦਿਖਾਵੇ ਸੱਚ ਗਾਵੇ ਬਸੰਤ ਮਹੱਲਾ ਪਹਿਲਾ। ਆਪੇ ਭਵਰਾ ਫੂਲ ਬੇਲੇ, ਆਪੇ ਸੰਗਤ ਮੀਤ ਮੇਲੇ, ਐਸੀ ਭਵਰਾ ਬਾਸਲੇ, ਤਰਵਰ ਫੂਲੇ ਬਣ ਹਰੇ ਰਹਾਵ। ਆਪੇ ਕਬਲਾ ਕੰਤ ਆਪ, ਆਪੇ ਰਾਵੇ ਸ਼ਬਦ ਥਾਪ, ਆਪੇ ਬਸਰੂ ਗਉ ਖੀਰ, ਆਪੇ ਮੰਦਰ ਥੰਮ ਸਰੀਰ, ਆਪੇ ਕਰਣੀ ਕਰਨ ਹਾਰ, ਆਪੇ ਗੁਰਮੁਖ ਕਰ ਵਿਚਾਰ, ਤੂੰ ਕਰ ਕਰ ਦੇਖੇ ਕਰਨ ਹਾਰ, ਜੋਤ ਜੀ ਅਸੰਕ ਦੇ ਆਧਾਰ, ਤੂੰ ਸਰਵਰ ਤੂੰ ਸਰਸਾਗਰ ਗੁਣ ਗਮ ਗਹੀਰ, ਤੂੰ ਅਕਲ ਨਿਰੰਜਨ ਪਰਮ ਹੀਰ, ਤੂੰ ਆਪੇ ਕਰਤਾ ਕਰਨ ਜੋਗ, ਨੇ ਕੇਵਲ ਰਾਜਨ ਸੁਖੀ ਲੋਗ, ਨਾਨਕ ਧਰਾਪੇ ਹਰ ਨਾਮ ਸੰਵਾਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ। ਬਸੰਤ ਹੰਡੋਲ ਮਹੱਲਾ ਪਹਿਲਾ ਕਰ ਦੂਜਾ।

ਮਿਹਰਬਾਨ ਮਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਤਰਸ ਕਰ ਪਾਵਕ ਤੇਰਾ ਧਰਮ ਸਕਰ।

ਇੱਕ ਮੇਰੇ ਤੱਕ ਮੜਾ ਸਰੀਰ ਹੈ ਸਭ ਜੁਗ ਸਭ ਜਗ ਜਿਤ ਰਾਮ ਨਾਮ ਨਾਹੀ ਵਸਿਆ ਰਾਮ ਨਾਮ ਗੁਰੂ ਦੇ ਗੁਰਵਾਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਦੇਖੇ ਖੋਜਿਆ ਇੱਕ ਗੁਰਮੁਖ ਚਲ ਦਿਖਾਇਆ ਬਾਹਰ ਖੋਜ ਮੋਏ ਸਭ ਸਾਗਤ ਹਰ ਗੁਰਮਤੀ ਕਰ ਪਾਏ ਦੀਨਾ ਦੀਨ ਦਿਆਲ ਹੈ ਹੈ ਜੋ ਕਿਸੰਗ ਬਿਦਰ ਘਰ ਆਏ ਆ ਮੋਲਿਓਸ ਮਿਲਿਓ ਸਦਾਮਾ ਭਾਵਨੀ ਧਾਰ ਸਭ ਕੁਝ ਅੱਗੇ ਦਾਲ

ਜਨ ਕੀ ਉਸਤਦ ਹੈ ਰਾਮ ਨਾਮਾ ਦਹ ਦਿਸ ਸੁਭ ਪਾਏ ਨਿੰਦਕ ਸਾਕਤ ਖਬ ਨ ਸਕੈ ਤਿਲੇ ਆਪਣੀ ਕਰ ਲੁਕੀ ਲਾਈ ਜਨ ਕੋ ਜਨ ਮਿਲ ਸੋਭ ਪਾਵੇ ਗੁਰੂ ਮੈ ਗਿਆਨ ਏ ਪ੍ਰਕਾਸ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋ ਦਾਸਨ ਦਸ ਆਪੇ ਜਲ ਪਰੰਪਰ ਕਰਤਾ

ਪਿਆਰ ਸਤਿਗੁਰੁ ਪ੍ਰਸਾਦ ਸੁਣ ਸਾਖੀ ਮਨ ਜਾ ਪਿਆਰ ਵਜਾ ਮਲ ਉਦਰਿਆ ਕਹਿ ਇੱਕ ਵਾਰ ਬਾਲਮੀਕੇ ਹੋਆ ਸਾਸੰਗ ਧਰੁਵ ਕੋ ਮਿਲਿਆ ਹਰਨ ਸੰਗ ਤੇਰੇ ਆ ਸੰਤਾ ਜਾਚੋ ਚਰਨ ਰੇ ਨੇ ਲੈ ਮਸਤਕ ਲਾਓ ਕਰ ਕਿਰਪਾ ਦੇਣ

ਪੰਜਵਾ ਅਣਕ ਜਨਮ ਭਰਮੇ ਜੁਣ ਮਾਹੇ ਹਰ ਸਿਮਰਨ ਬਿਨਰਨ ਕਿਰਪਾਏ ਭਗਤ ਵਿਹੂਨਾ ਖੰਡ ਖੰਡ ਬਿਨ ਬੁਝੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਧ ਸਾਹਿਬ ਸ਼ਬਦ ਕਰ ਸਦਾ ਪ੍ਰੀਤ ਰਹਾ ਸੰਤੋਖ ਨਾਵਤ ਕਹੂੰ ਜਾ ਕਾਜ ਧਰਮ ਧਰੁਮ

ਨਾਮ ਤੇ ਆਏ ਕੇ ਹੋ ਹਰਿਆ ਪਾਏ ਕਰਮ ਲਖਨ ਤੇ ਪਾਈਏ ਰਥ ਸਹਾਈ ਵੈਣ ਤ੍ਰਿਣ ਪ੍ਰਭ ਸੰਗਮ ਮੋਲਿਆ ਅੰਮ੍ਰਿਤ ਬਲ ਪਾਏ ਮੈਂ ਸਤਿਗੁਰ ਉਪਜੈ ਲੱਥੀ ਸਭ ਸਹਾਏ ਮੇ ਨਾਨਕ ਸਿਮਰਹੀ ਕ ਨਾਮ ਫਿਰ ਬਹੁਨ ਦਾਏ ਪੰਜੇ ਬਦੇ ਮਾਂ ਬਲੀ ਕਰ ਸੱਚਾ ਢੋਆ ਆਪਣੇ

ਤੋਬ ਜੇ ਕਰ ਮੈਂ ਕਰ ਮੈਂ ਸਮਾਜ ਸਮਾਵੇ ਜੀ ਜਨ ਸਭ ਕਸਮ ਕਹਿ ਕੌਣ ਕੀਮਤ ਪਾਵੇ ਕਹਿਣ ਧਿਆਨ ਕਸਮ ਕਹਿਣ ਧਿਆਨ ਸੁਣਿਤ ਸਹਿ ਭਗਤ ਸੁਹਾਵੇ ਭਗਤ ਅਗੂੰ ਗੋਚਰ ਸਾਹਿਬ ਦੂਸਰ ਲਵਣ ਲਾਵੇ ਸਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਸੰਤ ਬਾਣੀ ਭਗਤਾਂ ਕੀ ਕਬੀਰ ਕੀ ਕਬੀਰ ਜੀ ਕੀ ਜੀ ਕਰ ਪਹਿਲੇ ਕੂੰ ਕਰ ਸਤਿਗੁਰੂ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟਕੜ ਮੌਲਿਆ ਤੁਮ ਪ੍ਰਕਾਸ ਰਾਜਾ ਰਾਮ ਮੌਲਿਆ ਤਬਾਏ ਜਾਂ ਦੇਖੋ ਤਰੈ ਸਮਾਏ ਰਹਾਉ ਦੁਤੀਆ ਮੌਲੇ ਚਾਲ ਵੇਦ ਸਿਮਰਤ ਮੌਲੀ ਸਿਉਂਕ ਤੇਵ ਸੇਨ ਸੰਕਰ ਮੌਲਿਆ ਚੌਕ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਪੰਡਿਤ ਜਨ ਮਾਤੇ ਮਾਤੇ ਪੜ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਮੇਵੇ ਤਪਸੀ ਮਾਤੇ ਐ ਤਪ ਕੈ ਵੈਵ ਸਭ ਮਦ ਮਾਤੇ ਕਉ ਨ ਜਾਗ ਸੰਗ ਹੀ ਚੋਰ ਘਰ ਮੁਸਨ ਲਾਗ ਰਹਾਉ ਜਾਗੇ ਸੁਖ ਦਿਆ ਕਰ ਕਪੂਰ ਹਨੁਮੰਤਰ ਜਾਗੇ ਧਰੰਗ ਲੰਕੂਰ ਸ਼ੰਕਰ ਜਾਗੇ ਚਰਨ ਸੇਵ ਕਲ ਜਾਗੇ ਨਾਮ ਜੈ ਦੇਵ

ਕੋਲ ਕਾਲ ਜਾਰ ਭਵੇਂ ਮਾਰ ਡਾਰੇ ਕਾਖੜ ਕੁਲ ਕੋ ਪਿਰੋਸਾਏ ਤੁਜ ਰਾਖਣ ਹਾਰ ਮੋਹਿ ਬਤਾਏ ਪ੍ਰਭ ਥੰਮ ਤੇ ਨਿਕ ਸਹਿ ਕੈਸ ਵਿਸਾਰੇ ਹਰ ਨਾਕਸ਼ੇ ਦਿਵ ਨਖ ਵਿਦਾਰ ਓਏ ਪਰਮ ਪੁਰਖ ਦੇਵਦ ਦੇਵ ਭਗਤ ਹਿਰਦ ਨਰਸਿੰਘ ਭੇਵੇ ਕਹਿ ਕਬੀਰ ਕੁਲ ਕਿਨ ਪਾਰੇ ਪ੍ਰਹਲਾਦ ਉਧਾਰੇ ਅੰਤ ਵਾਰੇ ਅਣਕਵਾਰ ਇਸ ਤਨ ਤਮਣਕ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਰ ਲੀਨ ਮੋਰ ਮੈਂ ਨਾਥ ਪ੍ਰਭ ਕਹੋ ਮੁਕਾਏ ਮੋਕੋ ਬਨਾ ਭਗੁਤ ਮੈਂ ਕੋ ਨਾਇ ਮਾਧੋ ਦਾਰਣ ਦੁਖ ਸਹਿਬ ਨਾ ਜਾਏ ਮੇਰੋ ਚਪਲ ਬੁੱਧ ਸੋ ਕਹੋ ਸੋ ਕਹਾਂ ਬਸਾਇ ਰਹਾ।

ਭਾਗੇ ਕਉ ਪੰਡਿਤ ਸੁੱਚਾ ਕਵਣ ਥਾ ਠਾਓ ਜਾਂ ਵੈਸੋ ਭੋਜਨ ਖਾਓ ਰਹਾਉ। ਜਿਹਵਾ ਜੂਠੀ ਬੋਲਤ ਜੂਠਾ ਕਰਨ ਨੇਤਰ ਸਭ ਜੂਠੇ ਇੰਦਰੀ ਕੀ ਜੂਠ ਉਤਰਸ ਨਾਹੀ ਬ੍ਰਹਮ ਅਗਨ ਕੈ ਲੂਠੇ।

ਜੁਤੇ ਨੇ ਸੁੱਚੇ ਪ੍ਰੀ ਪੁਕਾਚਾਰ ਰਾਮਾਨੰਦ ਜੀ ਕਰ ਪਹਿਲਾ ਓਂਕਾਰ ਸਤਿਗੁਰੂ ਸਾਧ ਕਤ ਜਾਈ ਰੇ ਕਰਲਾ ਗੋਰੰਗ ਮਿਰ ਚਿਤਨ ਚਲੇਮਣ ਭਇਓ ਪੰਗ ਰਹਾ ਏਕ ਦਿਸਮਣ ਮਨ ਭਇਓ ਮੰਗ ਕਾ ਚੰਦਨ ਚੁਬਾ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੁਬ੍ਰਹਮ ਬਤਾਇਓ ਗੁਰਮਣੀ ਮਾਏ।

ਨਾ ਛੱਡੇ ਗੰਗਾ ਗੈ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੋ ਪ੍ਰਸੰਨ ਭਇ ਤਾਹੋ ਤਾਂ ਸੇਵਕ ਨਾਮਾ ਗੰਗਾ ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ ਲੋਭ ਲਹਿਰਤ ਨਿਜਰ ਜੈ ਵੈ ਜੈ ਕਾਇਆ ਡੂਬੇ ਕੇਸਵਾ ਸੰਸਾਰ ਸੰਬੰਧੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਰਹਾਉ ਅਨਲ ਬੀੜਾ ਹੋ ਖੇਵ ਨ ਸਾਕੋ ਤਿਰਨ ਪਾਰ ਨ ਪਾਇਆ ਬੀਠਲਾ ਹੋ ਦਿਆ ਸਤਿਗੁਰੂ ਮੇਲ ਤੂੰ ਮੋਕੋ ਪਾਰ ਉਤਾਰੇ ਕੇਸਵਾ।

ਸਾਰੰਗ ਮਸਭ ਦੇ ਮਹਲਾ ਪਹਿਲਾ ਕਰ ਪਹਿਲਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਗੁਰੂ ਪ੍ਰਸਾਦ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸਾਹਿਬ ਹਮ ਗੁਰੂ ਪ੍ਰਸਾਦ ਆਪਣੇ ਠਾਕੁਰ ਕੀ ਹੋ ਚੇਰੀ ਚਰਨ ਕੇ ਜਗ ਜੀਵਨ ਪ੍ਰਭ ਕੈ ਹੋਮੇ ਮਾਰਨ ਬੇਰੀ ਰਹਾ ਪੂਰਨ ਪਰਮ ਜੋਤ ਪਰਮੇਸ਼ਵਰ ਪ੍ਰੀਤਮ ਪ੍ਰਾਣ ਹਮਾਰੇ ਮੋਹਨ ਮੋਹ ਲਿਆ ਮਨ ਮੇਰਾ ਸਮਝ ਸਦ ਵਿਚਾਰੇ ਮਨ ਮੁਖ ਛੀਨ ਹੋਛੀ ਮਤ ਹੋ ਝੂਠੀ ਮਨ ਤਨ ਕੀ ਪੀਰ ਸਰੀਰ ਜਬ ਕੀ ਰਾਮ ਰੰਗੇ ਲੈ ਰਾਤੀ ਰਾਮ ਜਬ ਮਨ ਤੀਰੇ ਹੋਮੇ ਛੁੜ ਗਈ ਭਈ ਬੈਰਾਗਣੀ ਤਬ ਸਾਚੀ ਸੁਰਤ ਸਮਾਨ ਅਕੁਲ ਨਿਰੰਜਨ ਸੋ ਮਨ ਮਾਨਿਆ ਬਿਸਰੀ ਲਾਜ ਲੋਕਾਂ ਨੇ ਪੂਰੇ ਭਵਿੱਖ ਨਾਹੀ ਤੁਮ ਜੈਸੇ।

ਬਿਨੈ ਪ੍ਰਭ ਕਾਲ ਸੰਤਾ ਪਿਆ ਜਬ ਲਗ ਦਰਸ਼ਨ ਪਿਆ ਦਰਸ਼ਨ ਪਰਸੈ ਪ੍ਰੀਤਮ ਤਬ ਲੈ ਭੂਖ ਪਿਆ ਸੀ ਦਰਸ਼ਨ ਪੇ ਦੇ ਕਤੀ ਮਨ ਮਾਨਿਆ ਜਲ ਰਸ ਕੌਣ ਵਿਗਾਸ ਉਨਵ ਕਣਹਰਵ ਗਰਜੇ।

ਤਨ ਸੁਹਾਗੇ ਕੁਚਲ ਕੁਰੂਪ ਕੁਨਾਰ ਕੁਲਖਣੀ ਫਿਰ ਕਾ ਸਹਿਜ ਨ ਜਾਣਿਆ ਹਰ ਸਰੰਗ ਰਸਨ ਰਹੇ ਤ੍ਰਿਪਤੇ ਦੁਰਮਤ ਦੁਖ ਸੁਮਾਨਿਆ ਇਨ ਜਾਵੇ ਨਾ ਦੁਖ ਪਾਵੇ ਨਾ ਦੁਖ ਦਾ ਸਰੀਰੰ ਨਾਨਕ ਪ੍ਰਭ ਕੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨਦੀ ਮਸਲਾ ਮਲਾਰ ਸਲਾ ਸਾਰੰਗ ਮਹੱਲਾ।

ਕਾਮਣ ਧਨ ਸੁਹਾਗ ਪਿਆਰੀ ਜਾਤ ਵਰਣ ਕੋ ਸਹਿ ਸਾਚੂ ਕਦ ਗੁਰਮਤ ਸਦ ਵਿਚਾਰੀ ਜਿਸ ਨਾਲ ਜਿਸ ਮਨ ਮਨ ਏ ਮਨ ਤਾਸਿਓ ਹਿੰਸਾ ਲੋ ਵਿਚਾਰੇ ਸਹਿਜ ਦੇ ਕਾਮਣ ਫਿਰਕੀ ਗੁਰਮੁਖ ਰੰਗ ਸੁਵਾਰੇ ਜਾਰੋ ਐਸੀ ਪ੍ਰੀਤ ਕੁਟੁੰਬ ਸੰਬੰਧ ਮਾਇਆ ਮੋਹ ਪਿਆ।

ਪਰਿਵਾਰ ਜੀ ਕੀ ਫਤਿਹ। ਮਾਨਯੋਗ ਸੇਵਕ ਪਰਿਵਾਰ ਜਿਨ੍ਹਾਂ ਸ਼੍ਰੀ ਅਖੰਡਪੁਰ ਸਾਹਿਬ ਦੀ ਸੇਵਾ ਲਈ ਆ ਜੀ, ਬੇਨਤੀ ਹੈ ਕਿ ਉੱਪਰ ਦਰਬਾਰ ਵਿੱਚ ਆ ਕੇ ਸ਼੍ਰੀ ਅਖੰਡ ਪਾਠ ਪ੍ਰਾਪਤ ਕਰਨ ਲਈ ਅਰਦਾਸ ਦੇ ਵਿੱਚ ਸ਼ਾਮਿਲ ਹੋਵੋ ਜੀ। ਪਰਿਵਾਰ ਨੂੰ ਦੁਬਾਰਾ ਫਿਰ ਬੇਨਤੀ ਆ ਕਿ ਨੰਬਰ 1 ਦੇ ਵਿੱਚ ਸ਼੍ਰੀ ਅਖੰਡ ਜਾਪ ਪ੍ਰਾਪਤ ਹੋਣੇ ਨੇ, ਆਪ ਜੀ ਆ ਕੇ ਅਰਦਾਸ ਦੇ ਵਿੱਚ ਸ਼ਾਮਿਲ ਹੋਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੂ ਵਿਘਨਾ ਕੂ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਸਿਮਰਥ ਭਗਵਤੀ ਸਿਮਰ ਕਾਇਆ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿਠੇ ਸਭ ਦੁਖ ਦਾਇਤੀ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾ ਪਿਆਰਿਆਂ ਸਾਰਿਆਂ ਦੀ ਪੂਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ

ਦਾਨ ਸਹੁ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਦਵਾਨ ਸਜਾਇਕ ਸੱਜੇ ਦਵਾਨਾ ਵਿਸ਼ਰਾਸਾ ਜਵਾਰ ਦੇ ਕੀਰਤਨ ਸਹਿਜ ਬਾਣੀ ਦੇ ਪਾਠ ਹੁਣ ਬਾਣੀ ਪੜਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਗਰੀਬ ਨੂੰ ਅੱਜ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੀ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀ ਤੁਲੇ ਕੀਤਾ ਲੋੜੀਏ ਕੰਮ ਸੁਹਰ ਪਏ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰ ਸਵਰਨ ਸਿੰਘ ਬੀਬੀ ਪ੍ਰਕਾਸ਼ ਕੌਰ ਦੇ ਪੋਤਰੇ ਸਰਦਾਰ ਦਰਸ਼ਨ ਸਿੰਘ ਬੀਬੀ ਤਰਸੇਮ ਕੌਰ ਦੇ ਦੋਹਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰ ਜਗਤਾਰ ਸਿੰਘ ਬੀਬੀ ਸਰਬਜੀਤ ਕੌਰ ਦੇ ਸਪੁੱਤਰ ਕਾਕਾ ਮਨਿੰਦਰਜੀਤ ਸਿੰਘ ਦੇ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਤੇ ਦੋਨਾਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਧਰੁਆਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਨ ਪ੍ਰਮ ਕਰਾਉਣ ਲੱਗੇ ਨੇ ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਾਠੀ ਸਿੰਘਾਂ ਨੇ ਦਰਸ਼ਨਾਂ ਤੇ ਆਪ ਵੱਸ ਕੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸੇਵਾਦਾਰਾਂ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਸੁਸ ਸੇਵਾ ਲੈਣੀ ਗੁਣ ਔਗੁਣਾਂ ਵਿਚਾਰਨੇ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਪਰ ਹੱਥ ਕੇ ਕਾਰਜਾਂ 'ਚ ਨਿਰਵਿਘਨਤਾ ਸਫਲਤਾ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਠੀ ਸਿੰਘਾਂ ਦੇ ਰਸਨਾਂ ਤੇ ਆਪ ਵੱਸ ਕੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਪ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਨਿਰਵਿਘਨਤਾ ਸਹਿਤ ਸਮਾਪਤੀ ਕਰਾਉਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਸਮੇਤ ਰੁਮਾਲਿਆਂ ਦਾ ਸੈੱਟ ਅਤੇ 25 ਪੁੰਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾ ਰਹੇ ਹਨ ਗੁਰਮਤ ਅਨੁਸਾਰ ਸੁਮ ਨੂੰ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਕਾਕਾ ਮਨਿੰਦਰਜੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਾਉਣ ਹੋਇਆ ਪ੍ਰਸ਼ਾਦ ਵਿਸਾਦ ਸਿੰਘ ਵਰਤੇ ਜੋਸ਼ ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬੇ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰਿਆਂ ਦਾ ਮੇਲਣ ਜਿਨ੍ਹਾਂ ਮਿਲਿਆ ਵੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਕਰਤੀ ਹੋਰ ਪਰ ਹੋਰ ਹੋਰ ਤੇ ਪਾਰਥ ਲੈ ਕਵਣ ਜੋਰ ਕੀ ਜਾਤਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਸ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਹਤੇ ਹੋਏ ਲੱਖ ਦਰਿਆਓ ਕੁਦਰਤ ਕਣ ਕਾ ਵਿਚਾਰ ਬਾਰੇ ਨਾ ਜਾ ਭਾਈ ਇੱਕ ਵਾਰ ਜੋ ਤਿਸ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾ

ਆਹੇ ਤੀ ਸੋਧਨਾ ਪਾਈਆ ਨਦੀਆਂ ਤੇ ਬਾਹ ਪਵਹਿ ਸੁਮੰਦ ਨਾ ਜਾਣੀ ਹੈ ਸੁਮੰਦ ਸਾਹ ਸੁਲਤਾਨ ਗਿਰਾ ਸੇ ਤੀ ਮਾਲ ਧਨ ਕੀੜੀ ਤੁਰ ਨਾ ਹੋਵਨੀ ਜੇ ਤਿਸ ਮਨਹੋ ਨਾ ਬੀਸੁਰ ਹੈ ਅੰਤ ਨਾ ਸਿਰਤੀ ਕਹਿਣ ਅੰਤ ਅੰਤ ਨਾ ਕਰਨ ਦੇਣਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਵੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰਾ ਬਾਰ ਅੰਤ ਕਾਰਨ ਕੇ ਤੇ ਬਿਰਲਾਹੀ ਤਾਂ ਕੇ

ਪੌਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹੇ ਚੇਤ ਗਵਤ ਲਿਖ ਜਾਣ ਹੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੇ ਈਸ਼ਰ ਵਰਮਾ ਦੇਵੀ ਸੁਣ ਸਦਾ ਸੁਵਾਰੇ ਗਾਵੇ ਹੇ ਇੰਦ ਅਦਰਾਸਨ ਬੈਠੇ ਦੇਵਤਿਆਂ ਦਾ ਨਾਲੇ ਗਾਵੇ ਹੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੇ ਗਾਵੇ ਹੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸ਼ਰ

ਜੇ ਸਾਧ ਜੋਰ ਕਰ ਵੇਖੈ ਸੋਏ, ਨਾਨਕੋ ਤਮ ਨੀਚ ਨਾ ਕੋਈ। ਰਾਤੀ ਰੁਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸਵੇ ਧਾਤੀ ਥਾਪ ਰੱਖੀ ਧਰਮਸਾਲ, ਤਿਸਵੇ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ। ਨਦਰੀ ਕਰਮ ਪਵੇ ਨੀਸ਼ਾਨ, ਕੱਚ ਪਕਾਈ ਉੱਥੇ ਪਾਏ, ਨਾ ਲੰਘਿਆ ਜਾਪੇ ਜਾਈ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ, ਆਖੋ ਕਰਮ ਕੇਤੇ ਪਵਨ ਪਾਣੀ, ਵਹਿ ਸੰਤਰ ਕੇਤੇ ਕਾਨ ਮਹੇਸ਼, ਕੇਤੇ ਪਰ ਮੈਂ ਘਾੜਤ ਘੜੀ, ਇਹ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼ ਕੇਤੇ, ਸਿੱਧ ਬੋਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮਾਉਂਦ, ਕੇਤੀ ਅਖਾਣੀ ਕੇਤੀ ਬਾਣੀ, ਕੇਤੇ ਪਾਤਨ ਇੰਦ, ਕੇਤੀ ਸੋਤੀ ਸੇਵ ਕੇਤੇ, ਨਾਨਕ ਅੰਤ ਨਾਯੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਥੈ ਨਾਥ ਬਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕਿਆਂ ਗੱਲਾਂ ਕਥੀਆ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਤ।

ਰਤੇ ਤੇਰੀ ਭਾਤਰਸ਼ਾਲੀ ਹੋਰ ਕੀਤੇ ਤੁਦਨੋ ਗਾਵੰਦ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾ ਇਨ ਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤੇ ਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹਿਬ ਸਾਹ ਪਾਤ ਸਾਹਿਬ ਨਾਨਕ ਨਾ ਰਜਾਈ ਆਸਾ ਮਹਲਾ ਪਹਿਲਾ ਹੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਦੀਤਾ ਹੋਏ ਕਿਵੇਂ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਰ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈ ਆ ਸਿੱਧਾ ਪੁਰਖਾਂ ਕੀਆ ਵਡਿਆਈ ਆ ਤੂੰ ਬਿਨ ਸਿੱਧੀ ਕਹਿਣ ਨਾ ਪਾਈਆ ਕਰ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸੇਵਕੀ ਭਰੇ ਤੇਰੇ ਭੰਡਾਰਾ ਜੇ ਤੂੰ ਦੇਹ ਤਸੇ ਕਿਆ ਚਾਰਾ ਨਾਨਕ ਸਾਹ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਬਿਸਰੇ ਮਰ ਜਾਓ ਆਖਣਿਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੁੱਖ ਤੂੰ ਭੁੱਖੇ ਖਾਏ ਚੱਲੇ ਦੂਖ ਸੁੱਖ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਾਓ ਸਾਚੇ ਨਾਮ ਕੀ ਤਲਵੜੀ ਆਈ ਆਖ ਸਕੇ ਕੀਮਤ ਨਹੀਂ ਭਾਈ ਜੇ ਸਾ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਘਾਟ

ਕਹਿਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰਜ ਪਾ ਕੇ ਕਰ ਧਰਿਆ, ਮੇਰੇ ਮਾਂ ਦੂਜੀ ਸਤਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਰਜ ਹਰਿਆ ਰਹਾਉ, ਜਨਨ ਪਿਤਾ ਲੋਕ ਸਤਵੰਤਾ ਕੋਈ ਨ ਕਿਸਕੀ ਧਰਿਆ, ਸਿਰ ਸਿਰ ਕੇ ਸੰਭਾਏ ਠਾਕੁਰ ਕਾਹੀ ਮਨ ਭਉ ਕਰਿਆ, ਉਡੇ ਉਡਾ ਵੇ ਸਹਿ ਕੋਸਾ ਤੇ ਪਾਛੇ ਵਚਰੇ ਸਰਿਆ, ਤਨ ਕਵਨ ਖਲਾਵੇ ਕਵਨ ਜਗਾਵੇ ਮਨ ਮਹਿ ਸਿਮਰਨ ਕਰਿਆ, ਸਭਨ ਦਾਨ ਦਾ ਸਵਾਠ ਸਿਧਾਨ ਠਾਕੁਰ ਕਾ ਤਲ ਧਰਿਆ, ਜਨ ਨਾਨਕ ਬਲ ਵਰ ਸਦ ਵਲ ਜਾਈ।

ਰੂਪ ਪਰਸਨ ਰੰਜਨ ਹਰ ਪੁਰਸਨ ਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹੀ ਸਭ ਧਿਆਵਹੀ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਹੁ ਸੰਤੋ ਜੀ ਸਭ ਦੂਖ ਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਚ ਬਣਾਉਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨਾਂ ਬਿਨਾਂ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਰ ਤਿਨ ਕੁਰਬਾਣਾ ਹਰ ਧਿਆਵ ਹੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਹੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ।

ਫੇਰ ਧਨ ਸੇ ਧਨ ਜੇ ਨਾਲ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹ ਤੁਧ ਜੀ, ਹਰ ਅਨਕ ਨੀਕ ਅਨੰਤਾ ਤੇਰੀ, ਅਨਕ ਤੇਰੀ ਅਨਕ ਹਰਿ ਹਰਿ ਪੂਜਾ ਜੀ, ਤਪ ਤਪ ਹੇ ਜਪ ਹੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ, ਪੜ੍ਹੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੇ ਮੇਰੇ ਹਰਿ ਭਗਵੰਤਾ, ਤੂੰ ਆਦਿ ਪੁਰਖੇ ਪਰੰਪਰ ਕਰਤਾ ਜੀ, ਤੂੰ ਜੇਵੜਾ ਵਰਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੁਹਾਡੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਹੇ ਸੋ ਹੋਈ, ਤੁਹਾਡੇ ਆਪੇ ਸਿਰ ਸਭ ਪਾਈ ਜੀ, ਤੂੰ ਆਪੇ ਸਿਰ ਸਭ ਕੋਈ, ਜਨ ਨਾਨਕ ਗੁਣ ਗਾਵੈ ਕਰਤੇ ਕਹਿ ਜੀ, ਜੋ ਸਭ ਸੇ ਕਾ ਜਾਣ ਹੋਈ, ਆਸਾ ਮਹਲਾ ਚੌਥਾ, ਤੂੰ ਕਰਤਾ ਸੱਚੇ ਹਰ ਮੈਂ ਡਸਾਈ, ਜੋ ਤੋ ਭਾਵੈ ਸੋਈ ਸੀ ਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਤਿਹਾ, ਜਿਸਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਗ ਗਵਾਇਆ, ਤੁਧਿਆ ਬਿਛੋੜਿਆ ਮਿਲਾਇਆ, ਤੂੰ ਦਰਿਆਓ ਸਾ ਤੁਝ ਹੀ ਮਾਇਆ, ਤੁਝ ਬਿੰਦੂ ਜਾ ਕੋਈ ਨਾਹੇ, ਜੀ ਜਨ ਸਾ ਤੇਰਾ ਖੇਲ, ਬਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣ ਆਹੇ ਸੋਈ ਜਨ ਜਾਣੇ, ਹਰ ਗੁਣ ਸਾਦੀ ਅੱਖ ਵਖਾਣਾ, ਜਿਨ ਹਰ ਸੇ ਵਿਆਤਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ, ਤੂੰ ਮੈਂ ਦੂਜਾ ਵਰਨਾ ਕੋਏ, ਤੂੰ ਕਰ ਕਰ ਵੇਖ ਹੇ ਜਾਣ ਹੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ, ਜੇ ਤੂੰ ਸਰਵ ਪਈ ਲੈ ਨਵਾਸਾ, ਪਾਣੀ ਪਾਵਗ ਤੈਨੇ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲ, ਹਮ ਦੇਖਾ ਤੈਨੂੰ ਡੂਬੀ ਵਾਲੇ, ਮਾਨੇਕ ਨਾ ਚੇਤ ਸਮੂੜ ਮਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹਾ, ਨਾ ਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਾਣ ਪਤਨਾ ਤਿੰਨ ਕੀ ਸਰਨਾ, ਜੇ ਤੂੰ ਨਾਹੀ ਵਿਸਰਿਆ, ਆਸਾ ਮਹਲਾ ਪੰਜਵਾ, ਕਹੀ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ।

ਪ੍ਰਸਾਦ ਜੈ ਕਰਕੇ ਤੋ ਆਖੀ ਐ ਕਰਤੇ ਕਹੋਏ ਬੀਚਾਰੂ ਤਤਕਰਗਾ ਸੋਹਲਾ ਸਿਮਰਹੋ ਸਿਰਜਣਹਾਰੂ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਲਾ ਹੋ ਵਾਰੀ ਜੇ ਸੋਹਲੈ ਸਦਾ ਸੁਖ ਹੋਏ ਰਹਾਉ ਜਿਤਨੇ ਜੀੜੇ ਸੰਭਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀ ਉਤਨਾ ਪਵੇ ਤੇ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣਾ ਸੀਸੜੀਆਂ ਜਿਉਂ ਹੋਵੇ ਸਾਹਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵੰਦ ਸੱਜਣ ਹਰਿ ਸਿਮਰਿਐ ਨਾਨਕ ਸੇ ਦੇਹ ਆਵੰਡ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਗੀਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸ਼ੇ ਚਸਿਆ ਘੜੀਆਂ ਪਹਿਰਾ ਦਿੱਥੀ ਵਾਰੀ ਮਾਹੋ ਸੂਰਜੇ ਕੋਰੋ ਤਨੇਕ ਨਾਨਕ ਕਰਤੇ ਕੀ ਗੇ ਤੇਵੇ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਰੂਪ ਮਲ ਆਣ ਲੋ ਪਵਨ ਚੌਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ

ਔਧ ਘਟੇ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾਰ ਸੁਬਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪੇ ਆਵੈ ਇਹੋ ਰਸ, ਅਕਥ ਕਥਾ ਤਿਨ ਜਾਣੀ। ਜਾਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਹੇ ਵਸੇਰਾ, ਨਿਜ ਕਰ ਮਹਿਲ ਪਾਵ ਸੁਖ ਸਹਿਜੀ, ਬਹੁ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ।

ਪਹਿਲਾ ਘਰ ਪਹਿਲਾ ਮੋਤੀ ਦਾ ਮੰਦਰ ਉਸਰੇ ਰਤਨੀ ਤਾਂ ਹੋਹੇ ਜੜਾਓ ਕਸੂਰ ਕੁੰਗੂ ਅਗਰ ਚੰਨ ਲੀਹ ਪਾਵੇ ਚਾਉ ਮਾਦੀ ਭੁਲਾ ਬਿਸਰੇ ਤੇਰਾ ਚੇਤਨਾ ਆਵੇ ਨਾਓ ਹਰ ਬਹਿਣ ਜੀ ਉਹ ਜਲ ਵੱਲ ਜਾਓ ਮੈਂ ਆਪਣਾ ਗੁਰਪੁਰਸ਼ ਦੇਖਿਆ ਵਰਨਾ ਹੀ ਥਾਂ ਰਹਾਓ ਘਰ ਚਾਹੀ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁੱਖ ਮਣੀ ਮੋਹਣੀ ਮੁੱਖ ਮਣੀ ਸੋਹੇ ਕਰੇ ਰੰਗ ਵਸਾਓ ਮਾਤੀ ਭੁਲਾ ਬੀਸਰਾ ਤੇਰਾ ਚੇਤਨਾ ਆਵੇ ਨਾਓ ਸੇ ਦੋਹਾਂ ਸਿਦਲਾਏ ਦੇ ਦਿਆ ਖਾਓ ਪ੍ਰਗਟ ਹੋਏ ਵੈਸਾ ਲੋਕ ਰੱਖੇ ਭਾਓ ਮਾਤੀ

ਸੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਓ ਚੰਦ ਸੂਰਤ ਤੋਏ ਗੁਫੇ ਨਾ ਦੇਖਾਂ ਆਸ ਆਪਣੇ ਸੋਣਾ ਥਾ ਵੀ ਤੇਰੀ ਕੀਮਤ ਨਾ ਪਵੈ ਹੋ ਕੇ ਉੜੀ ਆਖਾ ਨਾ ਉਸਾ ਚਾਨਾ ਕਰਨੇ ਥਾਂ ਸੁਣ ਸੁਣੇ ਆਖਣ ਆਖਣਾ ਜੇ ਭਾਵੇ ਕਰੇ ਤਮਾਏ ਰਾਹ ਕੁਸਾ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾ ਲੀਆ ਭਸਮ ਛੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਾ ਆਖਾਂ ਨਾ ਪੰਖੀ ਹੋ ਕੇ ਜੈ ਪਵਾਂ ਪੰਛੀ ਹੋ ਕੇ ਜੇ ਭਵਾਂ ਸੈ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੂ ਨਾ ਕਿਸ ਪੀਆ ਨਾ ਖਾਓ ਵੀ ਤੇਰੀ ਕੀਮਤ ਨਾ ਪਏ ਹੋ ਕੇ ਵੜਾ ਆਖਾਂ ਨਾ ਨਾਨਕ ਕਾਗਜ਼ ਲੱਖ ਮਣਾ ਪੜ ਪੜ ਕੀਚੇ ਭਾਉ ਮਸੂ ਟੋਟਣਾ ਵੀ ਲੇਖਣ ਪਹੁੰਚ ਲਾ ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵੜਾ ਆਖਾਂ ਨਾ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਬਰ ਚਲਾਈਆ ਲੇਖੇ ਸੁਣ ਵਿਖਾਓ ਲੇਖੇ ਸਾ ਲਵਾਈਏ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਂ ਅੰਧੇ ਨਾ ਵਿਸਾਰਿਆ ਨਾ ਤੇ ਇਹ ਨਾ ਉਹ ਰਹਾਓ ਜੀਵਨ ਮਾਨਾ ਜਾਏ ਕੇ ਇੱਥੇ ਖਾ ਜੇ ਕਾਲ ਜਿੱਥੇ ਵਹਿ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਣ ਵਾਲੇ ਜੇਤੜੇ ਸਭ ਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ ਕੀਮਤ ਕਹਿਣ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਇੱਕ ਤੋਂ ਜੀਆਂ ਕੇ ਤੇਲੋ ਨੀਚ ਅੰਦਰ ਨੀਚ ਜਾਤ ਨੀਚੀ ਹਿੰਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠਾਕਾ ਦਮਰਦਾਰ ਪਰ ਨਿੰਦਾ ਪਰ ਮਲ ਮਕਸਦ ਯਗਨ ਕਰੋ ਚੰਡਾਰ ਅਸਕਾ ਸਾਫ ਸਲਾਣਾ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇਦਰ ਉਤਮ ਕਹੇ ਨੀਚ ਕਰਮ ਬੈ ਰੋਏ ਰਹੋ ਰਸ ਸੋਨਾ ਰੂਪਾ ਰਸ ਸੋਨਾ ਰਸ ਰੂਪਾ ਕਾਮਣ ਰਸ ਪਾਵਣ ਰਸ ਪਰਮਲ ਕੀਰਾ ਬਾਸ ਰਸ ਘੋੜੇ ਰਸ ਜਮਨ ਰਸ ਮਿੱਠਾ ਰਸ ਮਾਸ ਇਹ ਤੇਰਾ ਸਰੀਰ ਕੇ ਕਹਿ ਕਰਨਾ ਮਨਵਾਸ ਜਿੱਤ ਬੋਲੀਏ ਪਤ ਪਾਈਏ ਸੋ ਬੋਲਿਆ ਪ੍ਰਵਾਨ ਫਿਰ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵੇ ਸੇ ਭਲੇ ਹੋਰ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿੰਨ ਕਾਕਿਆ ਸਲਾਣਾ ਵਰਸਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮਤਲਬ ਲਾ ਕੂੜਕਾ ਦਿੱਤਾ ਦੇਵਨਹਾਰ ਮਤੀ ਬਨ ਵਸਾਰਿਆ ਖੁਸ਼ੀ ਕੀਤੀ ਤਿੰਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੁਸਾ ਜਾਣ ਜੇ ਸੇਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਓ ਸੱਚ ਸਰਾ ਗੁਰ ਬਾਹਰਾ ਜਿਸ ਸੱਚਾ ਨਾਉ ਸੁਣੇ ਵਿਖਾਣੇ ਜੇਤੜੇ ਹੋ ਤਨ ਬਲਹਾਰੇ ਜਾਓ ਤਾਮਨ ਖੀਵਾ ਜਾਣੀਏ ਜਾਂ ਮਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨ ਬਾਸ ਤਾਮ ਖੁਵੇ ਉਜਲਾ ਲੱਖ ਦਾਤੀਏ ਕਦਾਤ ਦੁੱਖ ਤੁਸੇ ਪੈ ਆਖੀਏ ਸੁਖ ਜ ਸਹੀ ਪਾਸ ਸੋ ਕਿਉਂ ਮਨ ਵਸਾਰੀਏ ਜਾ ਕੇ ਜੀ ਪ੍ਰਾਣ ਤਸਵਿਣ ਸਭ ਅਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਵ ਕਲਮ ਕਰ ਚਿਤ ਲਿਖਾਰੀ ਗੁਰਪੁਰਸ਼ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੇ ਤਿੱਥੇ ਉਹ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲੇ ਵਡਿਆਈਆਂ ਸਤਿਖੁਸ਼ੀਆਂ ਸੱਚਾ ਹੋ ਤਨਮ ਟਿੱਕੇ ਨਿਕਲੇ ਜਨਮਾਂ ਸੱਚਾ ਨਾਉ ਕਰ ਮਿਲੇ ਤਾਂ ਪਾਈਏ ਨਾਹੀਂ ਗੱਲੀ ਬਾਓ ਦੁਆਇਕਾ ਵੇਖ ਜਾਏ ਉੱਠ ਰੱਖੇ ਨਾ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਨ ਨਾਵੇਂ ਵਿਕਾਰ ਭੈ ਤੇਰੇ ਡਰ ਗਲਾ ਖਪ ਖਪ ਸੱਜੇ ਦੇ ਨਾਮ ਜਣਾ ਸੁਲਤਾਨ ਖਾਨ ਹੁੰਦੇ ਡਿੱਠੇ ਕੇ ਨਾਨਕ ਉੱਠੀ ਚੱਲਿਆ ਸਭ ਗੂੜੇ ਧੁੱਟੇ ਨਹੀਂ ਸੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮਾਨੀਏ ਸੁਣੀਏ ਸਲੋਣੇ ਖੱਟ ਤੋਸੀ ਮੁਖ ਬੋਲਣਾ ਮਾਰਨ ਆਦਿ ਕੀਏ ਸ਼ਕਤੀ ਅਮਿਤ ਭਾਓ ਇੱਕ ਜਾਕੁਰ ਨਜ਼ਰ ਕਰੀ ਬਾਬਾ ਹੋਰ ਖਾਣਾ ਖੁਸ਼ੀ ਖੁਆਸ ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ ਰਹਾਓ ਰੱਤਾ ਪਹਿਨਣ ਮਾਰਤਾ ਸਫੇਦੀ ਸਾਧਾਨ ਨੀਲੀ ਸ਼ਾਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਨ ਪਰ ਸੰਤੋਖਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਸ ਜਿਤ ਪਹਿਦੇ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ ਰਹਾਓ ਘੋੜੇ ਪਾਖਰ ਸੋਨੇ ਸਖਤ ਬੁੱਝਣ ਤੇਰੀ ਵਾਟ ਤਰਕ ਸਤੀਰ ਕਮਾਣ ਸਾਂਗ ਤੇਗ ਬੰਧ ਗੁਣ ਧਾਤ ਬਾਜਾ ਨੇਜਾ ਪਾਸੋਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜੇ ਚੜ੍ਹੀਏ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦ ਤੇਰੀ ਪਰਿਵਾਰ ਹੁਕਮ ਸੁਖ ਤੁਧ ਆਪਸੀ ਹੋਰ ਆਖਣ ਬਹੁਤ ਉਪਾਰ ਨਾਨਕ ਸੱਚਾ ਪਾਤਸ਼ਾਹ ਪੁੱਛਣਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜੇ ਸੁੱਤੇ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਕੂ ਕੀ ਕਾਂ ਰਤਨਾ ਕੀ ਲਾਲਤਾ ਅਗਰਵਾਸ ਤਨ ਸਾਸ ਅਰਸ ਅਰਦੀਸਤਾ ਮੁਟਕਾ

ਨਾ ਉਸਦਾ ਹੀ ਆਪਣਾ ਹੋਵੇ ਸਿਰ ਸਮਾਜ ਜਾਂ ਪਤਲੇ ਖੇਦਾਂ ਪਵੇ ਸਵਾ ਪੁਛ ਗਵਾ ਸਕਦੇ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਏ ਉਹਨਾਂ ਅੰਦਰ ਨਾਮ ਧਾਨੇ ਨਾਮ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖੰਡ ਸਦਾ ਸਾ ਸੋਏ ਖੇਉ ਖੇਰ ਲਾਈਏ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰ ਦਰ ਗਿਆ ਕਿਆ ਹੋਏ ਸੀ ਰਾਗ ਮਹਲਾ ਪਹਿਲਾ ਗੁਣਮਾਤੀ ਗੁਣ ਵਿਥਰੇ ਹੋ ਗੁਣਮਾਤੀ ਝੂਰ ਜੇ ਲੋੜੇ ਪਰ ਕਾਉਣੀ ਨਾ ਮਿਲੀਏ ਫਿਰ ਕੂਰ ਨਾ ਬੇੜੀ ਨਾ ਤੋਲਾ ਨਾ ਪਾਈਏ ਫਿਰ ਦੂਰ ਮੇਰੇ ਠਾਕੁਰ ਪੂਰੇ ਤਾ ਤੜੋਲ ਗ੍ਰੰਥ ਪੂਰਾ ਜੇ ਕਰੇ ਪਾਈਏ ਸਾਚ ਤੋਲਾ ਪ੍ਰਭ ਹਰਿਮੰਦਰ ਸੋਹਣਾ ਚਸਮੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੁਰ ਸਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੋਲਾ ਰਨਾਓ ਗੁਰ ਸਤ ਸਾਗਰ ਬੋਹਿਤੋ ਗੁਰ ਤੀਰਥ ਦਰਿਆਓ ਜਿਤ ਭਾਵੇ ਉਜਰੀ ਸਤਸਰ ਨਾਵਣ ਜਾਓ ਪੂਰੋ ਪੂਰੋ ਆਖੀ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸਨ ਆਸ ਨਾਨਕ ਪੂਰਾ ਜੇ ਮਿਲ ਕਿਉਂ ਘਾਟੇ ਕੌਣ ਤਾ ਸੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕਾਂਤੇ ਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਸਭ ਕੋ ਕਰਤਾ ਸਭ ਕੋ ਤੇਰੇ ਜੋਰੇ ਸਦ ਵਿਚਾਰੀਏ ਜਾ ਤੂਤ ਕਿਆ ਹੋ ਰਹਾ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿ ਸੰਤੋਖ ਸ਼ਿਕਾਰੀਆ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਖੇਤੀਆ ਤੇਰੀਆ ਕੁਦਰਤੀ ਕੇਵਲ ਤੇਰੀ ਦਾਤ ਖੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਖੇਤੇ ਤੇਰੇ ਰੂਪ ਰੰਗ ਖੇਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੇ ਸੱਚਵੇਂ ਸਾਹ ਸੰਭਾਏ ਸੁਰਤ ਵਿਪਾਤੋ

ਮੋਈ ਕਰਾਓ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਬੇਸ਼ਾ ਹੋ। ਕਲਪ ਤਿਆਗੀ ਬਾਦ ਹੈ ਸੱਚਾ ਬੇਪ੍ਰਭਾਵ, ਮਨ ਰੇ ਸੱਚ ਮਿਲੇ ਪਉ ਜਾਏ। ਭੈਵਨ ਨਿਰਭਉ ਕਿਉਂ ਥੀ ਇਹ ਗੁਰਮੁਖ ਸ਼ਬਦ ਸਮਾਏ ਰਹਾਉ। ਕੀਤਾ ਅਖਣ ਆਖੀ ਅਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਇੱਕ ਸੋਏ। ਜਿਸਕੇ ਜੀ ਪ੍ਰਾਣ ਹੈ

ਗੁਰ ਮਗਰ ਵਾਤ ਵਸਾਈਏ ਸੱਚ ਵਖਤ ਸੱਚ ਰਾਸ ਹੋਜਨੀ ਸੱਚ ਬਣੰਜਿਆ ਗੁਰਪੁਰੇ ਸਵਾਸ ਨਾਨਕ ਵਾਤ ਵਸ਼ਾਨ ਸੀ ਸਾਸ ਸੌਦਾ ਜੀ ਪਾਸੀ ਰਾਗ ਮਹਿਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸੇਤੀ ਸੇ ਸਮਾਏ ਲਾਲ ਗੁਲਾਲ ਗਹਿਵਰਾ ਸੁੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀ ਹਰ ਜਾ ਪੇ ਕੈ ਪਹਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਵਾ ਗੁਰ ਪਾਈਏ ਮੁਕਤਾ ਧੇਣ ਰਹਾਓ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਏ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆ ਤੂੰ ਨਾਮ ਵਿਚਾਰ ਤੇਰੇ ਵਿੱਚ ਕਰਮ ਕਮਾਈਏ ਆ ਸੰਦੇਸ਼ ਹੋਏ ਕਿਉਂ ਗੁਰਬਿੰਦ ਤਰ ਕੁੱਟੀ ਛੁੱਟ ਸੀ ਸਹਿਜ ਮੇਰਾ ਸੁਖ ਹੋਏ ਜਿਜ ਕਰ ਮਹਿਲ ਪਛਾਣੀਏ ਨਾ ਤਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ ਕਿਉਂ ਘਰ ਵਾਸ ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ ਇਹ ਕੁਛ ਸ਼ਬਦ ਵਿਚਾਰੀਏ ਵਿਤਿਆ ਕੇ ਆਸ ਨਾਨਕ ਦੇਖ ਦਿਖਾਈਐ ਉਹ ਸਦ ਬਲ ਹਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤੇ ਜੀਵਨ ਦੁਆਗਣੀ ਮੁੱਠੀ ਦੂਜੇ ਪਾਏ ਕਲਰ ਕੇ ਕੰਧ ਜਿਉਂ ਐਨ ਸਿਕਿਰ ਟੈ ਪਾਏ

ਆਪ ਸੁਝਾਣਾ ਭੁੱਲੇ ਸੱਚਾ ਵਟ ਕਿਸਾਨ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ ਨੌ ਨਿਦੁਪ ਦੇ ਨਾਮ ਏ ਕਰਮ ਪਵੇ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਤੇ ਚੱਜ ਚਾਰ ਅੰਦੇ ਨਾਮ ਵਿਸਾਰਿਆ ਮਨ ਖੰਦ ਗਵਾਰਿਆ ਵਨ ਜਾਣ ਨਾ ਚੁੱਕਈ ਮਰ ਜਨ ਵੈ ਹੋਏ ਖਵਾਰ ਚੰਦਨ ਮੋਲਣ ਆਇਆ ਕੁੰਗੂ ਮੰਗ ਸੂਰ ਚੁਵਾ ਚੰਦਨ ਪਾਉ ਘਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿਕਾਰ ਵਿਕਾਰ ਜਬ ਲਖ ਸਭ ਨਾ ਭੇਜੀਏ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ਼੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇ ਡਰਾਵਣੀ ਜਾਜੀ ਉਹ ਵਿੱਚੋਂ ਜਾਏ ਭਾਏ ਬੁਲੰਦੀ ਵਿੱਚ ਵੀ ਤੂੰ ਨਿਕਸੋ ਕਾਏ ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਹਾਏ ਮੂੜੇ ਰਾਮ ਜਪੋ ਗੁਣਸਾਰ ਹੋਮੇ ਮਾਤਾ ਮੋਹਣੀ ਸਮੁਖੀ ਹੰਕਾਰ ਹਾਓ ਜਿਨੀ ਨਾਮ ਵਸਾਰਿਆ ਦੂਜੀ ਕਾਰੇ ਲਾਗ ਦੋਦਾ ਲਾਗੇ ਪਛਮੂਏ ਅੰਤ ਤਸ਼ਨਾਗ ਗੋਰਾ ਕੇ ਉਭਰੇ ਹੋਰ ਮੁੱਠੀ ਧੰਦੇ ਠੱਗ ਬੂਹੀ ਪਿਆਈ ਪ੍ਰੀਤ ਪਿਆਰ ਗਿਆ ਮੂਹਾ ਬਹਿਰ ਬਰੋਧ ਧੰਦਾ ਸੱਕਾ ਹੋ ਮੋਈ ਮਮਤਾ ਮਾਇਆ ਕਰੋਧ ਕਰ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰ

ਰਹਾਉ ਤਨ ਸੁੱਚਾ ਸੋ ਆਖੀਐ ਜਿਸਮੈਂ ਸਾਚਾ ਨਾਉ ਪੈ ਸੱਚ ਰਾਤੀ ਦੇਹ ਰੀ ਜੇ ਵਾ ਸੱਚ ਸੁਭਾਉ ਸੱਚੀ ਨਜ਼ਰ ਨਿਹਾਲੀਏ ਬਹੁ ਨਾ ਪਾਵੇ ਤਾਉ ਸਾਚੇ ਤੇ ਪਵਨਾ ਪਿਆ ਪਵਣੇ ਤੇ ਜਲ ਹੋਏ ਜਲ ਤੇ ਤਿਰ ਪਵਣ ਸਾਜਿਆ ਘੱਟ ਘੱਟ ਜੋ ਸੁਮੋਏ ਨਿਰੁਣ ਮਹਿਲਾ ਨਾ ਥੀਏ ਸ਼ਬਦ ਰੱਤੇ ਪਤ ਹੋਏ ਇਹ ਮਨਸਾ ਸੰਤੋਖਿਆ ਨਜ਼ਰ ਕਰੇ ਤਸਮਾਏ ਪੰਜ ਪੂਰ ਸੱਚ ਪੈਰ ਤੇ ਜੋ ਸੱਚੀ ਮਨਵਾਹੇ ਨਾਨਕੋ ਗੁਣ ਵੀ ਸਰੇ ਗੁਰ ਆਖੇ ਪਤਾਏ ਸੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਗਈ ਤਰੀਏ ਗੁਰੂ ਵਿਚਾਰੇ ਕਾਵੇ ਕਜਾਬ ਹੀ ਪੂਰ ਭਰੇ ਹੰਕਾਰ ਮਨ ਹੱਠ ਮਤੀ ਬੂਢੀਏ ਗੁਰੂ

ਸੱਚੇ ਬਿਨ ਸਹਿ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵੀ ਸਾਚੇ ਮਹਿਲ ਹਦੂਰ ਸਾਹਿ ਸਾਹਿ ਤੋਂ ਸਮਲਾ ਕਦੇ ਨਾ ਵਸਾਰਿਓ ਜਿਉਂ ਜਿਉਂ ਸਾਹ ਮਨ ਵਸੇ ਗੁਰਮੁਖ ਅੰਮ੍ਰਿਤ ਪੀਓ ਮਨ ਤਾਂ ਤੇਰਾ ਤੂੰ ਧਣੀ ਗਰਬ ਨਿਵਾਰ ਸਮੇਓ ਜਿਹਨੇ ਉਹ ਜਗ ਤੋਂ ਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨ ਜਾਣੀਏ ਮਨਮੁਖ ਮੋਦ ਗੁਵਾਰ ਕਰਦਾ ਜੋਤਨਾ ਤ੍ਰਿਭੁਜੇ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸੁਭਾਅ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਕਾਸ਼ ਨਾਨਕ ਨਾਮ ਸੰਤੋਖੀਆ ਜੀਓ ਪੰਡ

ਨਾਮ ਸਲਾਹੀਏ ਹੋ ਮੈਂ ਨਿਵਰੀ ਪਾਏ ਰਾਓ ਸੁਣ ਸੁਣ ਗੰਢਣ ਗੰਢੀਏ ਲਿਖ ਪੜਬੋ ਜੇ ਭਾਤ ਸਗਲੀ ਹੋ ਮੈਂ ਰੋਗ ਵਿਕਾਰ ਉਹ ਬੇਪ੍ਰਵਾਤ ਓਲਵਾ ਗੁਰਮਤ ਕੀ ਮਤ ਸਾਰ ਲਕਸ਼ ਅਣਪ ਜੇ ਕਰੀ ਲਕਸ਼ ਪ੍ਰੀਤ ਮਲਾਪ ਬਿਨ ਸੰਗ ਸਾਧਨਾ ਤਾਪੀ ਆਪਿਨ ਨਾਵੇਂ ਦੁੱਖ ਸੁਧਾ ਪਰ ਜਪ ਜੀ ਰੇ ਛੁੱਟੀ ਹੈ ਗੁਰਮੁਖ ਜੀ ਨੇ ਆਪ ਤਨ ਮਨ ਗੁਰ ਪੈ ਬੇਚਿਆ ਮਨ ਦੀ ਅਸਰ ਨਾਲ ਤਿਰ ਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੁਪਰਾਉ ਨਾਲ ਸ੍ਰੀ ਰਾਗ ਮਹਿਲਾ ਪਹਿਲਾ ਮਰਨੇ ਕੀ ਚਿੰਤਾ ਨੇ ਜੀਵਨ ਕੇ ਨੀ ਆਸ ਤੂੰ ਸਰਬ ਜੀਆਂ ਪਤ ਪਾਲ ਹੀ ਦੇਖੇ ਸਤਿਗੁਰਾ ਸੰਤਰ ਗੁਰਮੁਖ ਤੂੰ ਬਸੇ ਜਿਉਂ ਭਾਵੇ ਤਿਉਂ ਨਿਰ ਜਾ ਧੀਰੇ ਰਾਮ ਜਪ ਸੁਣ ਮਾਲ ਮੰਤ ਲਾਗੇ ਜਲ ਵਜੀ ਪਾਇਆ ਗੁਰਮੁਖ ਗਿਆਨ ਰਾਵ ਅੰਤਰ ਕੀ ਗੱਲ ਜਾਣੀਏ ਗੁਰਮਿਲੀਏ ਸੰਕ ਉਤਾਰ ਮੂਹਿਆਂ ਜਿਤ ਘਰ ਜਾਈਏ ਤੇ ਜੀਵ ਦੇ ਅਮਰ ਮਾਰ ਅਨਰ ਸ਼ਬਦ ਸੁਹਾਵਣੇ ਪਾਈਏ ਗੁਰੂ ਵਿਚਾਰ ਆਨੰਦ ਪਾਣੀ ਪਾਈਏ ਹੋਮੇ ਹੋਏ ਬਣਾਓ ਸਤਿਗੁਰ ਸੇਵੇ ਆਪਣਾ ਸਦ ਕਰੋ ਬਾਣੇ ਤਾਸਖਾ ਤਰਕੈ ਪਨਾਈਏ ਮੁਖਰ ਨਾਮ ਨਿਵਾਸ ਜਾ ਦੇਖਾਂ ਤਾਂ ਬਰਾਬਰ ਰਹੇ ਸਿਵ ਸਾਥੀ ਕਾ ਮੇਲ ਤੇ ਹੁਕਮਬੰਦੀ ਦੇਹਰੀ ਜੋ ਆਇਆ ਜਾ ਸੁਖ ਅਭਯੋਗੀ ਦੁੱਖ ਮਿਛੜੇ ਮਨ ਮੁਖਲਾਏ ਦਾ ਮੇਲ ਮਨ ਵਿਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ ਮਾਰਸ ਭੋਗ ਹੋਇਆ ਬਹੁਲ ਭੁੱਖ ਨਾ ਹੋਏ ਨਾਨਕ ਇਹ ਮਨ ਮਾਰ ਮੇਲ ਭੀ ਫਿਰ ਦੁੱਖ ਨਾ ਹੋਏ ਸੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲਵਾਨ ਸਾਧਨਾ ਚੀਜੇ ਭੀਜੇ ਸਾਖਤਾ ਧਰਮ ਤਿਆ ਬਣ ਜਾਣ ਸਾਧੂ ਸਤਿਗੁਰੂ ਜੇ ਮਿਲੇ ਤਾਂ ਪਾਈਏ ਗੁਣੀ ਧਨ ਮਨ ਰੇ ਹੋਮੇ ਛੋਟ ਘੁਮਾਨ ਹਰਗਰ ਸਰਬ ਸੇਵ ਤੂੰ ਤਾਂ ਪਾਵੇ ਦਰਗੈ ਮਾਨ ਰਹਾਓ ਰਾਮ ਨਾਮ ਜਪ ਦਿਨ ਸਰਾਪ ਗੁਰਮ ਕਰਤਾ ਜਾਣ ਸਭ ਸਭ ਸੁਖਾ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਨੁਸਾਰ ਪ੍ਰਥੇ ਵਿਆਹ ਸਭ ਦੀਆ ਨਾਮ ਕੁਕਰ ਕੁੜ ਕਮਾਈਏ ਗੁਰਨਿੰਦਾ ਭਜੇ ਬਜਾਨ ਪਰਵੇਂ ਬੁਲਾ ਦੁੱਖ ਘਣੋ ਜਾਂ ਮਾਰ ਕਰੇ ਗੁਰਾਨ ਮਨੁੱਖ ਸੁੱਖ ਨਾ ਪਾਈਏ ਗੁਰਮੁਖ ਸੁੱਖ ਸੁਭਾਨ ਇੱਥੇ ਧੰਦ ਪਟਾਈਏ ਸੱਚ ਲਿਖਤ ਪ੍ਰਮਾਣ ਹਰ ਸੱਜਣ ਗੁਰ ਸੇਵਤਾ ਗੁਰ ਘਰਨੀ ਪ੍ਰਧਾਨ ਨਾਨਕ ਨਾਮ ਨਵੀ ਸ੍ਰੀ ਕਰਮ ਸੱਚੇ ਨਿਸ਼ਾਨ ਸ੍ਰੀ ਰਾਗ ਮਹਲਾ ਪਹਿਲਾ ਇੱਕ ਤਲ ਪਿਆਰਾ ਵੀ ਸ਼੍ਰੇ ਰੋਗ ਵੱਡਾ ਬਨਮਾਏ ਗੁਰਦਰ ਗਏ ਪਤ ਭਾਈ ਯਾਰ ਨਾ ਬਸੇ ਬਨਮਾਏ ਗੁਰਮਿਲੀਏ ਸੁਖ ਭਾਈ ਅਗਨ ਮਰੇ ਗੁਣ ਮਾਏ ਮਾਰੇ ਅਨ ਸਰ ਗੁਣ ਸਾਹਿਬ ਜਿਨ ਖਿਨ ਪਵ ਨਾਮ ਨਵੀ ਸ਼੍ਰੇ ਤੇ ਜਨ ਵੇਲੇ ਸੰਸਾਰ ਹਾਉ ਜੋਤੀ ਜੋਤ ਮਿਲਾਈਏ ਸੋਤੀ ਸੋ ਸੰਜੋਗ ਹੈ ਸਾਉ ਮੈਂ ਗਤ ਗਏ ਨਾ ਹੀ ਸਾ ਸੋ ਗੁਰਮੁਖ ਜੇ ਸਰਮਨ ਵਸੇ ਤਿਸ ਮੇਲੇ ਗੁਰ ਸੰਜੋਗ ਗਾਇਆ ਕਾਵਣ ਜੇ ਕਰੀ ਭੋਗੇ ਭੁਗਣਾ ਤੇ ਸੋਨੇ ਉਹਨਾਂ ਕੀ ਜੀ ਜੋਤੀ ਸੇ ਚਲਣਾਰ ਗੁਰਮੁਖ ਰਹੇ ਸੁਹਾਗਣੀ ਸੁਪ੍ਰਭ ਸੇਜ ਪਤਾਰ ਚਾਰੀ ਅਗਨ ਨਿਵਾਰ ਮਰ ਗੁਰਮੁਖਾ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਭ ਗਮੀਤ ਕਰ ਸੱਚ ਪਾਵੇ ਦਰਗਹਿ ਜਾਏ ਸ੍ਰੀ ਰਾਗ ਮਹਿਲਾ ਪਹਿਲਾ ਹਰ ਹਰ ਜਪ ਪਿਆਰਿਆ ਗੁਰਮਤਲੇ ਹਰ ਬੋਲ ਮਨ ਸੱਚ ਕਸਵਟੀ ਲਾਈਏ ਤੁਲੀਏ ਪੂਰੇ ਤੋਲ ਕਿਉਂ ਕਹਿ ਨਾ ਭਾਈ ਦੇ ਦਮਾਣਕ ਮੋਲ ਅਮੋਲ ਭਾਈ ਰੇ ਹਰੀ ਰਾ ਗੁਰਮਾਹੀ ਸਤਸੰਗ ਸਤਿਗੁਰ ਭਾਈ ਅਨ ਸ਼ਬਦ ਸਲਾਹੀ ਰਹਾਓ ਸੱਚ ਵਖਰ ਧਨ ਰਾਸਲ ਪਾਈਏ ਗੁਰਪ੍ਰਕਾਸ ਜਿਵੇਂ ਅਗਨ ਮੇਰੇ ਜਲ ਪਾਇਆ ਤਿਉਂ ਤਸਨਾ ਦਾਸ ਹੰਦਾਸ ਜੰਗਦਾਨਾ ਲੱਗੀ ਓ ਭਉ ਜਲ ਤਰੇ ਤਰਾਸ ਗੁਰਮੁਖ ਨਾ ਭਾਵੀ ਸੱਚ ਰਤੇ ਸੁਖ ਪਾਈ ਸਤ ਸੱਚ ਨਾ ਭਾਵੀ ਕੂੜੇ ਕੂੜੀ ਪਾਏ ਸੱਚ ਰੇ ਗੁਰਮੇ ਲਿਆਏ

ਕਰਮੀ ਭਾਈ ਨਵੇਂ ਜਿਵੇਂ ਜੇ ਭਗਤ ਸੰਤ ਦੇ ਸੰਤਰ ਮੈਂ ਨਾ ਉਤਰੇ ਤ੍ਰਿਗ ਜੀਵਨ ਤ੍ਰਿਗਵੇਸ਼ ਹੋਰ ਕਿਤੇ ਭਗਤ ਨਾ ਹੋ ਗਈ ਬਿਨ ਸਤਿਗੁਰ ਕੀ ਅਵਧੀ ਮਨ ਰੇ ਗੁਰਮੁਖਾ ਕਨਵਾਰ ਗੁਰ ਕਾ ਕਹਿਆ ਮਨ ਵਸੀ ਹੋ ਮੈਂ ਤਿਸਰਾ ਮਾਰਾ ਮਨ ਮਾਣਕ ਨਿਰਮੋਲਿਆ ਰਾਮ ਨਾਮ ਪਦ ਪਾਈ ਮੇਰੇ ਸਾਸੰਗ ਤਰ ਪਾਈ।

ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ, ਖੋਟੇ ਬਣ ਬਣ ਜੀਏ ਮਨ ਤਨ ਖੋਟਾ ਹੋਏ, ਫਾਹੀ ਫਾਤੇ ਮਿਰਗ ਜਿਉ ਦੂ ਕਣੋ ਲਿਤਰੋਏ, ਖੋਟੇ ਪੁੱਤੇ ਨਾ ਪਵੇ ਤਿਨ ਹਰ ਗੁਰ ਦਰਸ਼ਨ ਹੋਏ, ਖੋਟੇ ਜਾਤ ਨਾ ਪਾਤੇ ਖੋਟ ਸੀਸ ਕੋਏ, ਖੋਟੇ ਖੋਟ ਕਮਾਵਣਾ ਆਏ ਗਿਆ ਪਦ ਖੋਏ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆ ਭਾਰ

ਐਵਤਨ ਚਿਕ ਮਨ ਮੀਡ ਕੋ ਕਮਲ ਕੀ ਸਾਰ ਨੇ ਮੁਗਲ ਪਾਈ ਬਹੁਤ ਉਸਤਾਦ ਨੇ ਭਾਖਿਆ ਬੋਲੇ ਕਿਉਂ ਬੂਝੇ ਜਾ ਨੇ ਬੁਝਾਈ ਆਖਣ ਸੋਹਣਾ ਪੌਣ ਕੀ ਬਾਣੀ ਹਮਾਰਤਾ ਮਾਇਆ ਖਸਮ ਕੇ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਤਿਆਜੀ ਕਰ ਖਿੰਬ ਪੰਜ ਕਰ ਸਾਥੀ ਨਾ ਸ਼ਤਾਨ ਮਤ ਕਟ ਜਾਈ ਨਾਨਕਾ ਖੇਰਾ ਪੈ ਚੱਲਣਾ ਮਾਲ ਤਨ ਕੇ ਤੂੰ ਸਾਂਝਿਆ

ਵੀਰ ਆਗਮ ਹੈ ਲੈ ਪਹਿਲਾ ਘਰ ਚੌਥਾ ਏਕ ਸੁਹਾਨ ਦੋ ਸੁਹਾਨੀ ਨਾਲ ਭਰ ਕੇ ਪੋਕੇ ਸਤਾਈ ਵਾਲ ਕੂਰ ਸੋਹਰਾ ਮੁੱਠਾ ਮਰਦਾ ਧਨ ਗੁਰੂ ਪਰਾ ਕਰਤਾਰ ਮੈਂ ਪਤ ਕੀ ਪੰਧ ਨਾ

ਵਿਚਾਰ ਸੁਖਿਆ ਨਿੰਦਾ ਕਹਿ ਪ੍ਰਵਾਨ ਸ਼੍ਰੀ ਰਾਗ ਮਹਲਾ ਪਹਿਲਾ ਘਰ ਚੌਥਾ ਸੁੰਦਰੀਆ ਉਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਨਾ ਜੈ ਜੈ ਦੇਖਾ ਤੈ ਤੂੰ ਹੈ ਤੁਝ ਤੇ ਨਿਕ ਸੀ ਬੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਸਤਿ ਸਮਾਲੀ ਰਹਾਓ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰੇ ਅਧੂਰ ਤੂੰ ਦੇਖਿਆ ਮਕਰ ਪਾਓ ਤੇਰੇ ਕੰਮ ਨਾ ਤੇਰੇ ਨਾਇ ਜੇਤਾ ਦੇ ਤੇਤਾ ਔਖਾ ਬਿਆਦਰ ਨਾਈ ਕੈਦਰ ਜਾਹੂ ਨਾਨਕੇ ਕਹਿਦਾ ਜੀ ਉਪਨ ਸਾ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਕੁਦ ਕਰੇ ਜਾਣੋ ਜੋ ਤੁਸੀਂ ਭਾਵੇ ਨਾਨਕਾ ਪ੍ਰਵਾਨੋ ਸੀ ਰਾਗ ਮਹਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੇ ਮਨਮਾਨ ਦੇਵਣ ਹਰੇ ਕਿਹਾ ਦਾਨ ਭਾਵੇ ਦੇ ਨਾ ਦੇ ਸੋਏ ਕੀਤੇ ਕਹਿ ਕਹੀਏ ਕਿਹਾ ਹੋਏ ਆਪੇ ਸੱਚ ਭਾਵੇ ਤੇ ਸੱਚ ਅਨੰਦਾ ਕੱਚਾ ਕੱਚਨ ਕੱਚ ਰਾਓ ਜਾ ਕੇ ਰੁੱਖ ਵਿਰਖਾ ਰਾਓ ਜਿਹੀ ਤਾਤੇ ਨਾਓ ਫੁੱਲ ਪਾਓ ਫਲ ਲਿਖਿਆ ਪਾਇਆ ਬੀਜਾ ਪੇ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਰੂਣੀ ਫਿੱਕਾ ਸਾਧੂ ਨਾਨਕਿਆਣੇ ਆਵੇ ਰਾਸ ਬਿਨਾਵੇ ਨਾਈ ਸਵਾਸ ਹੀ ਰਾਗ ਮਹਲਾ ਪਹਿਲਾ ਕਰ ਪੰਜਵਾਂ ਛਲ ਸੁਣਾਈ ਨਾ ਕਰੇ ਨਾ ਕਾ ਘੁਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤੋਂ ਰਹੇ ਸਲੋਕ ਵੀ ਕਾ ਜੀ ਉਹ ਟਲ ਭਲੇ ਬਿਨ ਤੇਲ ਦੀ ਵਾ ਕਿਉਂ ਚਲੇ ਰਹਾ ਪੋਥੀ ਪ੍ਰਾਣ ਕਪਾਈਏ ਭਵੱਟੀ ਅੰਤਨ ਪਾਈਏ ਸੱਚ ਬੂਝਣਾ ਚਲਾਈਏ ਤੇਲ ਦੀ ਵਾ ਉਹ ਚਲੇ ਕਰ ਚਾਨਣ ਸਾਹੁ ਤੋਂ ਮਿਲੇ ਰਹਾਓ ਕਿਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਬਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਕੇ ਬੈਸਣ ਪਾਈਐ ਕੋ ਨਾਨਕ ਵਾਲ ਉਡਾਈਐ ਕਿ ਰਾਗ ਮਹਲਾ ਤੀਜਾ ਕਰ ਪਹਿਲਾ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਉਹ ਸਤਿਗੁਰ ਸੇ ਵੀ ਆਪਣਾ ਇੱਕ ਮਨ ਕਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚੰਦਿਆ ਵਰ ਪਾਵਣਾ ਜੋ ਸ਼ਿਸ਼ ਵਲ ਪਾਏ ਨਾ ਉਹਦੇ ਆਈਏ ਨਾ ਮੰਗੇ ਨਾ ਮੇ ਸਹਿ ਸਮਾਏ ਮਨ ਮੇਰੇ ਹਰ ਚਾਕ ਤਿਰ ਜਾਏ ਜਿਨੀ ਪਰਮਲ ਝਾਕਿਆ ਸਜ ਰਹੇ ਸਮਾਏ ਰਹਾਉ ਜਿਨੀ ਸਤਿਗੁਰ ਸੇ ਵਿਅਤ ਨੀ ਪਾਇਆ ਨਾ ਅਨਧਾਨ ਅੰਤਰ ਹਰ ਸਰਾਵ ਰਿਹਾ ਚੁੱਕਾ ਮਨ ਅਭਿਮਾਨ ਹਿਰਦੇ ਕਮਲ ਪ੍ਰਕਾਸ਼ਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਤਰ ਕੇ ਮਹਾਨ ਸਤਿਗੁਰ ਸੇਵ ਨੇ ਆਪਣਾ ਤੇ ਵਿਹਲੇ ਸੰਸਾਰ ਹੋਮੇ ਮਮਤਾ

ਨਾਨਕਾ ਸਾਧ ਆਇਆ ਹੋਤਨ ਬਲਹਾਰੇ ਜਾਸ ਨਾਨਕ ਨਦਰੀ ਪਾਈਐ ਸਚਨਾ ਗੁਣ ਤਾਸੀ ਰਾਗ ਮਹੱਲਾ ਤੀਜਾ ਬਹੁ ਭੇ ਕਰ ਭਰਮਾਈਏ ਮਨ ਹਿਰਦੇ ਕਪਟ ਕਮਾਏ ਹਰ ਕਮਹਿਲ ਨਾ ਪਾਵੀ ਮਨ ਵਿਸ਼ਟਾ ਮਾਹੇ ਸਮਾਏ ਮਾਰੀ ਕਰੇ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮ ਕੋਈ ਪ੍ਰਕਾਸ਼ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਕਰ ਮੁਕਤ ਕਰੇ ਮੈਂ ਪਾਏ ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ ਸਤਸੰਗਤ ਮੇਲ ਮਿਲਾਏ ਜੇ ਆਏ ਲੱਖ ਇਸਤਰੀਆਂ ਭੋਗ ਕਰੇ ਨਾਜ ਕਮਾਏ ਬਿਨੋ ਸਤਿਗੁਰ ਸੁਖ ਨਾ ਪਾਵੀ ਫਿਰ ਫਿਰ ਜੋ ਨਹੀਂ ਪਾਏ ਹਰ ਹਾਰ ਖੰਡ ਦੀ ਨਹੀਂ ਪੈ ਰਿਹਾ ਗੁਰ ਚਾਨੀ ਚਿਤਲਾਏ ਕਿਨਾਂ ਪਿੱਛੇ ਰੇ ਸਿਦ ਫਿਰੇ ਉਹਨਾਂ ਤਿਲ ਨਾ ਤਮਾਏ ਜੋ ਪ੍ਰਭਾਵੇ ਸੋਤੀਏ ਬੰਨਾ ਕਰ ਨਾ ਜਾਏ ਜਾਂ ਨਾਨਕ ਜੀ ਵੇ ਨਾਮ ਲਹਿਰ ਦੇਵ ਸਹਿਸ ਭਾਈ ਸ਼੍ਰੀ ਰਾਗ ਮਹਲਾ ਤੀਜਾ ਕਰ ਪਹਿਲਾ ਜਿਸ ਕੀ ਸਰਕਾਰ ਹੈ ਤੀ ਤਸੀ ਕਸਾ ਕੋਏ ਗੁਰਮੁਖ ਘਰ ਪਾਵੀ ਸੱਚ ਘੱਟ ਪ੍ਰਗਟ ਹੋਏ ਅੰਦਰ ਜਿਸਕੇ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਪਿਛੜੇ ਤਿੰਨੇ ਕਰਵਾਸਾ ਹੋਏ ਮੇਰੇ ਮਨ ਮੈਂ ਹਰ ਵੇਣੇ ਅਵਰ ਨਾ ਕੋਏ ਸਤਿਗੁਰ ਸਤਿ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਈ ਰਾਓ ਸ਼ਬਦ ਮਿਲੇ ਸੋ ਮਿਲੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੇਕ ਪਰਦਾ ਇੱਕੋ ਰਿਹਾ ਸਮਾਏ ਜਿਨ ਕੋ ਆਪਦੀ ਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੜ ਜੋਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁਝਈ ਅੰਤ ਲੋਹ ਵਿਕਾਰ ਨਕ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਗੁਰੂ ਲਿਖਿਆ ਕਮਾਵਣਾ ਕੋਈ ਨਾ ਮੇਕਣਾ ਸਤਿਗੁਰ ਕੀ ਸੇਵਾ ਗਾਖੜੀ ਸਦੀਜੇ ਆਪ ਗਵਾਏ ਸਭ ਮਿਲੇ ਤਾਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਾਰਸੀ ਪਾਰਸ ਹੋਏ ਜੋਤੀ ਜੋ ਸਮਾਏ ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਾਥੂ ਕਰੇ ਪੁਕਾਰੂ ਲਗ ਚੁਰਾਸੀ ਜਿਨ ਸਾਸੇ ਦੇ ਧਾਰ ਨੇ ਪਾਸਾ ਦਿਆਲ ਸਭਨਾ ਕਰਦਾ ਸਾਰ ਨਾਨਕ ਗੁਰ ਪੁੱਜੀਏ ਪਾਈਏ ਮਖਦਵਾਰ ਸੀ ਰਾਗ ਮਹਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿਨਾਂ ਨੇ ਕਰਵਾਸ ਗੁਰਮਤੀ ਸਲਾਹੇ ਸਾਚਾਰ ਪਾਇਆ ਗੁਣਤਾਸ ਸ਼ਬਦ ਤੇਸੇ ਨੇ ਮਿਲਿਆ ਸਤ ਬੁਲਾਰੇ ਜਾਸ ਗੁਰਮਤੀ ਸਲਾਹੇ ਸਾਚਾਰ ਪਾਇਆ ਗੁਣਤਾਸ ਸ਼ਬਦ ਰਚੇ ਸਿਰ ਨਿਮਲਿਓ ਸਤ ਬੁਲਾਰੇ ਜਾਓ ਹਿਰਦੇ ਜਿਨ ਕੇ ਹਰ ਵਸੇ ਦਿਤ ਘੱਟ ਹੈ ਪ੍ਰਕਾਸ਼ ਮਨ ਮੇਰੇ ਯਾਰ ਨਿਮਲ ਧਿਆਏ ਦੁਰਮਾਥਕ ਜਿਨ ਕੋ ਲਿਖੇ ਆ ਜੇ ਗੁਰੂ ਕਰਾਈ ਲਈ ਬੁਲਾਏ ਰਾਓ ਅਸੰਤੋ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤ ਜੀ ਨੇ ਪਛਾਣਿਆ ਸਿਰ ਦੇਖੇ ਸਦਾ ਤੂ ਜਿਨ ਗੁਣ ਤਿੰਨ ਸਾਧ ਮਨ ਵਸੇ ਔਗਣ ਮਤਿਆ ਤੂਰ ਮਨ ਗੁਣ ਤੇ ਬਾਰੇ ਬਿਨ ਨਾਵੇਂ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰਸੋਏ ਅੰਦਰ ਭਗਤੀ ਰਤਿਆ ਮੰਤਰ ਨਿਰਮਲ ਹੋਏ ਕੂੜਾ ਰੰਗ ਸੁਭ ਕਾ ਬਿਨ ਸਹਿ ਤਖਰੋ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਤਿਰ ਹੋਏ ਇਹੋ ਜਨ ਪਦਾਰਥ ਪਾ ਕੇ ਨਾਮ ਨਾ ਚੇਤੇ ਲਿਵ ਲਾਏ ਪਖਿਸ਼ੇ ਰਹਿਣਾ ਨਹੀਂ ਆ ਕੇ ਠੋਠਾ ਪਰ ਬੇਲਾ ਤਨਾਵ ਵੀ ਅੰਤ ਕਿਆ ਪਛਤਾਏ ਜਿਸ ਨਾ ਕਰੇ ਸੋ ਬ੍ਰਿਆ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਕਬੂਜ ਨਾ ਪਾਏ ਜਿਨ ਗੁਰਮੁਖ ਦਾ ਸੁਰਧ ਹੈ ਸੇ ਪ੍ਰਗਟਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਨ ਕੀ ਬਾਣੀ ਸਦਾ ਸਾਚਾ ਜੇ ਨਾਮ ਰਹੇ ਲਿਵ ਲਾਏ ਸ਼੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਤਿਆਰ ਗੁਰਮਤੀ ਵਿਚਾਰ ਤਿੰਨ ਕੇ ਮਕਸਦ ਉਜਲੇ ਤੇ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਗੁਰਮੁਖ ਸਦਾ ਵਤ ਹੋਈ ਯਾਰ ਸਦਾ ਝਾਈਏ ਮਲਾਓ ਮੈਂ ਕੱਢੇ ਧੋਏ ਰਹਾਓ ਮਨਮੁਖ ਨਾਮ ਨਾ ਜਾਣ ਨਹੀਂ ਬਣਨਾ ਹੈ ਪਰ ਜਾ ਇਹ ਸਭ ਦੀ ਸਾਧਨਾ ਲਾਗੇ ਦੂਜੇ ਪਾਏ ਬੇਸ਼ਟਾ ਕੇ ਕੀੜੇ ਪਵੇ

ਅਗਵਾਈ ਕੋਈ ਅੰਦਰੋਂ ਬਾਹਰੋਂ ਨਿਰਮਲ ਹੀ ਦਿੱਤੀ ਸਾਸ ਮਾਈ ਨਾਨਕ ਆਏ ਸੀ ਪ੍ਰਵਾਨ ਹੈ ਗੁਰਮਤੀ ਅਤੇ ਆਏ ਸ਼੍ਰੀ ਰਾਘਵਨ ਲੀ ਜਾ ਹਰ ਭਗਤਾਂ ਹੱਥ ਰੋਟਾ ਹਰ ਭਗਤਾਂ ਧਨ ਰਾਸ ਗੁਰਪੁਰਸ਼ ਕਰੇ ਵਪਾਰ।

ਨਾਮ ਤੇ ਆਏ ਰਵਾ ਭਗਤ ਕਾ ਪਿਆਰ ਹੈ ਜੋ ਗੁਰੂ ਘਰ ਵਿਚਾਰ ਪਖੰਡ ਭਗਤ ਨਾ ਹੋਵੇ ਤਾਂ ਉਹਦਾ ਬੁੱਲ ਗੁਆਸ ਹੋ ਜਨ ਲਾਇਆ ਨਾ ਦਲੇ ਜਿਸ ਅੰਤਰ ਵਿਵੇਕ ਜਾਸ ਹੋ ਸੇਵ ਕਰ ਆਖੇ ਜੋ ਰੱਖ ਉਧਾਰ ਮੰਤਰ ਸੋ ਪਿਆ ਗਿਦਰੇ ਹੋ ਮੈਂ ਪਿਛੋ ਮਾਰ ਅਨੁਗੁਰ ਮੁਖ ਸੋ ਪ੍ਰਵਾਣ ਜੇ ਕਦੇ ਨਾ ਵਿਹਾਰ ਕਰ ਮਿਲੇ ਤਾਂ ਪਾਈ ਬਿਨ ਕਰ ਮੈਂ ਪਾਇਆ ਨਾ ਜਾਏ ਲਕਚੜਾ ਸੀਤਾ ਸਦੇ ਜਿਸ ਮੇਲੇ ਸੋ ਮਿਲੇ ਹਰਿਆਈ ਨਾ ਅਨੁਗੁਰਮ ਖਰ ਪਾਇਆ ਸਦਾ ਨਾ ਸਮਾਏ ਸੀ ਰਾਗ ਮਹਲਾ ਤੀਜਾ ਸੁਖ ਸਾਗਰ ਨਾਮ ਹੈ ਗੁਰੂ ਪਾਇਆ ਜਾਏ ਅੰਦਰ ਨਾਮ ਧਿਆਈਏ ਸਹਿਜ ਨਾਮ ਸਮਾਏ ਅੰਦਰ ਅਚੇ ਹਰ ਸੱਚ ਰਸਨਾ ਹਰ ਗੁਣ ਗਾਏ ਭਾਈ ਰੇ ਜਾ ਦੂਜਾ ਦੂਜੇ ਪਾਏ ਗੁਰਸਨਾਈ ਸੁਖ ਲਾਏ ਹੇ ਅੰਦਰ ਨਾਮ ਧਿਆਏ ਰਹਾਓ ਆਚੇ ਮੈਲ ਨਾ ਲਾਗੀ ਮਨ ਮਲਾ ਧਿਆਏ ਗੁਰਮੁਖ ਸ਼ਬਦ ਵਿਛਾਣੀ ਹਰਮਤ ਨਾਮ ਸਮਾਏ ਗੁਰ ਗਿਆਨ ਭਜਣ ਬੁਲਾਇਆ ਗਿਆਨ ਧੇਰਾ ਜਾਏ ਮਨਖ ਮੈਲੇ ਮਲ ਪਰੇ ਹੋ ਮੈਂ ਤ੍ਰਿਸ਼ਨਾ ਵਿਕਾਰ ਮਿਨ ਸ਼ਬਦ ਮੈਲ ਉਤਰੇ ਮਰ ਜਮੇ ਖਾ ਧਾਦਰਬਾਜੀ ਪਾਲ ਚੜਾਏ ਨਾ ਰਵਾਰ ਨਾ ਪਾਰ ਗੁਰਮੁਖ ਸ਼ਬਦ ਸਾਂਝ ਮਿਆਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਮਨਾ ਜੀਆਂ ਕਾਹਦਾ ਸ਼੍ਰੀ ਰਾਗ ਮਹਲਾ ਤੀਜਾ ਮਨ ਮੁਖ ਮੋਹ ਪਿਆ ਪਿਆ ਵਾ ਰਾਗ ਉਦਾਸੀ ਨਾ ਹੋਏ ਸਦਨ ਚੀ ਨੇ ਸਦਾ ਦੁੱਖ ਹਰ ਦਰ ਗਏ ਪੈ ਦੁੱਖ ਹੋਏ ਹੋ ਮੈਂ ਗੁਰਮੁਖ ਹੋਈਏ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰੇ ਨਿਤਾ ਸਾਰ ਸਤਿਗੁਰ ਸੇਵ ਮੋਹ ਪਰ ਜਲ ਹਰੀ ਮਾਏ ਉਦਾਸਾ ਰਹਾਓ ਗੁਰਮੁਖ ਕਰਮ ਕਮਾਵੇ ਬਖਸਿਆਰ ਬਾਰਾ ਗਲਾਂਦ ਐਨਸ ਭਗਤ ਕਰੇ ਦਿਨ ਰਾਤੀ ਹੋਮੇ ਮਨ ਚੰਦ ਵੱਡੇ ਪਾਤਸ਼ਾਹ ਸੰਗਤ ਪਾਈ ਰਪਾਇਆ ਸ਼ਾਹ ਆਨੰਦ ਸੋ ਸਾਧੂ ਬਰਾਗੀ ਸੋਈ ਹਰਦੇ ਨਾਮ ਵਿਛਾਏ ਅੰਤ ਲੰਗ ਤਾਂ ਸਮੁੱਲੇ ਵਿੱਚੋਂ ਆਪ ਗੁਆਏ ਨਾਮ ਨਿਧਾਨ ਸਤਿਗੁਰ ਦਿਖਾ ਲਿਆ ਰਸ ਪਿਆ ਗਾਏ ਜਿਨ ਕਨੇ ਪਾਇਆ ਸਾਹ ਸੰਗਤੀ ਪੂਰੇ ਭਗ ਬਰਾਗ ਮਨ ਮੁਖ ਫਿਰੇ ਨਾ ਜਾਣੇ ਸਤਿਗੁਰ ਉਮੇ ਅੰਦਰ ਲਾਗ ਨਾਨਕ ਸਾਧਲ ਤੇ ਅਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ ਸ਼੍ਰੀ ਰਾਗ ਮਹਲਾ ਤੀਜਾ ਕਰੀ ਸੌਦਾ ਪਾਈ ਅੰਤਰ ਸਭ ਬਤ ਹੋਏ ਜਿਨਕੇ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਈ ਨਾਮ ਧਨ ਕੋਟੈ ਪੁੱਠ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਲੈਂਦਾ ਉਮੇ ਹੰਕਾਰ ਹਾਜੀ ਉਸਦਾ ਧਿਆਏ ਤੂੰ ਗੁਰਮੁਖ ਏਕ ਅੰਕਾਰ ਹਾਓ ਗੁਰਮੁਖਾਂ ਕੇ ਮੁਖ ਜਲੇ ਗੁਰ ਸ਼ਬਦ ਦੇ ਵਿਚਾਰ ਹਲ ਪਾਸੋ ਪਾਏ ਦੇ ਜਬ ਜਬ ਦੇ ਮਰਾਰ ਘਾਰੀ ਵਿੱਚ ਮਹਿਲ ਪਾਇਆ ਗੁਰ ਸ਼ਬਦ ਦੀ ਵਿਚਾਰ ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਨ ਕਾਲੇ ਆਂਦਨ ਤੋਂ ਕਮਾਲ ਦੇ ਨੇ ਜੋਹੇ ਜਮ ਜਾਲੇ ਸਭ ਨੇ ਸੁਖਨਾ ਦੇਖਣੀ ਪਰ ਚਿੰਤਾ ਪਰ ਜਾਲੇ ਸਭਨਾ ਕਥਾ ਤੇ ਇੱਕ ਦਾਤਾ ਇੱਕ ਹੈ ਆਪੇ ਬਖਸ਼ ਕਰੇ ਕਹਿਣਾ ਕਿਸੇ ਨਾ ਜਾਵੀ ਜਿਸ ਭਾਵੇ ਤੇ ਦੇ ਨਾਨਕ ਗੁਰੂ ਪਾਈ ਆਪੇ ਜਾਣੇ ਸੋਈ ਸੀ ਰਾਗ ਮਹਲਾ ਤੀਜਾ ਅੱਛਾ ਸਾਹਿਬ ਸੇ ਵੀ ਸਤ ਵਡਿਆਈ ਦੇਵ ਗੁਰ ਪ੍ਰਸਾਦੀ ਮਨ ਵਸੇ ਹੋ ਮੈਂ ਦੁਰ ਪ੍ਰੇ ਮਨ ਤਾਉ ਤਾਂ ਰਹਿ ਜਾ ਆਪੇ ਨਜ਼ਰ ਕਰੇ ਭਾਈ ਦੇ ਗੁਰਮੁਖ ਹਰ ਨਾਮ ਤੇ ਆਏ ਨਾਮ ਤਾਂ ਸਤਮਨ ਵਸੇ ਮਹਿਲੀ ਪਾਵੇ ਥਾਉ ਰਹੋ ਮਨ ਮੰਤ ਆਨੰਦ ਹੈ ਤੇ ਠੋਰ ਨਟਾਓ ਬਹੁਤ ਜਾਣੀ ਪਾਉਂਦਾ ਫੇਰੇ ਸੁਣਜੇ ਕੜਕਾਓ ਗੁਣਮਤੀ ਕਰ ਜਾਣਨਾ ਸ਼ਬਦ ਮਿਲਿਆ ਨਾ ਹੀ ਤੈ ਗੁਣ ਵਿਖਿਆ ਆਉਂਦਾ ਮਾਇਆ ਮੋਗਵਾ ਲੋਭ ਜਿਨ ਕੋ ਸੇਵਦੇ ਪੜਬੇਦਾਂ ਕਰੇ ਪੁਕਾਰ ਵਿਖਿਆ ਅੰਦਰ ਬਾਜੂਏ ਨਾ ਰੋਆ ਨਾ ਪਾਰ ਮਾਇਆ ਮੋਹ ਵਿਸਾਰਿਆ ਜਤ ਪਤਾ ਪ੍ਰਤਪਾਲ ਬਾਜੋ ਗੁਰੂ ਜੀ ਤਾਂ ਸੰਬੰਧੀ ਜੋ ਕਾਲ ਨਾਨਕ ਗੁਣ ਤੋਂ ਬੜੇ ਸੱਚਾ ਨਾਮ ਸਮਾਰ ਸ਼੍ਰੀ ਰਾਗ ਮਹਲਾ ਤੀਜਾ ਤਰੈ ਗੁਣ ਮਾਇਆ ਮੋਹਿਆ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮਿਲਾਈ ਹਰ ਨਾਮ ਵਸਿਆ ਮਨੇ ਆਏ ਪੋਤੇ ਜਿਨਕੇ ਪੁੰਨਿਆ ਤਾਂ ਸਤਸੰਗ ਮਿਲਾਏ ਭਾਈ ਰੇ ਗੁਰਮਤਰਾ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣੇ ਆਦਨ ਬਿਟੋ ਵਲ ਜਾਓ ਆਪ ਛੋੜ ਛਾਣੀ ਲੱਗਾਂ ਚੱਲਾਂ ਤੁਰਕੇ ਭਾਈ ਲਾਰਾ ਨਾਮ ਮਿਲੀ ਸਹਿਜੀ ਨਾਮ ਸਮਾਏ ਮੇਨ ਗੁਰ ਮੈਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਈ ਐਸਾ ਸਤਿਗੁਰ ਲੋੜ ਲੋੜ ਜਦੋਂ ਪਾਈਏ ਸਤ ਸੋਈ ਐਸਾ ਸੰਘਾਰੇ ਸੁਖ ਵਸੇ ਜੋ ਤੁਸੀਂ ਭਾਵੇ ਸੋਏ ਜਿਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕੇ ਇੱਕ ਜੋਤ ਦੋਏ ਮੂਰਤੀ ਜਨਮ ਲਾਵਾ ਉਸੀ ਰਾਗ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਹਾਣੇ ਸੇਵਾ ਕਰੇ ਵਰਾਣੀ ਆਪਣਾ ਧਰਮ ਗਵਾਵੇ ਬੂਝੇ ਨਾ ਹੀ ਆਂਦਨ ਦੁੱਖ ਬਿਆਣੀ ਮਨ ਮੁਖਾਂਦ ਨਾ ਚੇਤ ਹੀ ਡੂ ਮੂਏ ਬਿਨ ਪਾਣੀ ਮਾਰੇ ਸਦਾ ਭਜੂ ਅਰਸਨਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਈ ਰਹੋ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਦੀ ਸੇਵਾ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਾਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਿਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸੁਨਾਗਤੀ ਹੋ ਤੈਨ ਕਹਿ ਬਲ ਜਾਓ ਦਰ ਸੱਚੇ ਸੱਚੀ ਵਡਿਆਈ ਸਹਿਜ ਸਾਹ ਸਮਾਓ ਨਾਨਕ ਪਾਈਏ ਗੁਰੂ ਮੇਲ ਮਿਲਾਓ ਸ਼੍ਰੀ ਰਾਗ ਮਹਲਾ ਤੀਜਾ ਮਨ ਮੁਖ ਕਰਮ ਕਮਾਉਣੇ ਜੋ ਦੁਆ ਗੰਤਾਂ ਸ਼ਿਗਾਰ ਸੇ ਜੇ ਗੰਦ ਨਾ ਆਵੇ

ਗੁਰਮੁਖ ਸਦਾ ਸੁਹਾਗਣੀ ਪੇ ਰਾਖੇ ਔਰ ਦਾਰ ਮਿੱਠਾ ਬੋਲੇ ਨਿਭ ਚੱਲੇ ਸੇਜਾ ਰਵੇ ਅਵਤਾਰ ਸੁਭਾਵਾਂਤੀ ਸੁਹਾਗਣੀ ਜਿਨ ਗੁਰ ਕਾ ਹੇ ਤੋ ਪੌਰ ਪੂਰੇ ਭਗਤ ਸਤਿਗੁਰ ਮਿਲੇ ਜਾ ਭਾਗੇ ਕਾ ਉਦੋ ਹੋਏ ਅੰਤ ਉਦੋ ਭ੍ਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਭਾਵੈ ਕੋਏ ਇਹਨਾਂ ਪ੍ਰਾਪਤ ਇਨ ਪਿਆ ਹੋਮੇ ਵਿੱਚ ਹੋਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸੀ ਰਾਗ ਮਹਲਾ ਤੀਜਾ ਜਾ ਫਿਰ ਜਾਣੇ ਆਪਣਾ ਤਨ ਮਲਾਗੇ ਤਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਉ ਲੱਖ ਚੁਰਾਸੀ ਫੇਰ ਪਾਇਆ ਕਾਵਣ ਦੂਜੇ ਪਾਏ ਬਿਨ ਗੁਰ ਨੀਂਦਰਾਂ ਆਵਈ ਦੁਖੀ ਰਹਿਣ ਵਿਆਏ ਬਿਨ ਸ਼ਬਦ ਫਿਰ ਨਾ ਪਾਈਏ ਫਿਰ ਥਾ ਜਨ ਮਗਵਾਏ ਉਹ ਕਰਦੀ ਜਗ ਫਰੀ ਨਾ ਤਾਂ ਸਾਂਭੇ ਨਾਲ ਆਉਂਦੀ ਨਾ ਉਹਨਾਂ ਚੇਤੀ ਸਭਾ ਦੀ ਜਮਕਾਲ ਸਤਿਗੁਰ ਮਿਲੇ ਧਨ ਪਾਇਆ ਨਾਮ ਰਤੇ ਸਮਾਲ ਨਾਮ ਰਤੇ ਸਿਰ ਨਿਰਮਲੇ ਗੁਰਕੇ ਸਾਹਿਬ ਸੁਭਾਈ ਮਾਤਾ ਰਾਤਾ ਰੰਗ ਸੁਰ ਰਸਨਾ ਰਸਨ ਸਾਹਿ ਨਾਨਕ ਰੰਗ ਨਾ ਉਤਰਾ ਜੋ ਹਰ ਤੁਰ ਛੋਟੀ ਆ ਲਾਈ ਸ੍ਰੀ ਰਾਗ ਮਹਲਾ ਤੀਜਾ ਗੁਰਮ ਕਿਰਪਾ ਕਰੇ ਭਗਤ ਦੀਜੇ ਬਿਨ ਗੁਰ ਭਗਤ ਨਾ ਹੋਈ ਆਪਿਆ ਮਲਾਇ ਬੁਝੇ ਤਾਂ ਨਿਰਮਲ ਹੋਵੇ ਸੋਈ ਹਰ ਜੀਓ ਸਾਚਾ ਸਾਚੀ ਬਾਣੀ ਸਤ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਏ ਜਗ ਆਇਆ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹੋ ਆਪੇ ਜਗ ਜੀਵਨ ਸੋਦਾਤਾ ਆਪੇ ਬਖਸ਼ ਮਲਾਏ ਜੀ ਜਾਂਦੇ ਕਿਆ ਵਿਚਾਰੇ ਕਿਆ ਕੁਆਕ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇ ਕੁਟੰਬ ਲੋਭ ਲੁਭਾਣਾ ਦੇ ਕੁਟੰਬ ਮੋਹ ਲੁਭਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰੂ ਸੇ ਗੁਰੂ ਤੁਹਾਨੂੰ ਪਾਇਆ ਤਸਦੀਕ ਕੀਮ ਨਾ ਭਾਈ ਹਰ ਪ੍ਰਭ ਸਖਾ ਮੀਤ ਪਾਵਾ ਮੇਰਾ ਅੰਤ ਹੋ ਸਖਾਈ ਆਪਣੇ ਮਨ ਚਿਤ ਕਹੇ ਕਹੇ ਬਿਨ ਗੁਰ ਆਪਣਾ ਜਾਈ ਹਰ ਜੀਵ ਦਾਤਾ ਭਗਤ ਬਛਲਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਤ ਦੇ ਪ੍ਰਭ ਆਪੇ ਗੁਰਮੁਖ ਦੇਵ ਜੀ ਆਈ ਸ੍ਰੀ ਰਾਗ ਮਹਲਾ ਤੀਜਾ ਧਨ ਜਨਣੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇ ਸੁਖ ਪਾਇਆ ਵਿੱਚੋਂ ਗਿਆ ਕਮਾਨਦਾਰ ਸੇਵਨ ਸੰਤ ਜਨ ਖੜੇ ਪਾਇਨ ਗੁਰੂ ਧਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਧਨ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਪੇ ਮਿਲਿਆ ਆਈ ਗੁਰ ਸ਼ਬਦ ਦੀ ਸਲਾਹੀ ਰੰਗੀ ਸਹਿਜ ਪਾਏ ਸੱਚੇ ਸਾਸ ਮੈਂ ਮਿਲ ਰਹੀ ਨਾ ਵਿਛੜ ਜਾਏ ਜੋ ਕਿਸ਼ਕਾ ਨਾ ਸੋ ਕਰਿਆ ਵਰਨਾ ਕਾ ਨਾ ਜਾਏ ਚਿਰੀ ਵਿਛੁਨੇ ਮੇਲੀ ਸਭ ਗੁਰ ਪੰਨੇ ਪਾਏ ਆਪੇ ਘਰ ਕਰਾਈ ਸੀ ਵਰਨਾ ਕਾ ਨਾ ਜਾਏ ਮਾਤਾ ਰਤਾ ਰੰਗ ਸੋਮੇ ਤਾਜ ਵਿਕਾਰ ਐਨ ਸਿਰ ਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕਾ ਮਲਾਇਨ ਪੂਰੇ ਸ਼ਬਦ ਪਾਸੀ ਰਾਗ ਮਹਲਾ ਤੀਜਾ ਗੋਬਿੰਦ ਗੁਰੀ ਦਾਨ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈ ਹੋਮੇ ਵਿੱਚੋਂ ਜਾਏ ਸਤਿਗੁਰ ਮਿਲੇ ਸਤ ਪੈ ਰਚਿਆ ਬਸੇ ਮਨ ਆਏ ਭਾਈ ਦੇਵ ਕਰਮ ਬੂਝੇ ਕੋਈ ਬਿਨ ਬੂਝੇ ਕਰਮ ਕਮਾਵਣੇ ਜਨ ਪਦਾਰਥ ਕੋਈ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਸੇ ਨੂੰ ਜਾਏ ਪੀਰ ਪ੍ਰਵਾਨ ਪੈ ਪੂਰੇ ਸਾਧ ਸਮਾਏ ਆਪੇ ਦੇ ਤਾਂ ਪਾਈ ਹੋਰ ਕਰਨਾ ਕਿਸੂ ਨਾ ਜਾਏ ਦੇਵਨ ਵਾਲੇ ਕਿਹਾ ਦਾਤ ਹੈ ਗੁਰੂ ਦੁਆਰੇ ਪਾਏ ਜੇ ਹੈ ਕਿਉਂ ਤੇ ਆਵਾਜ ਜੇ ਕਰਮ ਕਮਾਏ ਜਥ ਸੰਜਮ ਨਾਮ ਹੈ ਬਿਨ ਨਾਮੇ ਨਿਰਮਲ ਨਾ ਹੋਏ ਗੁਰੀ ਭਾਗ ਨਾਮ ਮਨ ਬਸੇ ਸ਼ਬਦ ਮਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰਗੁਣ ਪਾਵੇ ਸੋਈ ਸੀ ਰਾਗ ਮਹਲਾ ਤੀਜਾ ਕਾਇਆ ਸਾਧੇ ਉਦੋਂ ਤਪ ਕਰੇ ਵਿੱਚੋਂ ਹੋਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਵੀ ਪਾਏ ਗੁਰ ਕੈ ਸ਼ਬਦ ਜੀਤ ਮਰੇ ਹਰ ਨਾਮ ਬਸੇ ਮਨੇ ਆਏ ਸੁਣ ਮਨ ਮੇਰੇ ਪਾਸ਼ਾ ਗੁਰੂ ਸਰਨਾ ਗੁਰੂ ਪ੍ਰਸਾਦ ਦੀ ਛੁੱਟੀਏ ਵਿਖ ਭਗਤ ਸਾਧ ਗੁਰ ਧਾਰਨਾ ਰਾਤ ਵੈਗੁਣ ਸਭਾ ਧਾਤ ਹੈ ਦੂਜਾ ਭਵਿਕਾਰ ਪੰਡਤ ਪੜੇ ਬਦਨ ਮੋਹ ਵਾਧਾ ਮੈਂ ਬੂਜੇ ਵਿਖਿਆ ਪਿਆਰ ਸਤਿਗੁਰ ਮਿਲਿਆ ਤੇਰੇ ਕੁੱਟੇ ਛੁਟੈ ਚੌਥੇ ਪਦਮੁਖ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੁਗਵਾਰ ਸ਼ਬਦ ਮਰੇ ਤਾਂ ਉਦਰੇ ਪਾਏ ਮੁਖ ਦੁਆਰ ਪ੍ਰਸਾਦੀ ਮੈਂ ਰਹੇ ਸਾਧਨਾ ਕਰਤਾਰੇ ਮਨੁ ਆਗਤ ਸਵਲਾ ਛੇ ਨਗਰ ਤੇ ਪਾਏ ਦੂਜੇ ਪਾਏ ਤੋ ਲਾਇੰਦਾ ਭੋਤੀ ਦੇ ਸਿਆਏ ਨਾਨਕ ਨਾਮ ਲੱਗੇ ਸੁਭਰੇ ਹੋਮੇ ਸ਼ਬਦ ਗਵਾਏ ਸ੍ਰੀ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਨਾਮੋ ਦੇ

ਪਾਇ ਮਾਰਦੇ ਦੂਜਾ ਪਾਵਤ ਕਾਇ ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਾਓ ਸੱਚ ਬਾਣੀ ਸਤ ਸ਼ਬਦ ਹੈ ਜਾਂ ਸਤ ਧਰੇ ਪਿਆਰ ਹਰ ਕਾ ਨਾਮ ਵਸੇ ਹੋਮੇ ਕਰੋ ਨਿਵਾਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਬਿਨਸਦਾ ਮਰ ਜੰਮੇ ਆਵੇ ਜਾਏ ਮਨ ਮੁਖ ਸ਼ਬਦ ਨਾ ਜਾਣੀ ਜਾਸਨ ਪਦ ਗੁਆਏ ਗੁਰ ਸੇਵਾ ਨਾਉ ਪਾਈਏ ਸੱਚੇ ਰਹੇ ਸਮਾਏ ਸ਼ਬਦ ਮੰਨੇ ਗੁਰ ਪਾਈਏ ਵਿੱਚੋਂ ਆਪ ਗੁਆਏ ਅੰਦਰ ਭਗਤ ਕਰੇ ਸਦਾ ਸਾਚੇ ਕੀ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਸੇਵੇ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਮਾਨ ਉੱਠੇ ਹੰਕਾਰ ਸਤੁਰ ਕਿਆ ਫਿਟਕਿਆ ਮਨ ਸਕੇ ਸੰਸਾਰ

ਸਤਿ ਸਲਾਮ ਸਿੰਘ ਸੱਚੇ ਸੱਚਾ ਨਾਮ ਦਾ ਸੱਚੀ ਘਰ ਕਮਾਵਣੀ ਸੱਚੇ ਨਾਲ ਪਿਆ ਸੱਚਾ ਸ਼ਾਹ ਵਰਤ ਦਾ ਕੋਈ ਨਾ ਮੀਟਣ ਹਾਰ ਮਨਖ ਮਹਿਲ ਪਾਣੀ ਗੁਰਮੁਖੇ ਕੁਣਿਆਰ ਹੋਮੇ ਕਾਤਾ ਜਗਮੁਹਾ ਗੁਰਬਿੰਦ ਕੋਰੋਂ ਦਾ ਔਰ ਮਾਇਆ ਮੂਰਖ ਸਾਰੇ ਆਜ ਹੁਕ ਸੁਖਤਾ ਤਾਰ ਸਤਿਗੁਰ ਸੇਵੇ ਤਾਂ ਭਰੇ ਸੱਚ ਰੱਖਿਓ ਤਾਰ ਕਿਰਪਾ ਤੇ ਹਰ ਪਾਈ ਹੈ ਸੱਚ ਸ਼ਬਦ ਵਿਚਾਰ ਸਤਿਗੁਰ ਸੇਵੇ ਮਨ ਨੇ ਮਿਲਾਓ ਮੈਂ ਤਾਂ ਵਿਕਾਰ ਆਪ ਛੋੜੋ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਪਤ ਰਹਿ ਗਿਆ ਤਾਂ ਲਾਗਾ ਧੰਦਾ ਤਾਪਤ ਰਹਿ ਗਿਆ ਲਾਗਾ ਸੱਚ ਪਿਆਰ ਸੱਚ ਰਤੇ ਮੁਖਦਰੇ ਤੇ ਸੱਚ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ਼ਨਾਨ ਦਾਨ ਜੀਤਾ ਕਰੇ ਦੂਜੇ ਭਾਈ ਗੁਆਰ ਹਾਜੀ ਆਪਣੀ ਕਿਰਪਾ ਕਰਤਾ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਮੁੜ ਗਏ ਤਪਾਸੀ ਰਾਗ ਮਹਲਾ ਤੀਜਾ ਕਿਸੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹ ਸੇਵਾ ਚਾਕਰੀ ਨਾਮ ਬਸੇ ਮਨਿਆਏ ਨਾਮੇ ਹੀ ਤੇ ਸੁਰ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਆਂਦਨ ਜਾਗਰ ਚੇਤ ਆਪਣੀ ਖੇਤੀ ਰੱਖ ਲੈ ਕੂੰ ਜੇ ਪੜੇਗੀ ਖੇਤ ਰਹਾਓ ਮਨ ਕੇ ਚਾ ਪੂਰੀਆਂ ਆਸ਼ਾ ਦਰਿਆ ਭਰਪੂਰ ਪੈ ਪਾਏ ਪਤ ਕਰੇ ਰਾਤੀ ਹਰ

ਜਨਮ ਬੈਠਾ ਗਿਆ ਕਿਆ ਮੈਂ ਦਿਸੀ ਜਾ ਸਕ ਕੁਛ ਆਪਿਆ ਪਿਆ ਮੈਂ ਵਿੱਚ ਕਹਿਣਾ ਜਾਈ ਗੁਰ ਕਹਿ ਸ਼ਬਦ ਪਛਾਣੀਏ ਤੋ ਕੌਮੇ ਪਿੱਛੋਂ ਗਵਾਏ ਸਭ ਕੁਛ ਸੇਵ ਨੇ ਆਪਣਾ ਤਿਣਕੇ ਲਾਗੂ ਪਾਏ ਨਾਨਕ ਦਾ ਸੱਚੇ ਸਿਆਰੇ ਹੁਣ ਬੁਲਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਤੇ ਵੇਲਾ ਵਕਤ ਵਿਚਾਰੀ ਤੱਕੇ ਤੇ ਵੇਲਾ ਭਗਤ ਹੋਏ ਆਨੰਦ ਨਵੇਂ ਰਤਿਆ ਸੱਚੀ ਸੱਚੀ ਸੋਏ ਇੱਕ ਤਲ ਪਿਆਰਾ ਵਿਸਰੇ ਭਗਤ ਨਹੀਂ ਹੋਏ ਮਾਤਾ ਸੀ ਸਾਸ ਨੂੰ ਸਾਸ ਨਵੇਂ ਤੱਕ ਹੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਰ ਬਸੇ ਮਨੀ ਆਏ ਰਾਵ ਰਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ ਖੇਤੀ ਜਮੀ ਅਗਲੀ ਮਨੁਆ ਰਜਾ ਸਹਿ ਸੁਪਾਏ ਗੁਰ ਕਾ ਸ਼ਬਦ ਹੈ ਮਤ ਜਿਤ ਪੀਤੇ ਦਿਖ ਜਾਏ ਹੁਮਨ ਸਾਚਾ ਸੱਚ ਰਤਾ ਸੱਚੇ ਰਿਆ ਸਮਾਏ ਆਖਣ ਵੇਖਣ ਬੋਲਣਾ ਸਭ ਦੇ ਰਿਆ ਸਮਾਏ ਬਾਣੀ ਬਜੀ ਚਾਹੁੰ ਚੁਕੀ ਸੱਚੋ ਸਾਹ ਸੁਣਾ

ਖੇਤੀ ਜੰਮੀ ਅਗਲੀ ਮਨ ਮਰਜਾ ਸਾਹਿਬ ਸੁਭਾਏ ਗੁਰੂ ਕਾ ਸਾਹਿਬ ਨਾਮ ਦਾ ਜਿਤ ਪੀਤੇ ਦਿਖ ਜਾਏ ਇਹ ਮਨ ਸਾਚਾ ਸੱਚ ਰਤਾ ਸਚੇਰਿਆ ਸਮਾਏ ਆਖਣ ਵੇਖਣ ਬੋਲਣਾ ਸਾਦੇ ਰਿਹਾ ਸਮਾਏ ਬਾਣੀ ਵਜੀ ਚੌਂ ਜੁਗੀ ਸੱਚ ਸਾਹ ਸੁਣਾਏ ਹੋਮੇ ਮੇਰਾ ਰਹਿ ਗਿਆ ਚਿਲੈ ਮਿਲਾਏ ਤਨ ਕੁਮੈਲ ਅਧੂਰਾ ਜੋ ਸੱਚ ਰਹਿ ਲਵਲਾਏ ਨਦਰੀ ਨਾਮ ਧਿਆਈਏ ਬਿਣ ਕਰਮਾ ਪਾਇਆ ਨਾ ਜਾਏ ਪੂਰੀ ਪਾਸਾ ਸੰਗ ਲਏ ਸਤਿਗੁਰ ਭੇਟੇ ਜੇ ਆਏ ਅੰਤ ਨਾ ਮੇਰੇ ਤਿਆ ਦੁੱਖ ਵੇਖਿਆ ਵਿੱਚੋਂ ਜਾਏ ਨਾਨਕ ਸਾਹਿਬ ਨੂੰ ਲਾਵੜਾ ਨਾਮ ਏ ਨਾਮ ਸਮਾਏ ਸ਼੍ਰੀ ਰਾਗ ਮਹਲਾ ਤੀਜਾ ਆਪਣਾ ਪਉ ਦਿਨ ਪਾਏ ਨੇ ਜਿਨ ਗੁਰ ਕਾ ਸ਼ਬਦ ਵਿਚਾਰ ਸਤਸੰਗ ਇਸਦਾ ਮੇਰੇ ਸੱਚੇ ਕੌਣ ਸਾਧ ਦੁਬਰਾ ਮਹਿਲ ਚੁਕਾਨੀ ਹਰ ਆਖਿਆ ਉਦਾਸ ਸੱਚੀ ਬਾਣੀ ਸਤਮਾ ਸੱਚੇ ਨਾਲ ਪਰ ਮਨ ਮੇਰੇ ਹੋਮੇ ਮਹਿਲ ਪਰ ਨਾਲ ਹਰ ਨੇ ਮੇਰੇ ਸਦਾ ਸੋਹਣਾ ਸਤ ਸਭਾ ਨਾਰਾਓ ਸੱਚ ਕੇ ਸ਼ਬਦ ਮਨ ਮੋਇਆ ਪ੍ਰਭਾ ਪੇਲੇ ਮਿਲਾਏ ਜਾਂਦੇ ਨਾ ਮਰਤੇ ਆਸੋ ਕੀ ਜੋਤੀ ਜੋਤ ਸਮਾਏ ਜੋਤੀ ਪ੍ਰਭ ਜਾਪ ਦਾ ਸਤਗੁਰੂ ਜੀ ਨੇ ਪਾ ਜਿਨ ਕੋ ਗੁਰੂ ਲਿਖਿਆ ਸਤਿਗੁਰ ਭੇਟਿਆ ਦਿਨਾਏ ਪਿੰਡਾਂ ਮੇ ਸਭ ਦੁਮਣੀ ਦੂਜੇ ਪਾਏ ਖੁਆ ਤਿਸ ਘੱਟੀਆਂ ਜੀਵ ਜੀ ਦੁਖੀ ਰਹਿਣ ਪਿਆ ਭਰਮ ਭੁਲਾਉਣਾ ਅੰਦਲਾ ਫਿਰ

ਆਈ ਪਾਪ ਪਾਪ ਆਪ ਦੇ ਪਾਪੇ ਬਚ ਬਚਾਏ ਸੋ ਪ੍ਰਭ ਰਨਾ ਆਵਹੀ ਮਨ ਮੁਖ ਬੂਝ ਨਾ ਪਾਏ ਜਿਸ ਬਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਮੇ ਪੀੜ ਨਾ ਪਾਏ ਬਿਨ ਗੁਰ ਰੋਗ ਨਾ ਟੁੱਟੀ ਹਮੇ ਪੀੜ ਨਾ ਜਾਏ ਗੁਰਪ੍ਰਸਾਦੀ ਮਨ

ਜੀ ਸਗੋ ਇਹ ਨਦਰੀ ਅੰਦਰ ਵੇਖਦਾ ਜੇ ਭਾਵੇ ਤਾਂ ਦੇ ਇਹੋ ਮੈਂ ਸਾਹ ਕਣ ਤੈ ਕਰ ਤੈ ਸੁਣ ਆਏ ਬਈ ਕਰ ਕੁਆਉਣੀ ਵੇਖੀ ਮੈਂ ਸਮਾਹੀ ਮੇਨਾ ਮੈਂ ਠੋ ਨਾ ਪਾਏ ਨੀ ਜਮ ਦੁੱਖ ਸਾਹੇ ਜੀ ਉਪਨ ਸਭ ਤੈ ਸਦਾ ਤੇ ਸਿਦਾ ਆਧਾਰ ਗੁਰ ਪ੍ਰਸਾਦੀ ਬੁਝੀਏ ਤਾਂ ਪਾਏ ਮੈਂ ਉਸ ਨਾਨਕ ਨਾਮ ਸਲਾਹੇ ਤੂੰ

ਕਿਰਪਾ ਕਰਕੇ ਆਪਣੇ ਦੇ ਤੋਂ ਭਗਤ ਭੰਡਾਰ ਮਨ ਦੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹਰ ਸੁਰੈ ਸਮਾਏ ਰਹਾਉ ਸੱਚੀ ਭਾਕੀ ਮਨ ਲਾਲ ਥੀ ਹਰ ਤਸ ਸੁਭਾਏ ਗੁਰੂ ਸ਼ਬਦ ਦੀ ਮਨ ਮੋਇਆ ਕਹਿਣਾ ਕਛੂ ਨਾ ਜਾਏ ਜਿਹੇ ਬਸ ਰਤੀ ਸ਼ਬਦ ਸੱਚ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੇ ਰੰਗ ਪਾਈ ਜਿਸ ਨੂੰ ਕਿਰਪਾ ਕਰੇ ਜਾਏ ਸੰਸਾਰ ਸੰਸਾਰ ਸੱਚਾ ਰਹਿਣ ਬਿਹਾਏ ਇੱਕ ਆਪਣੇ ਭਾਣੇ ਕੱਢ ਲਏ ਨਾ ਆਪੇ ਲੈਣ ਮਲਾਏ ਆਪੇ ਆ ਮਨ ਵਸਿਆ ਮਾਇਆ ਮੋਹ ਚੁਕਾਏ ਆ ਵਡਾਈ ਦੇ ਤਿੰਨ ਗੁਰਮੁਖ ਦੇਵ ਜਾਏ ਸਭ ਨਾਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ ਆਪ ਖਵਾਏ ਦੂਜੇ ਛੱਡੀਆਂ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਦਰ ਨਾਮ ਰਥਿਆ ਨਾਨਕ ਨਾਮ ਸਮਾਏ ਵਿਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਕ੍ਰਿਸ਼ਨਾ ਤਾਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨੁੱਖ ਮੈਲ ਉਤਰੇ ਜਿੱਤਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਕਰ ਵਸੀ ਅੰਮ੍ਰਿਤ ਪੀਵੇ ਤਾਂ ਸੁਖ ਲਾਏ ਮਾਲ ਰਾਓ ਗੁਣ ਮਾਤੀ ਗੁਣ ਕੋ ਨਹੀਂ ਬਹਿਣ ਮਿਲੇ ਦੂਰ ਮਨਮੁਖ ਸ਼ਬਦ ਨਾ ਜਾਣੀ ਆਪ ਗੁਣ ਸੁਪਰਾ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਵੇਦਿਆ ਪ੍ਰਭ ਮਿਲੇ ਆਪ ਦੂਰ ਆਪੇ ਰੰਗਣ ਰੰਗਣ ਸ਼ਬਦ ਮਿਲਾਏ ਸੱਚਾ ਰੰਗ ਉਤਰੇ ਜੋ ਸੱਚ ਰਤੇ ਲੈ ਲਾਜ ਚਾਰੇ ਗੁਣਾਂ ਭਾਵ ਥੱਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰ ਮੇਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਹਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਈ ਮਿਲ ਪੀਤੋਂ ਦੁੱਖ ਕੱਟਿਆ ਸ਼ਬਦ ਮਿਲਾਵਾਂ ਹੋਏ ਸੱਚ ਕੱਟਣਾ ਸਾਜ ਰਾਸ ਹੈ ਸੱਚੇ ਸੱਚੀ ਸੋ ਸੱਚ ਮਿਲੇ ਸਿਰਾਂ ਪਿਛਲੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸੱਚ ਦੇਖੇ ਆਪ ਉਪਾਏ ਸਾਹਿ ਕੋਈ ਕਵਾਰਦਾ ਲੱਖ ਨਾ ਲੱਗਿਆ ਜਾਏ ਆਪੇ ਪ੍ਰਭੂ ਦੀ ਆਲ ਹੈ ਆਪੇ ਦੇਵ ਜਾਏ ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਵਲਾਏ ਮਨ ਮੇਰੇ ਗੁਰ ਕੀ ਮਨ ਲਹਿਰ ਜਾਏ ਮਨ ਤਾਂ ਸੀਤਲ ਸਭ ਥੀ ਨਾਮ ਵਸੇ ਮਨ ਆਏ ਰਹਾਉ ਜਿਨ ਕਲ ਕਾਰਨ ਧਾਰਿਆ ਸੋ ਵਿਸਾਰ ਕਰੇ ਗੁਰ ਕੇ ਸ਼ਬਦ ਛਾਣੇ ਜਾਪੇ ਨਦਰ ਕਰੇ ਸੇ ਜਾਂ ਸ਼ਬਦ ਸੋਹਣੇ ਅਤੇ ਸੱਚੇ ਦਵਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸਾਹਿਬ ਸਲਾਹਣਾ ਚਾਹੀਦਾ ਅੰਤ ਨਾ ਪਾਰਾ ਬਾਹਰ ਘੜਕੜਾ ਪੇ ਹੁਕਮ ਵਸੇ ਹੁਕਮ ਕਰੇ ਵਿਚਾਰ ਗੁਰ ਸ਼ਬਦ ਸਲਾਹੀ ਹਉਮੇ ਵਿੱਚ ਖੋਏ ਸਾਧਨ ਨਾਵੇਂ ਬਾਹਰੀ ਆਪਣ ਚਲਦੀ ਅਵਗਣਵੰਤੀ ਰੋਏ ਸਾਧਨ ਨਾਵੇਂ ਬਾਹਰੀ ਅਵਗਣਵੰਤੀ ਰੋਏ ਸੱਚ ਲਾਈ ਸੱਚ ਲੱਗਾਂ ਸੱਚੇ ਨਾਏ ਤ੍ਰਿਪਤਾ ਗੁਣ ਪਚਾਰੀ ਗੁਣ ਸੰਗ੍ਰਹਿ ਅਵਗਣ ਕੱਢਾ ਧੋਏ ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ ਨਾਨਕ ਸਰਾਹੀ ਆਪਣਾ ਜਿਦੂ ਭਾਈ ਭਰਾ ਸੂਈ ਸੱਸੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਕਹਿ ਲਈਏ ਕਾ ਚੱਲੇ ਮਾਂ ਰੁਡਾਈ ਆਪਣਾ ਪਿੰਡਾਂ ਪਛਾਣੀ ਕਿਆ ਮੁਦੇ ਸਿੰਘ ਜਾਏ ਜੀ ਸਿੱਖਾਂ ਪਛਾਣਿਆ ਤਿੰਨ ਕੇ ਲਾਗੋ ਪਾਏ ਤਿੰਨ ਜਾ ਸਥੀ ਰਹਾ ਸਤਸੰਗ ਮੇਲ ਮਿਲਾਏ ਮੁੰਦੇ ਕੁੜ ਮੁੜੀ ਕੁੜਿਆਰ ਬਿਰਖਾ ਸੱਚਾ ਸੋਹਣਾ ਭਾਜੀ ਗੁਰਚਾਰ ਰਹਾਓ ਮਨ ਮੰਤ ਨਾ

ਸੁਰ ਮਿਲੇ ਕਿਰਪਾਇਆ ਸੱਸ ਮਾਏ ਸੇ ਸਈਆਂ ਸਵਗਣੀ ਜਿਨ ਕੋ ਨਜ਼ਰ ਕਰੀ ਖਸਮ ਛਾਣੀ ਆਪਣਾ ਤਨ ਮਰਾਗੇ ਦੇ ਘਰ ਭਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋ ਭਵੰਤੀ ਸਵਗਣੀ ਆਨੰਦ ਭਾਕੁਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਰਾਵੇ ਆਪਣਾ ਉਹ ਕਦਰ ਪੁੱਛੋ ਜਾਏ ਸਤਿਗੁਰ ਸੇ ਵੀ ਪਾਉ ਕਰ ਮੈਂ ਪ੍ਰਤਿਓ ਮਲਾਈ ਸਭ ਪਾਏ ਆਪੇ ਵੇਖੇ ਕਿ ਨੇੜੇ ਕਿ ਦੂਰ ਜੇਨ ਫਿਰ ਸੰਗੇ ਜਾਣਿਆ ਫਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰਕੇ ਪਾਈ ਅੰਦਰ ਰਾਵੇ ਪਰ ਆਪਣਾ ਸਹਿਜੇ ਸਭ ਸੁਮਾਈ ਰਹੋ ਸਭ ਦਿੱਤੀਆ ਸੁਹਾਗਣੀ ਸੱਚੇ ਸਭ ਸ਼ਿਕਾਰ ਹਰ ਬਰ ਪਾਇਨ ਕਰਿਆ ਆਪਣੇ ਗੁਰਕੇ ਹਿਤ ਪਿਆਰ ਸੇ ਸੁਹਾਵੀ ਹਰ ਰੰਗ ਰਵੇ ਭਗਤ ਦੇ ਭੰਡਾਰ ਸੁਪ੍ਰਪੀਤ ਮਨ ਵਸੇ ਜੇ ਸਭ ਸੇ ਦੇ ਆਧਾਰ ਫਿਰ ਸਲਾਹਣੇ ਆਪਣਾ ਤਿਨ ਕਿਹਾ ਸਤਬਲਾਰੇ ਜਾਓ ਮਾਤਾ ਸਿਰ ਦੇ ਤਿਨ ਕੇ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਪਹੁੰਚ ਗਾਏ ਗੁਰਮੁ ਨਾ ਪਛਾਣੀਏ ਨਾਨਕ ਸਾ ਸਮਾਏ ਸ੍ਰੀ ਰਾਗ ਮਹਿਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਤੇਰੇ ਚੀਰੇ ਹੀ ਲਖ ਚਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੀ ਬਖਸ਼ੇ ਬਖਲਾਏ ਸੁਖਦਾ ਸ੍ਰੀ ਗੁਰ ਪ੍ਰਸ਼ਾਦ ਸੇਵ ਕਰੀ ਸੱਚ ਗਹਿਰ ਕਬੀਰੇ ਮਨ ਮੇਰੇ ਨਾਮ ਰਤੇ ਸੋਏ ਗੁਰੂ ਮਾਤੀ ਨਾਮ ਸਲਾਹੀਏ ਦੂਜਾ ਵਰਨਾ ਕੋਈ ਰਾਹ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਚਾਰ ਦੂਜੇ ਭਾਈ ਦੁਸ਼ਟ ਆਤਮਾ ਤੇਰੇ ਸਿਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੇ ਇੱਕ ਮਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੇ ਤਾਂ ਸੁਭਾ ਨਹਰ ਮਨ ਕੇ ਵਿਕਾਰ ਮਨੇ ਤਾਂ ਜੇ ਮਨ ਚੁਕੇ ਮੋਹ ਮਾਨਾ ਤੋਨਾ ਪਛਾਣਿਆ ਸਾਹੇ ਜੇ ਨਾਮ ਸਮਾਨ ਮੈਨੂੰ ਸਤਿਗੁਰ ਮੁਕਤਾ ਪਾਈਏ ਮਨ ਫਿਰ ਦਵਾਨ ਸੋਧਨਾ ਜੀ ਨੇ ਕਥਨੀ ਬਦਨੀ ਕਰੇ ਵਿਖਿਆ ਮੈਂ ਸਮਾਨ ਸਭ ਕੁਛ ਆਪੇ ਆਪੇ ਦੂਜਾ ਬਰਨਾ ਖੋਏ ਜਿਉਂ ਬੁਲਾਏ ਤਿਉਂ ਬੋਲੀਏ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ

ਪੜੀਏ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰਸਰਨ ਆਵੇ ਤਾਂ ਨਿਮਲ ਹੋਈ ਮਨ ਮੁਖ ਹਰ ਹਰ ਕਰ ਥਕੇ ਮੈਲ ਸਕੀ ਤੋਏ ਰਾਓ ਮਨ ਮੈਲੇ ਭਗਤਾਂ ਵੀ ਨਾ।

ਸਕੇ ਸਭ ਕੋਈ ਸਹਿ ਸਹਿਣ ਕਰ ਰਹੇ ਮਨ ਕੋਲੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਗੋਬੀ ਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਰੇ ਤੂੰ ਸਭ ਜੀ ਤੇਰੇ ਤੂੰ ਰਾਸ ਸਤ ਤੋਂ ਖਾਲੀ ਕੋਨੇ ਗੁਰਮੁਖਾਂ ਨੂੰ ਸਵਾਸ ਗੁਰਮੁਖਾਂ ਨੂੰ ਸਵਾਸ ਵੇਖ ਪਰਚਲ ਡੁੱਬਦੇ ਕੱਢ ਲਾ ਜਾਂ ਨਾਨਕੇ ਦਾਸੀ ਰਾਗ ਮਹਿਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਮੇਰੇ ਨਾਮ ਧ੍ਰਿਗ ਜੀ ਵਿਆਸ ਕੋਈ ਗੁਰਮੁਖ ਸੱਜਣ ਜੀ ਮੈਨੂੰ ਮੈਂ ਦੱਸੇ ਭਗੁੰਦਾਸ ਤਸੇ ਉੱਠਣ ਚੌ ਖੰਨੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਉਹ ਜੀਵਾਂ ਨਾਮ ਧਿਆਇ ਬਿਰਨਾ ਵੇ ਜੀਵਨ ਨਾਥੀ ਮੇਰੇ ਸਤਿਗੁਰ ਨਾਮ ਦੁਰਾਇ ਰਹੋ ਨਾਮ ਉਲਕ ਸਾਤਾ ਰਤਨ ਹੈ ਪੂਰੇ ਸਤਿਗੁਰ ਪਾਸ ਸੇਵਾ ਲੱਗਿਆ ਕਰਤਨ ਦੇ ਪ੍ਰਗਾਸ ਧੰਨ ਵਡ ਭਾਗੀ ਵਡ ਭਾਗੀਆ ਜੋ ਆਏ ਮਿਲੇ ਗੁਰਪਾਸ ਜਿਹਨਾਂ ਸਤਿਗੁਰ ਪੁਰਖ ਨਾ ਭੇਟੇ ਉਸੇ ਭਾਗਣ ਵਸਕਾਲ ਹੋਏ ਫਿਰ ਜੋਨ ਭਵਾਈ ਹੈਸ਼ਟਾ ਕਰ ਵਿਕਰਾਲ ਉਹਨਾਂ ਪਾਸ ਵਾਸਨਾ ਪਟੀਏ ਜਨਾਂਤਰ ਕਰੋ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਿਭਾਗੀ ਨਾਵੇ ਆਏ ਹੁਣ ਜਨਮਾਂ ਨੂੰ ਕੀ ਮਹਿਲ ਉਤਰੇ ਨੇ ਗੁਰਨਾਮ ਦਾਸ ਜਨਾਨ ਕੁਰਤਮ ਪਦ ਪਾਇਆ ਸਤਿਗੁਰ ਕੀ ਲਿਵਰਾਏ ਸ਼੍ਰੀ ਰਾਗ ਮਹਿਲਾ ਚੌਥਾ ਗੁਣ ਗਾਵਾਂ ਗੁਣ ਵਿਥਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀ ਅਮਲ ਸੱਜਣ ਹਰ ਗੁਣ ਗਾਏ ਹੀਰੇ ਹੇਰ ਮਿਲ ਵੇ ਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਤ ਮਨ ਹੋਏ ਅੰਦਰ ਵਿਆਸੋ ਨਾਮ ਕੀ ਗੁਰ ਪੁਰਖ ਮਿਲਾਵੇ ਸੋਏ ਰਾਓ ਮਨ ਰੰਗੋ ਵਡ ਭਾਗੀ ਹੋ ਗੁਰੂ ਠਾਕਰੇ ਵਿਸਾ ਗੁਰ ਨਾਮ ਲੜਾਏ ਰੰਗ ਸੋ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲਭਈ ਨਾ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਕ ਨਿਰਵਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਵੜਦਾ ਦੂਰ ਪਿਆਸ ਬਿਨ ਸਤਿਗੁਰ ਭੈਂਟੇ ਕੰਚਨ ਨਾਥੀਏ ਮਨ ਖੰਭਲੋ ਬੂਢਾ ਬੇੜੀ ਪਾਸ ਸਤਿਗੁਰ ਬੋ ਤਰਨਾ ਵਿਗਤ ਵਿੱਚ ਚੜਿਆ ਜਾਏ ਸਤਿਗੁਰ ਕੇ ਭਾਣੇ ਚੋ ਚੱਲੇ ਵਿੱਚ ਬੋਤ ਬੈਠਾ ਹੈ ਧੰਨ ਭਾਗੀ ਨਾਨਕ ਆ ਜਿਹਨਾਂ ਸਤਿਗੁਰ ਲੈ ਮਿਲਾ ਸ਼੍ਰੀ ਰਾਗ ਮਹਿਲਾ ਚੌਥਾ ਹੋ ਪੰਥ ਸਾਹਿਬ ਨਿਤ ਖੜੀ ਕੋਈ ਪ੍ਰਭ ਦੱਸੇ ਤੈਨੂੰ ਜਾਓ ਜੀ ਨਹੀਂ ਮੇਰਾ ਪਿਆਰਾ ਰਾਹ ਵੈਚਨ ਪਿੱਛੇ ਲਾਗ ਭਰਾਓ ਕਰ ਮਿਹਨਤ ਕਰ ਜੋਰ ਦੀ ਮੈਂ ਪ੍ਰਭ ਮਿਲਣੇ ਕਾ ਚਾਓ ਭੇ ਮੇਰੇ ਭਾਈ ਜਨਾ ਕੋਈ ਮੌਕਾ ਪ੍ਰਭ ਮੇਲ ਬਣਾਈ ਹੋ ਸਕੋ ਵਿੱਚੋਂ ਬਾਹਰ ਆ ਜਿਹਨਾਂ ਪ੍ਰਭ ਦੀ ਆ ਦਿਖਾਏ ਰਾਹੋ ਨਿਮਾਣੀ ਟੈਪਾਂ ਪੂਰੇ ਪ੍ਰਭ ਨਿਮਾਣਿਆ ਗੁਰੂ ਮਾਣਿਆ ਗੁਰੂ ਸਤਿਗੁਰ ਕਰੇ ਸਵਾਲ ਔਰ ਗੋਸਲਾਏ ਨਾ ਰੱਜੂ ਮਿਲਿਆ ਪ੍ਰਭ ਕੁੰਤਾ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਸ ਕੋਈ ਮੈਨੂੰ ਭਾਗਾਂ ਦਰਸ਼ਨ ਨਾ ਥੀਏ ਭਾਗਣ ਪੈਰ ਹੋਏ ਜੋ ਪਰਾ ਭਾਣਾ ਸੋਚੀ ਆ ਤੋਂ ਲਿਖਿਆ ਨਾ ਮੇਟੇ ਕੋਈ ਆਪੇ ਸੋਗਰਾ ਪ੍ਰਭ ਆਪੇ ਮੇਲ ਮਿਲਾਏ ਆਪਦਾ ਕਰਮੇਲ ਸ੍ਰੀ ਗੁਰੂ ਸਤਿਗੁਰ ਪਿੱਛੇ ਪਾਈ ਸਭ ਜਗ ਜੀਵਨ ਦਾ ਗਾ ਪੈ ਨਾਨਕ ਜਲ ਜਲੇ ਸਮਾਏ ਸ੍ਰੀ ਰਾਗ ਮਹਿਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤਿ ਪਹਿਲਾ ਕਿਤ ਬਦਲੇ ਮੇਰੇ ਰਸ ਕਾਏ ਰਸ ਅੰਮ੍ਰਿਤ ਨਾਮ ਰਸ ਅਤਿ ਭਲਾ ਕਿਤ ਬਦਲੇ ਮੇਰੇ ਰਸ ਕਾਏ ਜਾਏ ਪੁੱਛੋ ਸੁਆਗਣੀ ਤੁਸਾਂ ਚੋਕਰ ਮਿਲਿਆ ਪ੍ਰਭ ਆਇਓ ਬੇਪਰਵਾਹ ਨਾ ਬੋਲਣੀ ਉਹ ਮਨ ਮਲ ਧੋਵਾਂ ਤੈਨੂੰ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖੈ ਦੁੱਖ ਕੱਢੇ ਹੋ ਮੈਂ ਮਾਰ ਹਾਉ ਗੁਰਮੁਖੀਆ ਸੁਅਗਣੀ ਤੰਦੈ ਭਾਈ ਮਨ ਆਏ ਸਤਿਗੁਰ ਭਜਨ ਤਾਨਿਆ ਜੋ ਮਨੇ ਸੋ ਹਰਸ ਖਾਏ ਸੋਏ ਵਡਭਾਗੀ ਬਣ ਜਾਣੀਏ ਜਿਨ ਹਰਸ ਖਾਧਾ ਗੁਰ ਪਾਏ ਇਹੋ ਰਸ ਬਣ ਤਣ ਪ੍ਰਸਾਦ ਹੈ ਭਾਗਿਨ ਨੇ ਖਾਏ ਬਿਨ ਸਤਿਗੁਰ ਪੱਲੇ ਨਾ ਪਾਏ ਮਨੁੱਖ ਰਹੇ ਬਿਲਾਏ ਉਹ ਸਤਿਗੁਰੇ ਆਗੇ ਨਾ ਨਿਵੈ ਉਹਨਾਂ ਤੱਕ ਬੁਲਾਈ ਹਰ ਹਰ ਹਰ ਸਾਪ ਹੈ ਆਪੇ ਹਰਸ ਹੋਏ ਆਪ ਦਿਆ ਕਰ ਦੇਵ ਸੀ ਗੁਰਮੁਖਾਂ ਵਿੱਚ ਹੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸੀ ਰਾਗ ਮਹਿਲਾ ਚੌਥਾ ਦਿਨ ਚੜੇ ਫਿਰ ਰਾਤ ਸਵੇਰੇ ਅਣ ਸੁਭਾਈ ਜਾਏ ਆਪ ਘਟੇ ਨਾਨਾ ਭੁਜਨ ਤਮੂਸਾ ਲਾਜ ਰੁਗਾਏ ਗੁਰੂ ਮਿੱਠਾ ਮਾਇਆ ਪਸਰਿਆ ਮਨ ਮੁਖ ਲਾਗ ਮਾਖੀ ਭਜ ਬਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਾਪਤ ਹੋਏ ਬਹੁਤ ਖਿਲਾ ਤਮੋ ਵੇਖ ਹੈ ਅੰਤ ਬੇਲੀ ਕੋਈ ਨਾ ਹੋਏ ਰਾਓ ਗੁਰਮਤ ਹਾਲੇ ਉਭਰੇ ਲਿਵ ਪੈਸਾ ਨਾ ਆਏ ਉਹਨੀ ਚਲਣ ਸਦਾ ਨਿਹਾਲਿਆ ਰੱਖਾ ਚਲੀ ਆਪਾ ਤੋਂ ਪਾਏ ਗੁਰਮੁਖ ਦਰ ਗਮਨੀ ਹਰ ਆਪ ਲੈ ਗੜ ਲਾਏ ਗੁਰਮੁਖਾਂ ਨੂੰ ਪੰਥ ਪਰਕਦਾ ਤਾਂ ਠਾਕ ਨਾ ਕੋਈ ਪਾਏ ਹਰ ਨਾਮ ਸਲਾਣ ਨਾਮ ਮਨ ਨਾਮ ਰਹਿਣ ਲਈ ਬੁਲਾਏ ਆਨਾ ਧੁਨੀ ਦਰ ਵੱਜਦੇ ਦਾ ਸੱਚੇ ਸੋਭਾ ਪਾਏ ਜਿਹਨੂੰ ਗੁਰਮੁਖ ਨਾਮ ਸਲਾਇਆ ਤੇਨਾ ਸਭ ਕੋ ਕੈ ਸਵਾਦ ਤੈਨੂੰ ਕਿਸਾਨ ਦੇ ਪ੍ਰਾਪ ਮੈਂ ਜਾ ਚੁੱਕੇ ਦਾਸ ਨਾਨਕ ਭਾਗ ਵੱਡੇ ਤੇਨਾ ਗੁਰਮੁਖਾ ਜਨਾਂਤਰ ਨਾਮ ਪ੍ਰਕਾਸ਼ ਸ਼੍ਰੀ ਰਾਗ ਮਹਿਲਾ ਪੰਜਵਾ ਕਰ ਪਹਿਲਾ ਕਿਆ ਵਰਤਾ ਦੇਖ ਕੇ ਪੁੱਤਰ ਕਲਦਰ ਸ਼ਿਕਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਭਾਰ ਬਹੁਤ ਕਰੇ ਫਰਮਾਇਸ਼ੀ ਵਰਤੇ ਪਰ ਖਾਤਾ ਜਿਤਨਾ ਆਵੇ ਹੀ ਮਨ ਮੁਖੀ ਅੰਤ ਗੁਬਾਰ ਮੇਰੇ ਮਨ ਸੁਧਾਤਾ ਹਰ ਸੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋ

ਸਜਣਾਰ ਭਲਾਇਆ ਬਣਾ ਮੇਲਾ ਪਾਗਲਾ ਦਾ ਬਾਦ ਦੁਆਇ ਤੂੰ ਮੈਂ ਕਰੇ ਕਦ ਜਿਸ ਨੂੰ ਤੁਪ ਤਿਆਂ ਦਾ ਸੁਖ ਸੰਤ ਹੋ ਜਾਣੇ ਤਾਂ ਹੰਕਾਰ ਕਰੇ ਹੰਕਾਰਿਆ ਵਿਆਪਿਆ ਮਨ ਕੀ ਮਤ ਤਿੰਨ ਭਰਾਵਿਆ ਭਲਾਇਆ ਨਾ ਤੇ ਜਤ ਨਾ ਪਾਤ ਸਤਿਗੁਰ ਪ੍ਰਖਮਲਾਏ ਕੋ ਸੱਜਣ ਸੋਈ ਹਰਜਨ ਕਾ ਰਾਖਾ ਏ ਕਹਿ ਕਿਆ ਮਾਨ ਸੁਆਮੇਰ ਜੋ ਹਰਜਨ ਭਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸੀ ਰਾਗ ਮਹਿਲਾ ਪੰਜਵਾ ਮਨ ਬਲਾਸ ਪਰ ਅੰਕੜਾਂ ਦੇ ਕੁਲ ਖੁਸ਼ੀਆਂ ਸ਼ਤ ਧਰ ਬਾਤ ਵਿਆਈਆ ਵੇ ਸਹਿ ਸੇ ਪਰੀਆ ਭਾਈ ਰੇ ਸੁਸਾ ਸੰ ਪਾਇਆ ਲਿਖਿਆ ਲੇਖ ਦਨ ਪੁਰਖ ਵਧਾਤੇ ਦੁੱਖ ਸਹਿ ਸਹਿ ਮਿਟ ਗਿਆ ਰਾਹ ਜੇਤੇ ਥਾਂ ਥਾਂ ਤਰਾ ਤੇਤੇ ਭਾਵ ਆਇਆ ਧਨ ਪਾਤੀ ਵੜ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸ਼ੰਕ ਹੋਏ ਵਰਤਿਆ ਫਿਰ ਸਭ ਕੋ ਬਸ ਕਰ ਲਏ ਮੇਰੇ ਬਿਨ ਨਾਵੇਂ ਖਾ ਕਰ ਲਿਆ ਕੋਟ ਤੇਤੀ ਸੇਵਕਾ ਸੇ ਸਾਧ ਦਰ ਖਰਿਆ ਗਣਵਾਰੀ ਵਟ ਸਾਹਿਬੀ ਸਭ ਨਾਨਕ ਸੁਬੰਧੀਆ ਸ੍ਰੀ ਰਾਗ ਮਹਿਲਾ ਪੰਜਵਾ ਭਰ ਕੇ ਉਲਪ ਕੋਲੀਏ ਬਿਨ ਪੁੱਜੇ ਮੁਕਦਾ ਜਾਣ ਸੁਪਰਾ ਜਿਤਨਾ ਆਏ ਛੁੱਟੇ ਕੀ ਵਿਵਾਨ ਸਤਿਗੁਰ ਛੇਤੀ ਜਿਤ ਲਾਏ ਸਦਾ ਸਦਾ ਰੰਗਮਾਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਬਕੜੇ ਸਭ ਮੁਕਦੀ ਚੱਲੀ ਰਹਿਣ ਰਹਾ ਕਦਮ ਕਰੇ ਪਸ਼ਪਾਂਖੀਆ ਦਿਸੇ ਨਾ ਹੀ ਕਾਲ ਉੱਤੇ ਸਾਥ ਮਨੁੱਖਾ ਫਾਤਾ ਮਾਇਆ ਜਾਲ ਉਹਦੇ ਸਹੀ ਭਾਲੀਏ ਸੱਚਾ ਨਾਮ ਸੁਹਾਲ ਜੋ ਪ੍ਰਾ ਜੋ ਘਰ ਛੱਡ ਗਵਾ ਬਣਾ ਸੋ ਲੱਗਾ ਮਨ ਮਾਏ ਜਿੱਥੇ ਜਾਏ ਤੁਧ ਵਰਤਣਾ ਦਿਸ ਕੀ ਚਿੰਤਾ ਨਾ ਹੈ ਵਾਸਤੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਾਇਆ ਸੁਣਾਏ ਨਾਨਕ ਸੱਚੇ ਪਾਤਸ਼ਾਹ ਡੋਬ ਦਿਲਾਇ ਕਢਾਏ ਸ਼੍ਰੀ ਰਾਗ ਮਹੱਲਾ ਪੰਜਵਾ ਹੜੀ ਮੋਤ ਕਾ ਪਾਉਣਾ ਕਾ ਸੁਭਾ ਨਾਰ ਮਾਇਆ ਕਾਮ ਵਿਆ ਪਿਆ ਸਮਝਣਾ ਹੀ ਗਵਾਰੋ ਚੱਲਿਆ ਭਜਤਾਇਆ ਪਰਿਆ ਵਾਸ ਦਾ ਰਹਿੰਦੇ ਤੂੰ ਬੈਠਾ ਕੰਦੀ ਪਾਏ ਜੇ ਹੋ ਵੀ ਪੂਰਵ ਲਿਖਿਆ ਤਾਂ ਗੁਰ ਕਾ ਬਚਨ ਕਮਾਏ ਰਹਾ ਹਰੀ ਨਾਹੀ ਨਾ ਡੱਡਰੀ ਪੱਕੀ ਵੱਢਣ ਹਾਲ ਲੈ ਲੈ ਦਾਤ ਪੋ ਤਿਆਰ ਲਾਵੇ ਘਰ ਤਿਆਰ ਜਾ ਹੋਆ ਹੁਕਮ ਕਿਸਾਨ ਦਾ ਤਾਂ ਲੂਣ ਮਣਿਆ ਕਿਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਚਾਹ ਚੁਕਾਇਆ ਚੌਥੇ ਭੂਰ ਪਿਆ ਘਰ ਦੀ ਚੇਤਨਾ ਆਇਆ ਜਨ ਜੀਓ ਬਣਦੀ ਆ ਸਾਹ ਸੰਤ ਗੁਵਾਰਿਆ ਜੀਓ ਕਿਆ ਕੁਰਬਾਨ ਜਹਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਝਾਉਣ ਨਾਨਕ ਢੱਠਾ ਸਦਾ ਨਾਲ ਹੰਤ ਜਮ ਜਾਂ ਸ਼੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾਂ ਵਿਸਰ ਨੇ ਕੋ ਵਿਸਰ ਨਾ ਜਾਓ ਧੰਦਾ ਸਭ ਲਾ ਕੇ ਗੁਰ ਦੀਆ ਗੁਰ ਨਾਮ ਦੀਆ ਸਾਸੁ ਆਓ ਆਸਾਂ ਸਭੇ ਲਾ ਕੇ ਕਾਸ ਕਮਾਓ ਜਿੰਨੀ

ਕਬ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੀ ਰਹਾਉ। ਦੁੱਖ ਭੁੱਖ ਨੇ ਵਿਆਹ ਪਈ ਜੇ ਸੁਦਾਤਾ ਮਨੋ ਕੀਤੀ ਕਹਿਣ ਸੀ ਜੇ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਜਿਸ ਮਾਰ ਨਾ ਸਕੇ ਕੋਈ ਸੁਦਾਤਾ ਗੁਣ ਸੇਵੀ ਸਭ ਅਵਗਨ ਕੱਢੇ ਤੋਏ ਸੇਵਾ।

ਠੀਕ ਨਾ ਸਕੀ ਸ਼੍ਰੀ ਰਾਜ ਮਹਲਾ ਪੰਜੋ ਵਾ ਸਭੇ ਥੁਕ ਪ੍ਰਾਪਤ ਜੀ ਆਵੇ ਇੱਕ ਹੱਥ ਜਨ ਪਤਾ ਸਫਲ ਹੈ ਸੱਚਾ ਸ਼ਬਦ ਗਤ ਗੁਰ ਤੇ ਮਹਿਲ ਪ੍ਰਾਪਤ ਜਨ ਸਿਖਾ ਹੋਵੇ ਮਤ ਮੇਰੇ ਮਨ ਇੱਕ ਸਿਉਂ ਚਿਤ ਲਾਏ ਇੱਕ ਸਿਉਂ ਸਭ ਧੰਦ ਹੈ ਸਮਥਿਆ ਮੋਹ ਮਾਏ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਕਰ ਨਾਮ ਤੇ ਬ੍ਰਹਮਨ ਤਨ ਸੀਤਲ ਹੋਏ ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਜਨ ਗਏ ਸਫਲ ਮੂਰਤ ਸਫਲਾ ਘੜੀ ਜੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗੀ ਜੇ ਸਰਕਾ ਨਾਮ ਦਾਰ ਮਾਂ ਪਕੜ ਗੁਰ ਕਾਢਿਆ ਸੂਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤਰ ਜਿੱਥੇ ਸੰਤ ਸਭਾ ਤੋਈ ਤਸੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ ਨਾਨਕ ਵੱਧਾ ਘਰ ਤਾਂ ਜਿੱਥੇ ਮੈਂ ਸੁਣਾ ਜਨਮ ਜਰਾ ਸ਼੍ਰੀ ਰਾਗ ਮਹਲਾ ਪੰਜਵਾ ਸੋਈ ਧਿਆਈਏ ਜੀੜੇ ਸਿਰ ਸ਼ਾਹ ਪਾਤਸ਼ਾਹ ਤਸੀ ਕਰ ਆਸਮਾਨ ਨੂੰ ਜਿਸ ਦਾ ਸਭ ਸਾਫ ਸਭ ਸਿਆਣਪਾਂ ਛੱਡ ਕੇ ਗੁਰ ਕੀ ਪੈਰੀ ਪਾਓ ਮਨ ਮੇਰੇ ਸੁਖ ਸਹਿਜ ਸੇ ਤੀਜਾ ਬਣਾਓ ਹਾਰ ਪੈਰ ਪ੍ਰਭ ਧਿਆਏ ਤੂੰ ਗੁਣ ਹੋਏ ਨਿਤ ਗਾਓ ਰਹੋ ਤੇ ਸੀ ਸਾਨੀ ਪਰਮਨਾ ਜਿਸ ਜਿਸ ਜਿਵੜਾ ਬਣਾ ਕੋਏ ਜਿਸ ਸਮੇਂ ਸੁੱਖ ਹੋਏ ਕਣਾ ਮਤਲਬ ਖੁਦਾ ਨਾ ਮੂਲੇ ਹੋਏ ਸਦਾ ਸਦਾ ਕੱਟਿਆ ਕਰੀ ਉਸ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀ ਜਾਊਂਗੀ ਫਾਸ ਹੋ ਦਾਤਾ ਮੈਂ ਭਜਨੋ ਤਸਿਆ ਕੇ ਕਰ ਅਰਦਾਸ ਮਿਹਰ ਕਰੇ ਮਿਹਰਬਾਨ ਤਾਂ ਕਾਰ ਜਾਵੇ ਰਾਸ ਬਹੁਤ ਖਾਣੀਏ ਉੱਚੋ ਉੱਚਾ ਥਾਵਾਂ ਬਾਲਾ ਚਿਹਨਾ ਬਾਰਾ ਕਿਉਂ ਕਹਿ ਨਾ ਸਕਾਓ ਨਾਨਕ ਪ੍ਰਮਾਇਆ ਕਰ ਸਕਦੇ ਹੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸਖੀ ਤੈਸੋ ਮਹਫੂਜ ਲੋਏ ਪੂਰੇ ਗੁਰ ਤੇ ਪਾਈਏ ਪਰਗ ਸਭੀ ਲੋਏ ਸਾਧ ਸੰਗ ਘਰ ਵਸੇ ਕੋ ਸੱਚਾ ਸੋਏ ਮੇਰੇ ਮਨ ਹਾਰਾ ਨਾਮ ਧਿਆਏ ਨਾਮ ਸੁਆਈ ਸਦਾ ਸੰਗਾ ਕੇ ਲੈ ਛਡਾਏ ਰਹੋ ਦੁਨੀਆਂ ਕੀਆਂ ਵਡਿਆਈਆਂ ਕਮਰੇ ਆਵੇ ਕਾਮ ਮਾਇਆ ਕਾ ਸੰਗ ਰੱਬ ਮਾਇਆ ਕਾ ਰੰਗ ਸਾ ਫਿੱਕਾ ਜਾ ਤੋ ਵਿਸੰਦਾਨ ਜਾ ਕੇ ਹਿਰਦੇ ਹਰ ਬਸੇ ਸਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਅਪਾਪ ਸਿਆਣ ਸਰਲ ਤਿਆਗ ਗੁਰ ਕੀ ਚਾਨੀ ਲਾਗ ਤੁਸੀਂ ਪ੍ਰਾਪਤ ਰਤਨ ਹੋ ਜੇ ਮਤ ਹੋਏ ਭਾਗ ਤੁਸੀਂ ਪ੍ਰਾਪਤ ਭਾਈ ਹੋ ਜੇ ਦੇਵੇ ਪ੍ਰਭਾਪ ਸਭ ਦੀ ਸੇਵਾ ਸੁਖ ਦੇ ਜਿਸ ਬਿਨ ਸੇਵਾ ਮੈਂ ਤਾਂ ਆਓ ਨਾਨਕ ਗੁਰ ਭੇਟੇ ਆ ਬਿਨ ਸੇ ਸਰਤਾਪ ਸ੍ਰੀ ਰਾਗ ਮਹਲਾ ਪੰਜਵਾ ਇੱਕ ਸ਼ਾਣੂ ਜੀ ਕਾ ਇੱਕ ਰੱਖਣ ਹਾਰ ਇੱਕ ਸਾਮਨ ਆਸਰਾ ਇੱਕ ਪ੍ਰਾਣ ਧਾਰ ਸੁਨਾ ਇਸ ਦਾਸ ਕੋ ਪਾਰਵਾ ਕਰਤਾਰ ਮਨ ਮੇਰੇ ਸਗਲ ਭਾਵ ਤਿਆਗ ਗੁਰਪੂਰਾ ਰਾਜ ਨ ਤੇ ਇੱਕਲੇ ਲਾਗ ਰਹਾ ਇੱਕੋ ਭਾਈ ਮੈਂ ਤੇ ਇੱਕੋ ਮਾਤ ਪਿਤਾ ਟੇਕ ਜਨ ਜੀਓ ਪਿੰਡ ਦਿੱਤਾ ਸੋ ਭਰਾ ਮਨ ਬਿਸਰੇ ਜਨ ਸਭ ਕੁਛ ਬਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਥਾਂ ਤੇ ਆਪ ਜੀ ਜਨ ਸਾਹਿਬ ਜਿਨ ਕੀ ਆਠ ਪੈ ਤੇ ਜਾਪ ਇੱਕ ਸੇਤੀ ਰਤਿਆ ਨਾ ਹੋ ਵੀ ਸੁਖ ਸੰਤਾਪ ਪਰ ਬ੍ਰਹਮ ਪ੍ਰਾਵੇ ਕਾ ਦੂਜਾ ਨਾ ਹੀ ਕੋਏ ਜੀ ਓਪਨ ਸਾਹ ਤੇ ਸਿਖਾ ਜੋ ਤਿਸ ਭਾਵੇ ਸੋ ਹੋਏ ਗੁਰਪੂਰੇ ਪੂਰਾ ਪਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਮ ਮਹਲਾ ਪੰਜਵਾ ਗਿਨਾ ਸਤਿਗੁਰ ਸਿਉਂ ਚਿਤ ਲਾਇਆ ਜੇ ਬੁਰੇ ਪ੍ਰਧਾਨ ਜਿਨ ਕੋ ਆਪਦਿਆਰ ਹੋਏ ਤਿਨ ਉਪਜੇ ਮਨ ਗਿਆਨ ਜਿਨ ਕੋ ਮਸਤ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੀ ਇੱਕੋ ਨਾਮ ਤੇ ਆਏ ਸਰਬ ਸੁਖਾਂ ਸੁਖ ਉਪਜੇ ਦਰਗਹਿ ਪੈਦਾ ਜਾਏ ਰਹੋ ਜਨ ਮਨ ਕਾ ਭਾਉ ਗਿਆ ਭਾਉ ਭਾਤ ਗੋਪਾਲ ਸਾਧੂ ਸੰਤ ਨੇ ਮੁਲਾਪ ਕਰੇ ਪ੍ਰਤਪਾਲ ਜਨ ਮਨ ਕਿਮਲ ਕੱਟੀਏ ਗੁਰਦਾਸਨ ਦੇਖਦੇ ਆਲ ਥਾਂ ਥਾਂ ਤਾਂ ਰਾਵ ਰਿਹਾ ਭਾਰ ਬ੍ਰਹਮ ਪ੍ਰਾਪਤ ਹੋਏ ਸਭਨਾ ਦਾ ਧਾਈ ਕਾ ਦੂਜਾ ਨਾ ਹੀ ਕੋਏ ਦਸਨਾਈ ਛੁੱਟੀਆਂ ਕੀਤਾ ਲੋੜੇ ਸੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਜਿਨ ਕੀ ਸੋਭਾ ਨਿਰਮਲ ਪ੍ਰਗਟ ਪਈ ਜਾਨ ਜੀ ਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹਿਲਾ

ਜਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ, ਨਾਨਕ ਸਭੋ ਜਾਓ, ਵੀ ਤੂੰ ਹੈ ਸਾ ਲਾਹਣਾ, ਅੱਖ ਲਹਿ ਨਾ ਚਾਓ ਪੌੜੀ, ਬਦ ਫੈਲੀ ਗੈਵਾਨਾ, ਖਸਮ ਨਾ ਜਾਣੀ, ਸੋ ਕਹੀਏ ਦੇਵਾਨਾ, ਆਪ ਨਾ ਪਛਾਣੀ, ਕਲੇ ਬੁਰੀ ਸੰਸਾਰ ਬਾਦੇ ਖਪੀਐ, ਵਿਣਾਵੇ ਬੇਕਾਰ ਭਰਮੇ ਪਚੀਏ, ਰਾਹ ਦੋਵੇ ਇੱਕ ਜਾਣੇ, ਸੋਈ ਸਿੱਜ ਸੀ, ਕੁਫਰ ਗੋਹ ਕੁਫਰਾਣੇ, ਪਿਆ ਦਜ ਸੀ, ਸਭ ਦੁਨੀਆਂ ਸੁਬਹਾਨ, ਸੱਚ ਸਮਾਈਐ, ਸਿਜ ਹੈ ਦਰ ਦੀਵਾਨ, ਆਪ ਗਵਾਈਐ, ਮਹੱਲਾ ਪਹਿਲਾ ਸਲੋਕ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵ ਨ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕਿਛ ਖਾਏ, ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬੇ ਨਾਵੇ ਪਤ ਗਿਆ ਗਵਾਏ, ਮਹੱਲਾ ਪਹਿਲਾ, ਕਿਆ ਖਾਦੇ ਕਿਆ ਪੈਦੇ ਹੋਏ, ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਸ ਸੁਖਾਲੀ, ਕੀ ਜੈ ਭੋਗ ਬਿਲਾਸ, ਕਿਆ ਲਸਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਿਨਾਸ, ਪਵੜੀ ਜਾਤੀ ਦੇ ਕਿਆ ਹੱਥ, ਸੱਚ ਪਰਖੀ ਐ ਮੋਹਰਾ ਹੋਵੇ ਹੱਥ, ਮਰੀਏ ਚੱਖੀਏ ਸੱਚੇ ਕੀ ਸਿਰਕਾਰ, ਜੁਗ ਜੁਗ ਜਾਣੀਐ ਹੁਕਮ ਨੇ ਸਿਰਦਾਰ, ਦਰ ਬਿਧੀ ਵਾਣੀਐ ਫੁਰਮਾਣੀ ਹੈ ਕਾਰ, ਖਸਮ ਪਠਾਇਆ ਤਬਲ ਬਾਜ ਵਿਚਾਰ, ਸ਼ਬਦ

ਇਹਨੇ ਚਿੱਤ ਕਠੋਰ ਸੇਵ ਗਵਾਈ ਹੈ, ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ, ਹੋਏ ਨਾ ਆਖੇ ਘੱਟ ਹੋਵੇਂ ਜਾਈਏ, ਲਈਏ ਨਾ ਖਰੇ ਪਰਖ ਦਰ ਬਿਨਾਈ ਹੈ, ਸੌਦਾ ਇੱਕ ਹੱਟ ਪੂਰੇ ਗੁਰ ਪਾਈ ਹੈ। ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ। ਨਾਵਾ ਖੰਡ ਸਰੀਰ ਤਿਸ ਨੌ ਨਿਰਨਾਮ ਏਕ, ਪਹਲੇ ਗੁਣੀ ਗਹੀਰ ਕਰਮਬੰਤੀ ਸਾ ਲਾਹਿਆ ਨਾਨਕ ਗੁਰਪੀਰ। ਚੌਥੇ ਪੈ ਸਵਾਹ ਕਹਿ ਸੁਰਤਿਆਂ ਉਪਜੇ ਚਾਓ, ਤਿਨਾਂ ਦਰਿਆਵਾਂ ਸੋ ਦੋਸਤੀ ਮਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਏ ਬੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਕੀ ਬੋਹ ਨ ਪਾਈ ਤਾਓ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪੁਨ ਵਿਚਾਰੀਏ ਕੂੜੇ ਕੱਟੇ ਰਾਸ, ਉੱਥੇ ਖੋਟੇ ਸੱਟੀਏ ਖਰੇ ਕਿਚੇ ਅਸਾਬਾਸ, ਬੋਲਣ ਫਾਦਰ ਨਾਨਕ ਦੁੱਖ ਸੁੱਖ ਖਸਮੇ ਪਾਸ। ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ, ਮਾਤਾ ਤਤ ਮਹਤ ਦਿਨਸ ਰਾਤ ਦੋਈ ਦਾਈ ਦਾਇਆ, ਖੇਲੈ ਸਗਲ ਜਾਗਤ ਚੰਗਿਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ, ਸੱਚਾ ਭੋਜਨ ਪਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਗਸਿਆ, ਸੱਚੇ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁਠੇ ਨਾਉ ਪ੍ਰੇਮ ਰਸਿਆ, ਸੱਚੇ ਦੇ ਦੀਵਾਨ ਕੂ ਨਾ ਜਾਈਏ, ਝੂਠੋਂ ਝੂਠ ਵਖਾਣ ਸੋ ਮਹਿਲ ਖੁਆਈਏ, ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ, ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਏ। ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਵੇ ਕਰਬਾਦਾ, ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ ਏਵੜ ਬੱਦਾ ਮਾਵਾ ਨਾਹੀ, ਸਭਸੇ ਨੱਥ ਚਲਾਈ ਏਤਾ ਤਾਨ ਹੋਵੇ ਮਨ ਅੰਦਰ ਕਰੀ ਪੇ ਆਹ ਕਰਾਈ, ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਾਹੀ, ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ ਆਖ ਨਾ ਆਖ ਨਾ ਰਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹ ਇੱਕ ਬੰਨ, ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੈ ਜਾ ਗੁਣ ਕਹਿ ਗੁਣੀ ਸਮਾਏ ਪੌੜੀ, ਬਿਨ ਸੱਚੇ ਸਭ ਕੂੜ ਕੂੜ ਕਮਾਈ ਹੈ, ਬਿਨ ਸੱਚੇ ਕੂੜਿਆਰ ਬੰਨ ਚਲਾਈ ਹੈ, ਬਿਨ ਸੱਚੇ ਤਨ ਛਾਰ ਛਾਰ ਲਾਈਏ, ਬਿਨ ਸੱਚੇ ਸਭ ਭੁੱਖ ਜੇ ਪੈਂਜੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲੱਗ ਮਹਿਲ ਖੁਆਈਏ, ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮੈਂ ਤਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਨ ਦਾ ਲਹਿ ਦਾਨਾ ਕੈ ਸਿਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਲਾਲ ਤਿਤ ਫਲ ਰਤਨ ਲਗੇ ਮੁਖ ਭਾਖਿਤ, ਹਿਰਦੇ ਰਿਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅੱਠਸਠ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਿਸੇਖ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਵਬਹਿ ਦਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ, ਜੀਵ ਦੇ ਅਮਰ ਮਾਰਨ ਪਛੋਤਾਈਐ ਝੂਠਾ ਇਹ ਸੰਸਾਰ ਕਿਨ ਸਮਝਾਈਏ, ਸੱਚ ਨ ਤਰੇ ਪਿਆਰ ਤੰਦੇ ਲਾਈਏ, ਕਾਰ ਬੁਰਾ ਖੈ ਕਾਲ ਸਿਰ ਦੁਨੀ ਆਈਏ, ਹੁਕਮੀ ਸਿਰ ਜੰਦਾਰ ਮਾਰੇ ਦਾਈਏ, ਆਪੇ ਦੇਹ ਪਿਆਰ ਮਨ ਵਸਾਈਏ, ਮੋਹਤ ਨਾ ਚਸਾ ਬਿਲੰਬ ਭਰੀਏ ਪਾਈਏ, ਗੁਰਪ੍ਰਸਾਦੀ ਬੁਝ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਤੁਮੀ ਤੁਮਾ ਬਿਸ ਅਕਤ ਤੂਰਾ, ਨਿੰਮ ਫਲ ਮਨ ਮੁਖ ਵਸੇ ਤਿਸ, ਜਿਸ ਤੂੰ ਚਿਤ ਨ ਆਵਹੀ ਨਾਨਕ ਕਹੀਏ ਕਿਸ, ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ। ਮਤ ਪੰਖ

ਸੁੱਖ ਦੁੱਖ ਦੋ ਇੱਕ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਉਜਰ ਭੁੱਲੇ ਰਾਵ ਗੁਰ ਵਿਖਾਲਿਆ ਸਤਗੁਰ ਸੱਚੇ ਵਾਹੁ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨਿਡਰਿਆ ਡਰ ਲੱਗ ਗਰਭ ਸਿਗਾਲਿਆ ਨਾਵੋ ਪੁੱਲਾ ਜਗ ਫਿਰੇ ਬੇਤਾਲਿਆ ਸੋ ਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀ ਪੋ ਮਨ ਮੈਂ ਹੋਏ ਨਾਨਕ ਪੈ ਬਿਨ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈ ਬਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਬਿਨ ਜੇ ਮਰੈ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਇੱਕ ਸਮਾਈਐ ਸੋ ਲੋਕ ਮਹੱਲਾ ਪਹਿਲਾ ਸਿਰ ਖੋਹਾਏ ਪੀਹੇ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਪੇਡਾ ਵਾਂਗੀ ਸਿਰ ਖੁਆਇਨ ਭਰੀਨ ਹੱਥ ਸਵਾਹੀ ਮਾਉ ਪਿਓ ਕਿੱਤ ਗਵਾਇਨ ਟੱਬਰ ਰੋਬਣ ਤਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਹ ਕਿਥਾਹੂ ਪਾਹੀ ਅਸਰ ਤੀਤ ਦੇ ਨਾ ਟੋਈ ਬ੍ਰਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਨੇ ਦੜ ਦੀ ਵਾਹ ਨਾ ਜਾਹੀ ਲੱਕੀ ਕਾਸੇ ਹੱਥੀ ਹੁੰਮਣ ਅੱਗੋ ਪਿੱਛੇ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਏ ਬਿਗੋਏ ਫਿਰੇ ਬਿਗੁੱਤੇ ਫਿੱਟਾਂ ਬੱਤੇ ਗੱਲਾਂ ਜੀਆਂ ਮਾਰਜੀ ਵਾਲੇ ਸੋਈ ਅਵ ਨਾ ਕੋਈ ਰੱਖੈ ਦਾਨੋ ਤੈ ਇਸ਼ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਉਬੰਨੇ ਮੇਰ ਕੀਆ ਮਾਧਾਣੀ ਅਸਰ ਤੀਰਥ ਦੇਵੀ ਥਾਪੇ ਪੂਰਵੀ ਲੱਗੇ ਬਾਣੀ ਨਾਏ ਨਿਵਾਜਾ ਨਹਾਤੇ ਪੂਜਾ ਨਹਾਵਣ ਸਦਾ ਸਜਾਣੀ ਮੋਇਆ ਜੀਵ ਦਿਆ ਗਤ ਹੋਵੇ ਜਾ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਨਾ ਗੱਲ ਨਾ ਪਾਣੀ ਬੁੱਠੇ ਹੋਇਆ ਹੋਏ ਬਿਲਾਵਲ ਜੀਆਂ ਜੁੱਤ ਸਮਾਣੀ ਬੁੱਠੇ ਅਨ ਕਪਾਦ ਕਪਾਹਲ ਸਭਸੇ ਪੜਦਾ ਹੋਵੇ ਬੁੱਠੇ ਕਹੋ ਚਰੇ ਨਿਤ ਸੁਰਹੀ ਸਾ ਤਨ ਦਹੀ ਬਿਲੋਵ ਤਿਤ ਕਹੇ ਹੋਮ ਜਗ ਸਦ ਪੂਜਾ ਪਈਏ ਕਾਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀ ਤਾਂ ਸੱਤ ਚੱਟੇ ਸਿਰ ਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨ ਤਾਂ ਪਤ ਜਾਣੀਐ ਜਾ ਪਤ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜਿਤ ਮੰਗੇ ਦਾਨ ਜੇ ਤੁਦੇ ਜੇਹਿਆ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ ਮੰਨੀਏ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੈ ਚਲਾਇਆ ਤੂੰ ਸੱਚਾ ਦਾ ਤਾਰ ਨਿਰਦੇ ਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸੋ ਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੇ ਜਿਸ ਆਪ ਸੁਝਾਏ ਜਿਸ ਸਾਕ ਸੁਝੈ ਕਹਿ ਕਹਿ ਕਤਨਾ ਮਾਇਆ ਲੂਜੇ ਹੁਕਮੇ ਸਗਲ ਕਰੇ ਆਕਾਰ ਆਪੇ ਜਾਣੇ ਸਰ ਵਿਚਾਰ ਅੱਖਰ ਨਾਨਕ ਅਖਿਓ ਪਾਪ ਲਹੇ ਪ੍ਰਾਤ ਹੋਵੇ ਜਿਸ ਦਾਤ ਪੌੜੀ ਹੋ ਟਾਡੀ ਬੇਕਾਰ ਕਾਰੇ ਲਾਇਆ ਰੱਦ ਹੈ ਕਹਿ ਵਾਰ ਤੂੰ ਦੋਹ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾ ਭੋਜਨ ਆਇਆ ਗੁਰਮਤੀ ਖਾਧਾ ਰਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਵ ਸ਼ਬਦ ਬਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾ ਗੌੜੀ ਬੁਗਾਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਵੰ ਗੁਰ ਪ੍ਰਸਾਦ ਭਉ ਮੁੱਚ ਬਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਪਾਰ ਨਦਰੀ ਗਰਮੀ ਗੁਰ ਵਿਚਾਰ ਪੈ ਬਿਨ ਕੋਈ ਨਾ ਲੰਗਸ ਪਾਰ ਪੈ ਭਉ ਰਾਖਿਆ ਭਾਈ ਸਵਾਰ ਹਮ ਪੈ ਤਨ ਅਗਨ ਪਖੇ ਪੈ ਨਾਲ ਪੈ ਭਉ ਕੜੀਏ ਸ਼ਬਦ ਸਵਾਰ ਪੈ ਬਿਨ ਕੜਦ ਕੱਚ ਨਿਕੱਚ ਅੰਧਾ ਸੱਚਾ

ਅੰਦਾ ਅੱਖਰ ਬਾਦੁਆਓ ਗੋਲੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀਂ ਜਾਏ ਜੋ ਕਿਛ ਵਰਤੇ ਸਭ ਤੇਰੀ ਰਜ਼ਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹਾਓ ਨਾ ਜਿਉ ਮਰੇ ਨਾ ਡੂਬੇ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਵਾਏ ਹੰਸ ਹੇਤ ਆਸਾ ਅਸਮਾਨ ਤਿਸ ਵੀ ਭੂਤ ਬਹੁਤ ਨੈ ਸਾਨ ਵੋ ਖਾਣਾ ਪੀਣਾ ਆਧਾਰ ਬਿਨ ਨਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਾ ਕਾ ਸੋਏ ਜਾ ਕੇ ਜੀ ਸੰਤ ਧਨ ਮਾਲ ਨਾਨਕ ਆਖਣ ਬਿਕਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤੋਂ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੋਇ ਸਸੁਰ ਪਏ ਕਰਨੀ ਕਾਮ ਕਰ ਮਨ ਲਏ ਸਾਹਾ ਸੰਜੋਗ ਵਿਆਹ ਵਿਜੋਗ ਸਚ ਸੰਤਤ ਕੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਝ ਰਹਿ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆ ਵਿਚਾਰ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੁਝਰੇ ਗਿਆਨੀ ਮੂਹ ਹੈ ਕੌਣ ਮੂਹੀ ਸੁਰਤ ਬਾਦ ਹੰਕਾਰ ਉਹਨਾਂ ਮੂਹਾ ਜੋ ਦੇਖਣ ਹਾਰ ਜੈ ਕਾਰਨ ਤਰ ਤੀਰਥ ਜਾਹੀ ਰਤਨ ਪਦਾਰਥ ਘਰਹੀ ਮਾਹੀ ਪੜ ਪੜ ਪੰਡਿਤ ਬਾਣ ਬਖਾਣੇ ਭੀਤਰ ਹੁੰਦੀ ਬਸ ਨਾ ਜਾਣੇ ਹੋ ਨਾ ਮੂਹਾ ਮੇਰੀ ਮੂਹੀ ਬੁਲਾਏ ਉਹ ਨਾ ਮੂਹਾ ਜੋ ਰਿਹਾ ਸਮਾਏ ਕੋ ਨਨ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਨ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੇ ਮਾਨੇ ਨਾ ਤਾਂ ਕਿ ਸਦ ਬਲਿਹਾਰੇ ਜਾਓ ਆਪ ਲਾਏ ਠੋ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾ ਮਿਲੇ ਚਲੇ ਮੈਂ ਨਾਲ ਬਿਨ ਆਵੇ ਬਾਦੀ ਸਭ ਕਾਲ ਰਹਾਓ ਖੇਤੀ ਬਣਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕੋ ਜੀ ਮੈਂ ਚੋਟ ਨਾ ਵਿਸਾਰ ਚਲੇ ਨਾਮ ਵਿਸਾਰ ਚਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪ੍ਰੀਖ ਸ਼ਬਦ ਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਬਸ ਹੈ ਬਿਲ ਜੋਤ ਅਪਾਰ ਆਪ ਤੁ ਲੈ ਆਪੇ ਬੰਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਏ ਸਮਾਵੇ ਕਿਉਂ ਬਾਦਿਓ ਕਿਉਂ ਮੁਕਤੀ ਪਾਵੇ ਕਿਉਂ ਅਵਿਨਾਸੀ ਸਹਿ ਸਮਾਵੇ ਨਾਮ ਨਿਧੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਓ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮਤ ਮੁਕਤੋਂ ਬੰਧ ਨਾ ਪਾਏ ਸ਼ਬਦ ਵਿਚਾਰ ਛੁੱਟੇ ਹਨ ਆਏ ਤਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਂਝ ਵਿਹਾਗ ਤਕਹਿ ਆਗਾਸ ਦੈਦਿਸ ਧਾਵੇ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖ ਮਾਟ ਬਿਨ ਬਖਰ ਸੁਣੋ ਕਰ ਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧ ਮਿਲੇ ਪੂਰਬ ਸੰਜੋਗ ਸੱਚ ਰਹਿਸੇ ਪੂਰੇ ਹਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿੰਨ ਕੈ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗ ਇਹ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਧਾਰੀ ਮਨ ਸਾਚ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੇ ਪੜਵਾਓ ਜੇ ਵਾ ਇੰਦਰੀ ਏਕ ਸਵਾਲ ਦਿਸ਼ ਬਕਾਰੀ ਨਾ ਪਾਏ ਜਾਏ ਭਾਓ ਵਿਦਿਸ਼ਟ ਵਿਕਾਰੀ ਨਾਹੀ ਪਹੁ ਪਾਓ ਆਪ ਮਾਰੇ ਤਾਂ ਪਾਏ ਨਾ ਸ਼ਬਦ ਮਰੇ ਫਿਰ ਮਰ ਨਾ ਹੋਏ ਬਿਨ ਮੋਏ ਕੋ ਪੂਰਾ ਹੋਏ ਪਰ ਪੰਚ ਵਿਆਪ ਰਿਹਾ ਮੰਦ ਹੋਏ ਥਿਰ ਨਾਰਾਇਣ ਕਰੇ ਸੋਹੇ ਬੋਹਿਤ ਚੜੋ ਜਾ ਆਵੇ ਬਾਰ ਠਾਕੇ ਬੋਹਿਤ ਦਰਗਾ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਰ ਕਰ ਏਕ ਅੰਕਾਰ ਗੌੜੀ ਮਹੱਲਾ ਪਹਿਲਾ ਉਲਟ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰੇ ਭਵਨ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੇ ਅੰਮ੍ਰਿਤ ਰਸ ਪੀਜੇ ਰਹਾਓ ਜਨਮ ਜੀਤ ਮਨ ਮਨ ਮਾਨਿਆ ਆਪ ਮੁਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਕਰ ਤੇ ਜਾਣਿਆ ਜਤ ਸਤ ਸਤੀਤ ਮਜਨਾ ਅਧਿਕ ਵਿਥਾਰ ਕਰੋ ਕਿਸ ਕਾਮ ਨ ਨਾਰਾਇਣ ਅੰਤ ਜਾਮ ਆਨ ਮਨੋ ਤੋਂ ਪਰ ਕਰ ਜਾਮ ਕਿ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤ ਸਹਿਜ ਸਮਾਉ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਸਸ ਅੰਤਰ ਪਾਏ ਗਰਭ ਨਿਵਾਰ ਗਗਨਪੁਰ ਆ ਪਾਏ ਮਨ ਲਿਖਾਏ ਆਏ ਨਹੀਂ ਰਹਿਣਾ ਹਾਜਪ ਜਾਪ ਰਹਿਣ ਹਰ ਸ਼ਰਨਾ ਰਹਾਓ ਸਤਿਗੁਰ ਮਿਲੇ ਤਾਂ ਦੁਬਦਾ ਪਾ ਗਏ
कमल बिगास मन हर प्रवलागे, जीवत मरे मारस आगे, सदगुर मिले सच संजम सूचा, गुर की पौड़ी ऊंचो ऊंचा, कर मिले जम का पौ ऊंचा, गुर मिले मिल अंक समाया, कर कृपा कर महल दिखाया, नानक होम में मार मिलाया। गौड़ी महला पहला। किरत प्या ने बेटे को ए क्या जाना क्या आगे होए, जो तिस पाणा सोई हुआ, अवन कने बाला दुआ, ना जाना कर्म के वर तेरी दात, कर्म धर्म तेरे नाम की जात रहाओ, तू ए वरदाता देवन हार, तोट नाही तुझ भगत भंडार, किता गर्भ ना आवे रास, जियो पिंड सब तेरे पास, तू मार दिवा ले बख्श मिलाए, जो पहवी त्यू नाम जपाए, तू दाना बिना साचा से मेरा है, गुरमत देहे भरोसे तेरे तेरा, दान में मैल नाही मराता, गुर बचनी सच शाद पछाता, तेरा तान नाम की वडियाई, नानक रहना भगत सुनाई। गौड़ी महला पहला। जिन अकथ कहाया अप्यो पियाया, अन पह बिसरे नाम समाया, क्या डरिए डर डरे समाना, पूरे गुर के शब्द पछाना रहा, जिस नर राम हृदय हर रास, सहज सुभाई मिले शाबाश, साजाहे सवारे सांझ ब्याल, इत उत मानुक बादे काल, एहन सराम हृदय से पूरे, नानक राम मिले ब्रह्म दूरे। गौड़ी महला पहला। जन्म रे त्रै गुण हितकार, चारे वेद कथे आकार, तीन अवस्था कहे बख्यान, तुरी अवस्था सतगुरु ते हर जान, राम भक्त गुर सेवा तरना, बहुड़ जन ना होय है मन रहाओ, चार पदार्थ कह सब कोई, सिमरत सास पंडित मुख सोई, बिन गुर अर्थ विचार न पाया, मुक्त पदार्थ कर भगत हर पाया, जाके हृदय बसिया हर सोई, गुरमुख भगत प्राप्त होई, हर की भगत मुक्त आनंद, गुरमत पाए परमानंद, जिन पाया गुर देख दिखाया, आसा माहि निराश बुझाया, दीना नाथ सर्व सुखदाता, नानक हर चानी मर राता। गौड़ी चेती महला पहला। अमृत काया रहे सुखाली, बाजी ए संसारो, लाभ लो मोड़ कूड़ कमावे, बहुत उठारे भारो, तू काया मैं रुलदी देखी, जो तर उपर शार, सुन सुन सिख मारी, सो कृत कीता रैसी मेरे जीड़े, बहन आवे बारी रहा, हाँ तू दाखा मेरी माया काया, तू सुन सिख मारी, निंदा चिंदा करे पराई, झूठी लाए तवारी, बेल पराई जोहे जीड़े, करे चोरी बुरे आई, हंस चलिया तू पिछे रही है, छुट्टड़ ओई एह नारी, तू काया रही है सुपनंतर, तुद क्या कर्म कमाया, कर चोरी में सा सब किच लिया, ता मन भला पाया, हालत न सोवा पलत न टोई, पहला जन्म गवाया, हों खरी दुहेली होई, बाबा नानक मेरी बात न पूछे कोई, रहाओ ताजी तुरका दाजी तुरकी सोना रूपा, कपड़ केरे पारा, किसी नाला चले नानक चढ़ चढ़ पे गवारा, पूजा मेवा मैं सब किस चाख्या, एक अमृत नाम तुम्हारा, दे दे नीव उद्वाल उसारी, पास मंदर की ठेरी, संचे सांचना दई किस है किस ही, आंद जाने पास मेरी, सोयन लंका सोयन माड़ी, सोयन लंका सोयन माड़ी, संपे किसे ना केरी, सुन मूर्ख मन अजाना, होग तिसे का पाना रहाओ, शाह हमारा ठाकुर पारा, हम तिसके बंजारे, जो पिंड सब रास तिसे की, मार आपे जीवाले। गौड़ चेती महला पहला। अवर जना हम एक जना, क्यों राखो कर बार मना, मारे लूटे नीत ने, किस आगे करी पुकार जना, श्री राम नामा उतर मना, आगे जम दल बिखम कना रहाओ, उसार मुड़ोली राखे द्वारा, भीतर बैठी साधना, अमृत केल करे निरकामन, अवर लुटेन सो पंच जना, टाहे मुड़ोली लूटिया देहरा, सात हन पकड़ी एक जना, जम डंडा गल संगल पड़िया, भाग पैसे पंजना, काम लोड़ा सुना रूपा, मित्र लोड़ेन सुखा दाता, नानक पाप करे तिन कारण, जासी जम पुरबा दाता। गोड़ चेती महला पहला। मुंद्रा ते कर पीतर मुंद्रा, काया की जय खिंदाता, पंच चेले बस कीजे रावल, ए मन कीजे डंडाता, जो जुगत ए पाविस्ता, एक शा दूजा होर नास्त, कंध मूल मन लाविस्ता रहा, मूड मुडाये जे गुर पाइये, मूड मुडाइये जे गुर पाइये, हम गुर की नी गंगा ता, ते पवन तान हा स्वामी, एक ना चेतस अंदा।
ਮਾਤਾ ਕਰ ਕੁਟੰਬ ਗਲੀ ਮਨ ਲਾਵ ਸੰਸਾ ਮੂਲ ਨਾ ਜਾਵਸਤਾ ਇੱਕ ਚਾਨੀ ਜੇ ਚਿਤ ਲਾਵੇ ਲਭ ਲੋਭ ਕੀ ਤਾਵਸਤਾ ਜਪਤ ਨੰਦਨ ਰਚਨ ਸਮਨਾ ਕਾਹੇ ਬੋਲੇ ਜੋਗੀ ਕਪਟਕ ਨਾ ਰਹਾ ਕਾਇਆ ਕਮਲੀ ਹੰਸੇ ਆਣਾ ਮੇਰੀ ਮੇਰੀ ਕਰਤ ਬਿਹਾਨੀਤਾ ਪਰਮਤ ਨਾਨਕ ਨਾਗੀ ਦਾ ਜੇ ਫਿਰ ਪਾਛੇ ਪਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖੇ ਮੰਤਰ ਮੂਲ ਮਨ ਏਕੇ ਜੇਕਰ ਚਿਤ ਕਰ ਕੀ ਜੈ ਰਹਿ ਕੀ ਜੈ ਰੇ ਜਨਮ ਜਨ ਕੇ ਪਾਪ ਕਰਮ ਕੇ ਘਟ ਨਹਾਰ ਲੀ ਜੈ ਰੇ ਮਨ ਏਕੋ ਸਾਈ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲੱਖ ਨਾ ਲਖਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਰੀ ਉਚਾਈ ਰੇ ਰਾਤ ਨੇਰੀ ਸੂਜ ਨਾਹੀ ਲਜ ਟੁਕ ਸਮੂਸਾ ਭਾਈ ਰੇ ਮਨ ਵੋ ਕਰੇ ਤੇਤਾ ਦੁਖ ਲਾਗੇ ਗੁਰਮੁਖ ਮਿਲੇ ਬਡਾਈ ਰੇ ਜੋ ਤਿਨ ਕੀਆ ਸੋਈ ਹੋਆ ਕਿਤ ਨਾ ਮਿਟਿਆ ਜਾਈ ਰੇ ਸੁਪ ਹਰ ਪਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਕਪੰਕ ਹੋਵੇ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ ਥੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕੇ ਦੂਤ ਆਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁੱਖ ਬਿਰਕ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪਟਨ ਵਿਜ ਮੰਦਰ ਪੰਨੇ ਕਰ ਚੋਰੀ ਕਰਿਆ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਤਟ ਤੀਤ ਹਮ ਨਵ ਖੰਡ ਦੇਖੇ ਹੱਟ ਪਟਨ ਬਾਜਾਰਾ ਲੈ ਕੇ ਤੱਕੜੀ ਤੋਲਣ ਲੱਗਾ ਕੱਢ ਹੀ ਮਹਿ ਬਨਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾਗਨ ਬਰਾਬਰ ਤੱਪੇ ਭੀਤਰ ਬੱਗੇ ਕਾਤੀ ਪਰਮਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਨ ਮਹੱਲਾ ਪਹਿਲਾ ਐਨ ਗਵਾ

ਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ। ਹਰ ਹੋ ਦਿਆਲ ਹਰ ਨਾਮ ਧਿਆਈ ਜੀਓ, ਜੇ ਨਾਨਕ ਹਰ ਰਸ ਪਾਈ ਜੀਓ। ਮਹਲਾ ਪੰਜਵਾਂ ਰਾਹ ਗੌੜੀ ਗੁਆਰੇ ਦੀ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ ਰਹਾਓ। ਕੁਸ਼ਲ ਨਾ ਗ੍ਰਹਿ ਮੇਰੀ ਸਮਾਇਆ, ਉੱਚੇ ਮੰਦਰ ਸੁੰਦਰ ਛਾਇਆ। ਝੂਠੇ ਲਾਲਚ ਜਨਮ ਗਵਾਇਆ, ਹਸਤੀ ਕੋੜੇ ਦੇਖ ਵਿਗਾਸਾ। ਲਸਕਰ ਜੋੜੇ ਨੇਵ ਖਵਾਸਾ, ਗਲ ਜੇਵੜੀ ਹੋਮੇ ਕੇ ਫਾਸਾ। ਰਾਜ ਕਮਾਵੇ ਦਹਿ ਦੀ ਸਾਰੀ, ਮਾਣੇ ਰੰਗ ਭੋਗ ਬੋਨਾਰੀ। ਜੋ ਨਰਪ ਸੁਪਨੇ ਭੇਖਾਰੀ, ਇੱਕ ਕੁਸ਼ਲ ਮੁਖ ਸਤਿਗੁਰੂ ਬਤਾਇਆ। ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ, ਜੇ ਨਾਨਕ ਹੋਮੇ ਮਾਰ ਸਮਾਇਆ। ਇਨ ਬਿਧ ਕੁਸ਼ਲ ਹੋਤ ਮੇਰੇ ਭਾਈ, ਇਉਂ ਪਾਈਏ ਹਰ ਰਾਮ ਸਹਾਈ ਰਹਾਵ। ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਿਉ ਪ੍ਰਮੀਏ ਪ੍ਰਭ ਕਿਸਕਾ ਹੋਈ, ਜਾਂ ਜਲ ਥਲ ਮਹੀ ਰਵਿਆ ਸੋਈ। ਗੁਰਮੁਖ ਉਭਰੇ ਮਨ ਮੁਖ ਪਤ ਹੋਈ, ਜਿਸ ਰਾਖੇ ਆਪ ਰਾਮ ਦਿਆਰਾ। ਤਿਸ ਨਹੀਂ ਦੂਜਾ ਕੋ ਪਹੁੰਚਣ ਹਰ ਰਹਾਉ। ਸਮੇ ਵਰਤੇ ਏਕ ਅਨੰਤਾ, ਤਾਂ ਤੂੰ ਸੁਖ ਸੋਇਓ ਹੋਏ ਅਚਿੰਤਾ। ਉਹ ਸਭ ਕਿਛ ਜਾਣੇ ਜੋ ਵਰਤਨਤਾ, ਮਨੁਖ ਮੋਏ ਜਿਨ ਦੂਜੀ ਪਿਆਸਾ। ਬਹੁ ਜੋਨੀ ਪਵੇ ਤੁਰ ਕਰ ਕਿਰਤ ਲਿਖਿਆ ਸਾ, ਜੈਸਾ ਬੀਜੈ ਤੈਸਾ ਖਾਸਾ। ਦੇਖ ਦਸ ਮਨ ਪਿਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ। ਜੇ ਨਾਨਕ ਕੀ ਹਰ ਪੂਰਨ ਆਸਾ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਈ ਜਨ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਉ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਕਈ ਜਨਮ ਸਾਖਰ ਉਪਾਇਆ, ਲੱਖ ਚੁਰਾਸੀ ਜੋਨ ਪਰਮਾਇਆ। ਸਾਧ ਸੰਗ ਪਯੋ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੇ ਦਰਗਾਹ ਪਰਵਾਨ। ਜੋ ਕਿਛ ਹੋਆ ਸੋ ਤੁਜ ਤੇ ਹੋਗ, ਅਵਰ ਨਾ ਦੂਜਾ ਕਰਨੇ ਜੋਗ। ਤਾਂ ਮਿਲਿਆ ਜਾਂ ਲਹਿ ਮਿਲਾਏ, ਕਹ ਨਾਨਕ ਹਰ ਹਰ ਗੁਣ ਗਾਏ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਰਮ ਪੂਮੈ ਵੋਹੋ ਨਾਮ, ਪੂਰਨ ਹੋਏ ਤੁਮਾਰਾ ਕਾਮ। ਫਲ ਪਾਵੇ ਮਿਟੇ ਜਮ ਤਰਾਸ, ਨਿਤ ਗਾਵੇ ਹਰ ਹਰ ਗੁਣਜਾਸ। ਹਰ ਹਰ ਨਾਮ ਅੰਤਰ ਉਰਤਹਾਰ, ਸੀਗਰ ਕਾਰ ਜਲਿਓ ਸਵਾਰ। ਹਾਓ ਆਪਣੇ ਪ੍ਰਭ ਸਿਓ ਹੋ ਸਾਵਧਾਨ, ਤਾਂ ਤੂੰ ਦਰਗਾਹ ਪਾਵੇ ਮਾਨ। ਉਕਤ ਸਿਆਣਪ ਸਗਲੀ ਤਿਆਗ, ਸੰਜਨਾ ਕੀ ਚਰਨੀ ਲਾਗ। ਸਰਬ ਜੀ ਹੈ ਜਾਂ ਕੈ ਹਾਥ, ਕਦੇ ਨਾ ਵਿਛੜੇ ਸਭ ਕੈ ਸਾਧ। ਉਪਾਪ ਛੋੜ ਗੋ ਤਿਸਕੀ ਓਟ, ਨਿਮਖ ਮਾਹੇ ਹੋਵੇ ਤੇ ਛੋਟ। ਸਦਾ ਨਿਕਟ ਕਰ ਤਿਸਨੋ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ। ਗੁਰ ਕੇ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਰ ਕਾ ਬਚਨ ਸਦਾ ਅਵਿਨਾਸੀ, ਗੁਰ ਕੇ ਬਚਨ ਕੱਟੀ ਜਮਫਾਸੀ। ਗੁਰ ਕਾ ਬਚਨ ਜੀ ਕੇ ਸੰਗ, ਗੁਰ ਕੇ ਬਚਨ ਰਚੇ ਰਾਮ ਕੇ ਰੰਗ। ਜੋ ਗੁਰ ਦੀਆ ਸੁਮਨ ਕੇ ਕਾਮ, ਸੰਤ ਕਾ ਕੀਆ ਸਤ ਗਜਮਾਨ ਰਹਾਉ। ਗੁਰ ਕਾ ਬਚਨ ਅਟਲ ਅਛੇਦ, ਗੁਰ ਕੇ ਬਚਨ ਕੱਟੇ ਭ੍ਰਮ ਭੇਦ। ਗੁਰ ਕਾ ਬਚਨ ਕਤੁ ਨਾ ਜਾਏ, ਗੁਰ ਕੇ ਬਚਨ ਹਰ ਕੇ ਗੁਣ ਗਾਏ। ਗੁਰ ਕਾ ਬਚਨ ਜੀ ਕੇ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ। ਗੁਰ ਕੇ ਬਚਨ ਨਰਕ ਨਾ ਜਾ ਪਵੈ, ਗੁਰ ਕੇ ਬਚਨ ਰਸਨਾ ਅੰਮ੍ਰਿਤ ਰਵੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕੇ ਬਚਨ ਆਵੇ ਹਾਰ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੇਰੀ ਮਹੱਲਾ ਪੰਜਾਂ। ਜਿਨ ਕੀਤਾ ਮਾਟੀ ਤੇ ਰਤਨ, ਗਰਮੇ ਰਾਖਿਆ ਜਿਨ ਕਾ ਜਤਨ। ਜਿਨ ਦਿਨੀ ਸੋਭਾ ਵਡਿਆਈ, ਤਿਸ ਪ੍ਰਭ ਕੋ ਆਠ ਪਹਿ ਤਿਆਈ। ਰਮਈਆ ਰੇਨ ਸਾਧ ਜਨ ਪਾਵੋ, ਗੁਰਮਿਲ ਆਪਣਾ ਖਸਮ ਧਿਆਵੋ ਰਹਾਉ। ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀਤਾ ਬੇਸੁਰ ਤੇ ਸੁਰਤਾ। ਜਿਸ ਪ੍ਰਸਾਦ ਨਵੇ ਨਿਤ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਜਿਨ ਦੀਆ ਨਿਥਾਵੇ ਕੋ ਥਾਨ, ਜਿਨ ਦੀਆ ਨਿਮਾਣੇ ਕੋ ਮਾਣ। ਜਿਨ ਕਿਨੀ ਸਭ ਪੂਰਨ ਆਸਾ, ਸਿਮਰੋ ਦਿਨ ਰੈਣ ਸਾਸ ਗਿਰਾਸਾ। ਜਿਸ ਪ੍ਰਸਾਦ ਮਾਇਆ ਸਿਲ ਕਾਟੀ, ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ। ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕੋ ਸਾਲਾਹੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤਿਸਕੀ ਸ਼ਰਨਾ ਹੀ ਪੌ ਸੋਗ, ਉਸ ਦੇ ਬਾਹਰ ਕਛੂ ਨਾ ਹੋਗ। ਤਜੀ ਸਿਆਣਪ ਬਲ ਬੁੱਧ ਵਿਕਾਰ, ਦਸ ਆਪਣੇ ਕੀ ਰਾਖਣ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗ, ਕਰ ਬਾਹਰ ਤੇਰਾ ਸਦ ਸੰਗ ਰਹਾਓ। ਤਿਸਕੀ ਟੇਕ ਮਨੇ ਮਹਿ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਅਵਰ ਜਤਨ ਕਹੋ ਕੌਣ ਕਾਜ, ਕਰ ਕਿਰਪਾ ਰਾਖੇ ਆਪ ਲਾਜ। ਕਿਆ ਮਾਨੁਖ ਕਹੋ ਕਿਆ ਜੋਰ, ਝੂਠਾ ਮਾਇਆ ਕਾਸਾ ਸੋ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾਕੇ ਅੰਤਰ ਜਾਮੀ। ਸਰਬ ਸੁਖਾ ਸੁਖ ਸਾਚਾ, ਇਹ ਗੁਰੂ ਉਪਦੇਸ਼ ਮਨੈ ਮੈ ਲਿਓ। ਜਾ ਕੋ ਰਾਮ ਨਾਮ ਲਿਵ ਲਾਗੀ, ਕਹ ਨਾਨਕ ਸੋ ਧਨ ਵਡ ਪਾਗੀ। ਗੌੜੀ ਗੁਆਰੇ ਦੀ ਮਹੱਲਾ ਪੰਜਾਂ।
ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਪਏ ਸੁਖ ਸਹਿ।

0: बड़े पाप पाया साथ संग पार ब्रह्म सुन लागो रंग हर हर नाम जपत जन तारियो अगन सागर गुर पार उतारे और हम कर कीर्तन मन शीतल पय जन्म जन्म के किलवे गए सर निदान पेखे मन माहे अब टूंडन काहे को जाहे प्रभु अपने जप है दयाल पूर्ण हुई सेवकाल बंधन काट की अपने दास सिमर सिमर सिमर गुणदास एको मन एको सब ठाए पूर्ण पूरे हो सब जाए गुर पूरे सब परम चुकाया हा सिमर नानक सुख पाया गौड़ी ग्वारेरी महल्ला पंजवा अगले मुए से पाछे परे जो उबरे से बांध लक खरे जे तंदे में ओहे लपटाए उनते दुगुण दड़ी उन माए ओ वेला कि चीत न आवे बिन सजाए ता हूं लपटावे रहाऊ आसा बंदी मूर्ख दे काम क्रोध लपटेओ असने सिर ऊपर ठांडो धर्म राए मिठी कर कर भिख्या खाए हाँ बंदो हो साधो बैर हमरी भूम कौन कहले पैर हो पंडित हो चतुर सियाना करने हा न बुझे बिगाना अपनी गत मित आपे जाने क्या को कहे क्या आख बखाने जित जित लावे तित तित लगना अपना पला सब काहू मंगना सब कि तेरा तू करने हार अंत ना ही किछ पारा वार दास अपने को दीजे दान कबू ना बिसरे नानक नाम गौड़ी ग्वारेरी महल्ला पंजा अनक जतन नहीं होत छुटारा बहुत सियान आगल पहारा हर की सेवा निर्मल हेत प्रभु की दरगाह शोभा सेत मन मेरे गौर नाम का ओला तुझे ना लागे ताता चोहला रहा ज्यों बोहित पै सागर माहे अंधकार दीपक दीपाहे अगन सीत का लाहस दुख नाम जपत मन हो बसुख उतर जाए तेरे मन की प्यास पूर्ण हो वे सगली आस डोले नाही तुमरा चीत अमृत नाम जप गुरमत मीत नाम औख सोई जन पावे कर कृपा जिस आप दिवावे हर हर नाम जाके हृदय बसे दुख दर्द तह नानक नसे गौड़ी ग्वारेरी महल्ला पंजवा बहुत दर्ब कर मन ना गाना अनेक रूप देख न तपतियाना पुत्र कलतर उर्जियो जान मेरी ओ बिन से ओ पसमे टेरी बिन हर भजन देखो बेलाते त्रिग तन माया संग राते रहाओ जो बेगारी के सिर दीजे दाम ओए खसमे के गृह उन दुख साम जो सुपने होवत बैसत राजा नेत्र पसारे ता निरार्थ काजा ज्यो राखा खेत ऊपर पराए खेत खसम का राखा उठ जाए उस खेत कारण राखा कड़े तिसके पाले कछु ना पड़े जिसका राज तिसे का सुपना जिन माया दीनी तिन लाई तिष्णा आप बिनाहे आप करे रास नानक प्रभ आगे अरदास गौड़ी ग्वारेरी महल्ला पंजवा बहु रंग माया बहु बिद पेखी कलम कागद स्यान पलेखी महर मुलुक होए देखिया खान ताते नाही मन तिपतान सो सुख मोको संत बतावो तिश्ना बुझे मन तिपतावो रहाओ अस पवन हस्त असवारी चोआ चंदन सेज सुंदर नारी नट नाटिक अखारे गाया ता मैं मन संतोख न पाया तखत सभा मंडल दो लीचे सगल मेवे सुंदर बगीचे आखेड़ बिरत राजन की लीला मन ना सुहेला पर पंच हीला कर कृपा संतन सच कहया सर्व सुख ए आनंद लहया सा संग हर कीर्तन गाइये कह नानक बड़ भागी पाइये जाके हर तन सोई सुहेला प्रभ कृपा ते साध संग मेला रहाओ दूजा गौड़ी ग्वारेरी महला पंजवा प्राणी जाने एह तन मेरा बोहर बोहर आहू लपटेरा पुत्र कलतर ग्रिस्त का फासा हो न पाइये राम के दासा कवन सो बेद जित राम गुण गाए कवन सो मत जित तरे हिमाय रहाओ जो पलाई सो बुरा जाने साच कहे सो बिखै समाने जाने नाही जीत अरहार एह बलेवा साकत संसार जो हलाहल सो पीवे बोरा अमृत नाम जाने कर कौरा साध संग के नाही नेर लाख चौरासी भ्रमता फेर एक जल फाए पंखी रस रस भोग करे बौरंगी कह नान जिस पहे कृपाल गुर पूरे ताके काटे जाल बड़ी
1: प्रभु की पदे बंधन छूट तो कृपा ते हमें टूट तू लाओ तो लागा लागा सेव हम ते कछु न हो देव रहाओ तुद भावता गावा माणी तुद भावता सच वखाणी जो तुद भाव तुद भावता सतगुरु मै सर्व सुखम दर्व तेरी दया जो तुद भावे सो निर्मल करमा जो तुद भावे सो सच धर्मा ਸਰਵਿਧਾਨ ਗੁਣ ਤੁਮ ਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਵ ਸੁਖਾਂ ਪਾਓ ਸਤਸੰਗ ਨਾਮ ਤੇਰੇ ਰਹੇ ਮਨਦਾਤਾ ਕਲਿਆਣ ਨਾਨਕ ਕਰ ਜਾਤਾ ਗੌੜੀ ਕੁਆਰੀ ਮਹੱਲਾ ਪੰਜਾਬ ਆਨੰਦ ਸਾਜੇ ਤੇ ਤੈ ਚੱਖ ਨਿਮਖਣ ਤਿਸ਼ਨਾ ਤੇਰੀ ਲੱਥ ਹਰਸ ਕਾ ਤੂੰ ਚੱਖ ਸਾਧ ਚੱਖ ਤੋ ਹੈ ਬਿਸਮਾਦ ਅੰਮ੍ਰਿਤ ਰਸਨਾ ਪਿਉ ਪਿਆਰੀ ਹਰ ਸਰਾਤੀ ਤ੍ਰਿਪਤਾਰੀ ਲਹਾਓ ਜੇ ਵੇ ਤੂੰ ਰਾਮ ਗੁਣ ਗਾਓ ਨਿਮਨ ਹਰ ਹਰ ਹਰ ਤਿਆਓ ਆਨ ਸੁਣੀਏ ਕਤੂੰ ਜਾਈਏ ਸਾਧ ਸੰਗਤ ਵੜ ਭਾਗੀ ਪਾਈ ਅੜ ਪੈਰ ਜੇ ਵੇ ਰਾਧ ਪਾਰ ਗੁਣ ਠਾਕੁਰ ਅਗਾਦ ਸਾਸਲੀ ਹਰ ਗੁਣ ਗਾਵਤ ਰਸਨਾ ਮੋਲੀ ਬਣਸਬਤ ਮੋਲੀ ਫਲ ਫੁਲ ਪੇਡੇ ਹਰ ਸਰਾਤੀ ਬੋਹਰ ਨਾ ਛੋਡੇ ਅੰਨ ਰਸਕਸ ਲੈਣ ਲਾਈ ਕੌ ਨਾਨ ਗੁਰ ਪਹਿ ਸਹਾਇ ਗੌੜੀ ਗੁਰ ਮਹਿਲਾ ਪੰਜਾ ਮਨ ਮੰਦਰ ਤਨ ਸਾਜੀ ਵਾਰ ਸੀ ਮਦੇ ਵਸ ਵਾਪਾਰ ਇਸ ਹੀ ਪਿੱਤਰ ਸੁਣੀਏ ਸ਼ਾਹ ਕਣ ਵਪਾਰੀ ਜਾ ਕੌ ਵਿਸਾਹੋ ਨਾਵਰ ਦੁੰਜਾ ਪੋ ਕੋਵੰਡਾ ਬਿਹਾਰੀ ਅੰਮ੍ਰਿਤ ਨਾਤਨ ਭੋਜਨ ਕਰੇ ਹਾਰੀ ਰਹੋ ਮਨ ਤਨ ਰਬੀ ਸੇਵ ਕਰੀ ਜੈ ਕੌਨ ਸੋ ਜੁਗ ਤੇ ਜਿਤ ਕਰ ਭੀਜੇ ਪਾਇਲ ਗੋ ਤਜ ਮੇਰਾ ਤੇਰ ਹੈ ਕੌਣ ਸੋ ਜੰਜੋ ਸੋਦਾ ਜੋਰ ਹੈ ਮਹਿਲ ਸ਼ਾਖਾ ਕਿਨ ਕਿਨ ਬਿਦ ਪਾਵੇ ਕੌਣ ਸੋ ਵਿਜਿਤ ਪਿੱਤਰ ਬੁਲਾਵੇ ਤੂੰ ਅੜ ਸਾਹ ਜਾ ਕੇ ਕੋੜ ਵੰਜਾਰੇ ਕੌਣ ਸਦਾ ਧਾਲੇ ਸੰਸਾਰੇ ਕੋਈ ਕੋਈ ਹਰਨੀ ਕਰ ਪਾਏ ਬੋਲੋ ਤੁਨ ਸੱਚ ਦਿਖਲਾਏ ਕਰ ਕਿਰਪਾ ਜਾ ਮੇਲੇ ਸਾਹੇ ਕਹੁ ਨਾਨਕੇ ਗੁਰ ਕੇ ਵੇਸਾ ਗੌੜੀ ਮਹਲਾ ਪੰਜਵਾ ਗੁਆਰੇ ਨਰਾਇਣ ਦਿਨ ਸਰਾਹ ਕਰਾਂਗਾ ਪ੍ਰਭ ਕੋ ਜਾਨੇ ਸਦੀ ਸੰਗ ਠਾਕੁਰ ਨਾਮ ਕਿਉਂ ਵਰਤਨ ਤ੍ਰਿਪਤ ਭਾਵਨ ਹਰ ਕੇ ਦਰਸ਼ਨ ਹਰ ਸੰਗਰਾ ਤੇ ਮੰਤਨ ਹਰੇ ਗੁਰੂ ਬੁਰੇ ਕੀ ਸ਼ਰਣੀ ਬੁਰੇ ਰਹਾਉ ਚਰਨ ਕੁੰਭ ਆਤਮ ਬੋਧ ਹਾਰ ਏਕ ਨਿਹਾਰ ਅਗੇ ਕਾਰ ਏਕੋ ਵਣ ਜੇ ਕੋ ਵਿਹਾਰ ਅਵਣ ਜਾਨਾ ਬਿਨੰਕਾਰ ਹਰ ਇੱਕ ਸੋਗ ਦੂੰ ਤੇ ਮੁਕਤਾ ਸਦਾ ਅਲਪਿਤ ਜੋਗਰ ਜੁਗਤੇ ਦਿਸ਼ ਸਮੇਂ ਸਭ ਤੇ ਰਹਤੇ ਪਾਰ ਪ੍ਰਮੁਖ ਚਾਂਤਰ ਤੇ ਸੰਤਨ ਕੀ ਮਹਿਮਾ ਗੁਣ ਵਖਾਨੋ ਪਾਕਾਤਬੁਧ ਕਿਸਮਤ ਨੇ ਜਾਨੋ ਪਾਰ ਪ੍ਰਮੁਖ ਕਿਰਪਾ ਕੀ ਜੈ ਧੂਰ ਸੰਦਨ ਕੀ ਨਾਨਕ ਦੀ ਜੈ ਗੌੜੀ ਗੁਆਰ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੂੰ ਸੰਗੀਤ ਤੂੰ ਮੇਰੀ ਪਾ ਤੂੰ ਹੈ ਮੇਰਾ ਗਹਿਣਾ ਤੁਝਨੇ ਖੁਣ ਜਾਈ ਰਹਿਣਾ ਤੂੰ ਮੇਰਾ ਰਾਲਨ ਤੂੰ ਮੇਰਾ ਪ੍ਰਾਣ ਤੂੰ ਮੇਰਾ ਸਾਹਿਬ ਤੂੰ ਮੇਰੋ ਖਾਂ ਮੇਰੋ ਖਾਨ ਰਹਾਓ ਜੋ ਤੁ ਭਾਵੇ ਜੋ ਤੁਮ ਰਾਖੋ ਤਵੀ ਰਹਿਣਾ ਜੋ ਤੁਮ ਕਹੋ ਸੋਈ ਮੋਹ ਕਰਨਾ ਜੈ ਪੇਖੋ ਤਾਂ ਤੂੰ ਵਸਨਾ ਨਿਪੂ ਨਾਮ ਚਪੂਤਰ ਰਸਨਾ ਤੂੰ ਮੇਰੇ ਨਾਮ ਨਿਤ ਭੰਡਾਰ ਰੰਗਰਾ ਸੁਮਣਾ ਦਹਾਰ ਤੂੰ ਮੇਰੇ ਸੋਭਾ ਤੁਮ ਸੰਗਰਥਿਆ ਤੂੰ ਮੇਰੀ ਅਰ ਤੂੰ ਹਮਰਾ ਤਕੀਆ ਮੰਤਨ ਅੰਤਰ ਤੁਈ ਦਿਆਇਆ ਮਰਮ ਤੁਮਾਰਾ ਗੁਰ ਤੇ ਪਾਇ ਸਤਿਗੁਰ ਤੇ ਦ੍ਰਿੜਿਆ ਕੇ ਕਹਿ ਨਾਨਕ ਦਾਸ ਹਰ ਹਰ ਹਰ ਟੇਕੇ ਗੌੜੀ ਗੁਆਰੀ ਮਹੱਲਾ ਪੰਜਵਾ ਵਿਆਪਤ ਹਰ ਖਸੋਗ ਵਿਸਤਾਰ ਵਿਆਪਤ ਨਰਕ ਸੁਰਗ ਅਵਤਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਨਿਰਧਨ ਪੇਖ ਸੋਭਾ ਮੂਲ ਵਿਆਦੀ ਵਿਆਪਤ ਸਰੂਭਾ ਮਾਇਆ ਵਿਆਪਤ ਬਪਰਕਾਰੀ ਸਮਝ ਪ੍ਰਯੋਗ ਤੁਮਾਰੀ ਰਹੋ ਵਿਆਪਤ ਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲੱਤਰ ਸੰਗਰਾਤਾ ਵਿਆਪਤ ਹਸਤ ਘੁੜੇ ਅਰਬਸਾ ਵਿਆਪਤ ਰੂਪ ਜੋ ਗੁਣ ਬਦ ਮਸਤਾ ਵਿਆਪਤ ਭੂਮ ਰੰਗ ਰੰਗਾ ਵਿਆਪਤ ਕੀ ਨਾਰਸਨ ਸੰਗਾ ਵਿਆਪਤ ਸੇਜ ਮਹਿਲ ਸ਼ਿੰਗਾਰ ਪੰਜ ਦੁੱਧ ਵਿਆਪਤ ਅੰਧਿਆਰ ਵਿਆਪਤ ਕਰਮ ਕਰਿਓ ਤਾ ਵਾਸਾ ਵਿਆਪਤ ਗ੍ਰਿਸਤ ਵਿਆਪਤ ਵਿਦਾਸਾ ਹਜ਼ਾਰ ਪਿ ਹਰ ਵਿਆਪਤ ਜਾਤ ਸਭ ਕਿਸ ਵਿਆਪਤ ਬਿਨ ਹਰ ਅੰਗਰਾਤ ਸੰਤਨ ਕੇ ਬੰਧਨ ਕਾਟੇ ਹਰਾਏ ਤਾਂ ਕੋ ਕਹਾਂ ਵਿਆਪੇ ਮਾਏ ਕਹੋ ਨਾਨਕ ਜਿਨ ਧੂਰ ਸੰਦ ਪਾਏ ਤਾਂ ਕਿ ਨਿਗੁਣ ਆਵੇ ਮਾਈ ਗੌੜੀ ਗੁਆਰ ਰੀ ਮਹੱਲਾ ਪੰਜਵਾ ਨੈਨੋ ਨਿਜ ਪਰਦੇਸ਼ ਵਿਕਾਰ ਸਰਨ ਸੋਸਨ ਆਨੰਦ ਵਿਸਾਰ ਰਸਨਾ ਸੋਈ ਲੋਹ ਮਿਟੇ ਸਾਧ ਮਨ ਸੋਏ ਮਾਇ ਸਮਾਦ ਇਸ ਗ੍ਰਹਿ ਮੈਂ ਕੋਈ ਜਾਗਦ ਰਹਿ ਸਭ ਤੋਂ ਵਸਤੋ ਆਪਣੀ ਲਹਿ ਰਹਾਓ ਸਗਲ ਸਹੇਲੀ ਆਪਣੀ ਰਸਮਾਤੀ ਗ੍ਰਹਿ ਆਪਣੀ ਕਰੁਣ ਜਾਤੀ ਮੁਸਨ ਹਰ ਪੰਜ ਪਟਵਾਰੇ ਉਨੇ ਨਗਟ ਪਰੇ ਠਗਹਾਰੇ ਹੁਣ ਤੇ ਰਾਖੇ ਬਾਪ ਨ ਮਾਈ ਹੁਣ ਤੇ ਰਾਖੇ ਮੀਤ ਨ ਭਾਈ ਦਰਬ ਸਿਆ ਅਨੁਭ ਨਾ ਹੋ ਰਹਿਤੇ ਸਾਧ ਸੰਗੋ ਦੁਸ਼ਟਾ ਸੋਤੇ ਕਰ ਕਿਰਪਾ ਮੋਹ ਸਾਰੰਗ ਪਾਨ ਸੰਤਨ ਧੂਰ ਸਰਵ ਨਿਧਾਨ ਸਾਬਦ ਪੂੰਜੀ ਸਤਿਗੁਰੁ ਸੰਗ ਨਾਨਕ ਜਾਗੇ ਪਾਰ ਬੁਮਕੇ ਰੰਗ ਸੋ ਜਾਗ ਇਸ ਪ੍ਰਭ ਕਿਰਪਾਲੇ ਇਹ ਪੂੰਜੀ ਸਾਬ ਤਨ ਮਾਰ ਰਹਾ ਦੂਜਾ ਗੌੜੀ ਗੁਆਰ ਦੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੈ ਸਭ ਜਹਾਨ ਜਾ ਕੇ ਕੀ ਸਭ ਕੁਝ ਹੋਇਆ ਤਿਸੇ ਬਾਹਰ ਨਾਹੀਂ ਕੋਏ ਕੋਹ ਬਿਨੰਤੀ ਆਪਣੇ ਸਤਿਗੁਰੂ ਪਾਏ ਕਾਜ ਤੁਮਾਰੇ ਦੇ ਨਿਵਾਹੇ ਰਹਾਓ ਸਭ ਤੇ ਊਚ ਜਾ ਕਾ ਦਰਬਾਰ ਸਗਲ ਭੁਖ ਜਾ ਕਾ ਨਾਮ ਉਧਾਰ ਸਰਵ ਵਿਆਪਤ ਪੂਰਨ ਤਣੀ ਜਾ ਕੀ ਸੋਭਾ ਕੜਕੜ ਬਣੀ ਜਿਸਮ ਰਾਧੂ ਡੇਰਾ ਟਹਿ ਜਿਸਮ ਰਜਮ ਕਛ ਨ ਕਹੇ ਜਿਸ ਸਿਮਰਤ ਹੋ ਸੁਕੇ ਹਰ ਜਿਸ ਸਿਮਰਤ ਬੁੱਢਣ ਪਾਂਤਰ ਸੰਸਭਾ ਕੋ ਸਦਾ ਜਾਕਾਰ ਹਰ ਹਰ ਨਾਮ ਜਨ ਪ੍ਰਾਣ ਧਾਰ ਕਹੋ ਨਾਨਕ ਮੇਰੇ ਸੁਣੀ ਅਰਦਾਸ ਸੰਪਰਸਾਦ ਮੁਖ ਨਾਮ ਨਿਵਾਸ ਗੌੜੀ ਗੁਆਰ ਮਹੱਲਾ ਪੰਜਵਾ ਸਤਿਗੁਰੂ ਦਰਸ਼ਨ ਅਗਨਿਵਾਰੀ, ਸਤਿਗੁਰੂ ਪਿੱਟ ਤਹੁਮੈਂ ਮਾਰੀ, ਸਤਿਗੁਰੂ ਸਿੰਘ ਨਹੀਂ ਮੰਡੋਲੇ, ਅੰਮ੍ਰਿਤ ਬਾਣੀ ਗੁਰਮੁਖ ਬੋਲੇ, ਸਭ ਜੁਗ ਸਾਚਾ ਜਾ ਸੱਚ ਮੈਂ ਰਾਤੇ, ਸੀਤਲ ਸੰਤ ਗੁਰ ਤੇ ਪ੍ਰਭ ਜਾਤੇ ਰਹਾਓ, ਸੰਤ ਪ੍ਰਸਾਦ ਜਬੇ ਹਰਨਾਓ, ਸੰਤ ਪ੍ਰਸਾਦ ਹਰ ਕੀਰਤਨ ਗਾਓ, ਸੰਤ ਪ੍ਰਸਾਦ ਸਗਲ ਦੁੱਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁਟੇ, ਸੰਤ ਕਿਰਪਾ ਤੇ ਮਿਟੇ ਮੋਹ ਭਰਮ, ਸਾਧ ਰਹਿਣ ਸਮਾਜਨ ਸਭ ਧਰਮ, ਸਾਧ ਕਿਰਪਾਲ ਦਿਆਲ ਗੋਵਿੰਦ, ਸਾਧ ਦਮੇ ਹਮਰੀ ਜਿੰਦ, ਕਿਰਪਾਣੀ ਦਾ ਕਿਰਪਾਲ ਤੇ ਆਵੋ, ਸਾਧ ਸੰਗਤਾ ਬੈਠਣ ਪਾਓ, ਮੋਹ ਨਿਰਗੁਣ ਕੋ ਪ੍ਰਭ ਕੀ ਨੀਂਦ ਆ, ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੀ ਮਹੱਲਾ ਪੰਜਾ, ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ, ਤਜ ਮਾਨ ਭੈ ਨਿਰਵੈਰ, ਆਠ ਪੈਰ ਪੂਜੇ ਗੁਰ ਪੈਰ, ਆਵ ਮਤ ਬਿਨਸੇ ਦੁਸ਼ਟ ਵਿਗਾਨੀ, ਜਬ ਤੇ ਸੁਣਿਆ ਹਰ ਜਸ ਕਰਨੀ ਰਹਾਓ, ਸਹਿਜ ਸੁਖ ਨੰਦ ਨਿਧਾਨ, ਰੱਖਣਾ ਰੱਖੜੇ ਨਿਧਾਨ, ਦੁਖ ਦਰਦ ਬਿਨਸੇ ਪੈ ਭਰਮ, ਆਮ ਜਨ ਰੱਖੀ ਕਰ ਕਰਮ, ਭੇਖੇ ਬੋਲੇ ਸੁਣੇ ਸਵੇ ਆਪ, ਸਦਾ ਸੰਗਤਾ ਕੋਮਣ ਜਾਪ, ਸੰਤ ਪ੍ਰਸਾਦ ਗੁਰ ਪ੍ਰਕਾਸ, ਪੂ ਰਹੇ ਕਹਿ ਗੁਣਦਾਸ, ਕਹਿਤ ਪਵਿੱਤਰ ਸੁਣਤ ਪੁਨੀਤ, ਗੁਣੂ ਗੋਬਿੰਦ ਗਾਵੇ ਨਿਤ ਨੀਤ, ਕਹੋ ਨਾਨਕ ਜਾ ਕੋ ਕਿਰਪਾਲੇ, ਤਿਹ ਜਨਕੀ ਸਭ ਪੂਰਨ ਕਾਲ, ਗੌੜੀ ਗੁਆਰੀ ਮਹੱਲਾ ਪੰਜਵਾਂ, ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੇ ਸਾਜ ਧਿਆਨ, ਮਿਟੈ ਕਲੇ ਸੁਖੀ ਹੋ ਰਹੀ ਹੈ, ਸਦਾਤਾ ਸਤਿਗੁਰੂ ਕਹੀਏ ਵੇ, ਸੋ ਸੁਖਦਾਤਾ ਜੇ ਨਾਮ ਜਪਾਵੇ, ਕਰਕੇ ਪਤੀ ਸੰਗ ਮਿਲਾਵੇ, ਰਾਵ ਜਿਸ ਹੋਏ ਕਿ ਦਿਆਲ ਤਿਹਾ ਮਿਲਾਵੇ, ਸਰਬਧਨ ਗੁਰੂ ਤੇ ਪਾਵੇ, ਆਪ ਤਿਆਗ ਮਿਟੇ ਆਵਣ ਜਾਨਾ, ਸਾਧਕ ਸੰਗ ਪਾਰਨ ਪਛਾਨਾ, ਜਨ ਉਪਰ ਪ੍ਰਭੇ ਦਿਆਲ, ਜਨ ਕੀ ਟੇਕ ਗੋਪਾਲ, ਕਲ ਵੀ ਕੋਮਣ ਭਾਓ, ਸਰਬਧਨ ਜਾਗ ਜਨ ਕੈ ਹਰਨਾਓ, ਪਾਰ ਬੰਸੋ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ, ਗੁਰਪੁਰੇ ਮਿਟਿਆ ਦਿਹਾਰਾ, ਨਾਨਕਾ ਪ੍ਰਭੇ ਪਰਪਾਲ, ਗੌੜੀ ਗੁਆਰੀ ਮਹੱਲਾ ਪੰਜਵਾ, ਜਿਸ ਮਨ ਵਸੇ ਤਰੇ ਜਨ ਸੋਏ, ਜਾ ਕੇ ਕਰਮ ਪ੍ਰਾਪਤ, ਦੁਖ ਰੋ ਕੁਛ ਪਾਉਣ ਵਿਆਪੇ, ਅੰਮ੍ਰਿਤ ਨਾਮ ਦੇ ਹਰ ਜਾਪੇ, ਪਾਰੋਂ ਅਪਰਮੇਸ਼ਰ ਤੇ ਆਏ, ਗੁਰਪੁਰ ਤੇ ਮਤ ਪਾਈ ਰਹਾਉ, ਕਰਨ ਕਰਾਵਣ ਹਾਰ ਦਿਆਲੇ, ਜੀ ਜਨ ਸਗਰ ਬਰਤ ਪਾ ਲਿਆ, ਗੰਗੋਤ ਸਦਾ ਬੇਅੰਤ, ਸਿਮਰ ਬਣਾ ਪੂਰੇ ਗੁਣਮੰਤਾ, ਜਾ ਕੀ ਸੇਵਾ ਸਰਮ ਨਿਧਾਨ, ਪ੍ਰਭ ਕੀ ਪੂਜਾ ਪਾਈਏ ਮਾਨ, ਜਾ ਕੀ ਟਹਿਲਣ ਬਿਰਥੀ ਜਾਏ, ਸਦਾ ਸੁਧਾਰ ਕੇ ਗੁਣਗਾਏ, ਕਰ ਕਿਰਪਾ ਪ੍ਰਵੰਤਰ ਜਾਮੇ, ਸੁਖਧਾਨ ਹਰ ਅਲਖ ਸੁਆਮੇ, ਜੀ ਜਨ ਤੇਰੀ ਸ਼ਰਨ ਆਏ, ਨਾਨਕ ਨਾਮ ਮਿਲ ਵੜਿਆ, ਗੌੜੀ ਗੁਆਰ ਜੀ ਮਹੱਲਾ ਪੰਜਵਾ, ਜੀ ਜੁਗ ਜਾ ਕੇ ਹੈ ਹਾਥ, ਸੋ ਸਿਮਰੋ ਅਨਾਥ ਕੋ ਨਾਥ, ਪ੍ਰਭ ਚਿਤੇ ਆਏ, ਸਭ ਦੁਖ ਜਾਏ, ਸਭ ਭੈ ਸਭ ਬਿਨਸੇ ਹਰ ਕੇ ਨਾਏ, ਬਿਨ ਹਰ ਭਉ ਕਾਹੇ ਕਾ ਮਨ, ਹਰ ਬਿਸਰ ਕਾਹੇ ਸੁਖ ਜਾਨ ਰਹਾਓ, ਦਿਨ ਧਾਰੇ ਬੋਤਰਣ ਆਗਾਸ, ਜੀ ਕੀ ਜੋਤ ਪੀ ਪ੍ਰਗਾਸ, ਜਾ ਕੀ ਬਖਸ਼ਣ ਮਿਟੇ ਕੋਏ, ਸਿਮਰ ਸਿਮ ਪ੍ਰਭ ਨਿਰਭਉ ਹੋਏ, ਆਠ ਪੈਰ ਸਿਮਰੋ ਪ੍ਰਭ ਨਾਮ, ਅਨੁਕ ਤੀਰਥ ਮਜਨ ਇਸਨਾਨ, ਭਾਰ ਕੀ ਸ਼ਰਣੀ ਪਾਏ, ਕੌਟ ਕਲੰਕ ਮਿਟ ਜਾਏ, ਬੇਮੁਹਤਾਜ ਪੁਰਾ ਪਾਤਸ਼ਾਹ, ਪ੍ਰਭ ਸੇਵਕ ਸਾਚਾ ਵੇਸਾ, ਗੁਰਪੁਰੇ ਰਾਖੇ ਦੇ ਹਾਥ, ਨਾਨਕ ਭਾਰ ਬਨ ਸਮਰਾਥ, ਗੌੜੀ ਗੁਆਰੀ ਮਹੱਲਾ ਪੰਜਵਾ, ਗੁਰਪ੍ਰਸਾਦ ਨਾਮ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਅੰਮ੍ਰਿਤ ਗੁਣ ਚਰੇ ਪ੍ਰਭ ਬਾਣੀ, ਪੂਰੇ ਗੁਰ ਕਿਸਮਤ ਪ੍ਰਾਣੀ, ਪ੍ਰਭ ਸਿਮਰਤ ਕੁਸ਼ਲ ਸਭ ਪਾਏ, ਘਰ ਬਾਰ ਸੁਖ ਸਹਿ ਸਮਾਏ, ਰਹਾਉ ਸੋਈ ਪਛਾਤਾ ਜਿਨੇ ਵਿਪਾਇਆ, ਕਰ ਕਿਰਪਾ ਪ੍ਰਭਾ ਮਿਲਾਇਆ, ਬਾਹਾਂ ਪਗੜਲੀ ਨੂੰ ਕਰੇ ਪਨਾ, ਹਰ ਹਰ ਕਥਾ ਸਦਾ ਜਪ ਜਪਣਾ, ਮੰਤਰ ਤੰਤਰ ਔਖਦ ਪੁਣੇ ਚਾਰ, ਹਰ ਹਰ ਨਾਮ ਜੀ ਪ੍ਰਾਣ ਧਾਰ, ਸਾਚਾ ਤਨ ਪਇਓ ਹਰ ਰੰਗ, ਦੁੱਤਰ ਤ੍ਰੇ ਸਾਧਕੇ ਸੰਗ, ਸੁਖ ਬੈਸੋ ਸੰਤ ਸਜਨ ਪਰਿਵਾਰ, ਹਰ ਤਨ ਕਾਟਿਓ ਜਾਂ ਕਰਨਾਏ ਸਮਾਰ, ਜਿਸੇ ਪਰਾਵ ਤਿਸ ਗੁਰੂ ਦੇ, ਨਾਨਕ ਬਿਰਥਾ ਕੋਏ ਨਹੇ, ਗੌੜੀ ਗੁਆਰ ਮਹੱਲਾ ਪੰਜਾ, ਹਸਤ ਪ੍ਰਨੀਤ ਹੋ ਤਤਕਾਲ, ਬਿਨ ਜਾਏ ਮਾਇਆ ਜੰਜਾਲ, ਜਸ ਨਰ ਮੁਗਾਮ ਗੁਨੀਤ, ਸੁਖ ਪਾਉ ਮੇਰੇ ਭਾਈ ਮੀਤ, ਲਿਖ ਲੇਖਣ ਕਾਗਦ ਮਸਵਾਨੀ, ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾ, ਇਹ ਕਰ ਤੇਰੇ ਜਾ ਵਿਕਾਰ, ਸਿਮਰਤ ਰਾਮ ਨੇ ਜਮਾਰ, ਧਰਮ ਰਾਜ ਕੇ ਦੂਤ ਨਾ ਜੋਹੇ, ਮਾਇਆ ਮਗਨ ਕਛੇ ਮੋਹ, ਉਦਰੇ ਆਪ ਕਰੇ ਤਰ ਸੰਸਾਰ, ਰਾਮ ਨਾਮ ਜਾਵੇ ਕੰਕਾਰ, ਆਪ ਕੁਮਾਰ ਪ੍ਰਦੇਸ, ਰਾਮ ਨਾਮ ਹਿਰਦੇ ਪ੍ਰਵੇਸ਼, ਜਾ ਕੇ ਮਾਥੇ ਨਿਧਾਨ, ਸੋਏ ਪੁਰਖ ਜਪੇ ਭਗਵਾਨ, ਆਠ ਪੈਰ ਹਰ ਹਰ ਗੁਣ ਗਾਓ, ਕਹੋ ਨਾਨਕ ਹੋਂ ਤਿਸ ਬਲ ਜਾਓ, ਰਾਗ ਗੌੜੀ ਗੁਰ ਮਹੱਲਾ ਪੰਜਾ, ਚੋਪਦੇ ਦੁਪਦੇ ਕੋ ਓਂਕਾਰ ਸਤਿਗੁਰੂ ਪ੍ਰਸਾਦ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋਡੋ ਛੋਡਣ ਤਿਸ ਮਨ ਸੁਨਾ, ਕਹੋ ਕਸਾਹੀ ਮਿਲਿਆ ਕਹਿ, ਜੋ ਵਿਵਰ ਜਾਤੀ ਸੁਣੇ ਰਹਾ, ਝੂਠ ਬਾਦਸ਼ਾਹ ਸੱਚ ਕਰ ਜਾਤੀ, ਸਤ ਉਮਨ ਲੱਗਣ ਰਾਤੀ, ਬਾਵੇ ਮਾਰਗ ਟੇਢਾ ਚੱਲਣਾ, ਸਿੱਧਾ ਛੋੜਿਆ ਪੁੱਠਾ ਬੁਣਨਾ, ਦੋਹਾਂ ਸਿਰਿਆ ਕਾਸਮ ਪ੍ਰਭ ਸੋਏ, ਜਿਸ ਮੇਲੇ ਸੋ ਨਾਨਕ ਸੁਮੁਖਤਾ ਹੋਏ, ਗੌੜੀ ਗੁਆਰ ਮਹੱਲਾ ਪੰਜਾ, ਕਲਯੁਗ ਮੈਂ ਮਿਲਿਆ ਸੰਯੋਗ, ਜਿਚਰ ਆਗਿਆ ਤਿਚਰ ਭੋਗੈ ਭੋਗ, ਜਲਨ ਪਾਈਏ ਰਾਮ ਸੁਨੇਹ, ਕ੍ਰਿਸ਼ਨ ਜੋਗ ਸਤੀ ਉਠੋਈ ਰਹਾਓ, ਦੇਖਾ ਦੇਖੀ ਮਨ ਹਟ ਜਲ ਜਾਈਏ, ਪ੍ਰਸੰਗ ਨਾ ਪਾਵੇ ਬੋਜਨ ਪਵਾਈਏ, ਸੀਲ ਸਿੰਘ ਪ੍ਰਗਿਆ ਮਾਨੇ, ਤਿਸ਼ਨ ਰਾਜ ਕੋ ਦੁੱਖ ਨਾ ਜਮਾਨੇ, ਕਹੋ ਨਾਨਕ ਦੇਵ ਪਰਮੇਸ਼ਰ ਕਰ ਜਾਂਦੇ ਆ, ਧਨ ਸਦੀ ਦਰਗਹੀ ਪਰਵਾਨੇ ਆ, ਗੌੜੀ ਮਹੱਲਾ ਗੁਆਰੀ ਮਹੱਲਾ ਪੰਜਾ ਹਮ ਤੁਹਾਨੂੰ ਅੰਤ ਭਗਤ ਸਤਨਾਏ ਹਰ ਗੁਣ ਗਾਵੈ ਸਹਿ ਸੁਫਾਏ ਰਹਾਉ ਪਿਉ ਦਾਦੇ ਕਾ ਖੋਲ ਠਣਕ ਜਨ ਤਾਂ ਮੇਰੇ ਮਨ ਭੈ ਨਿਧਨ ਰਤਨ ਲਾਲ ਜਾ ਕੇ ਕਿਛ ਨਾ ਮੋਲ ਭਰੇ ਭੰਡਾਰ ਅਖੋਟਾ ਤੋਲ ਖਾਵੇ ਖਰਚੇ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਦੋ ਜਾਏ ਕਹੋ ਨਾਨਕ ਜਿਸ ਮਾਸਿਕ ਲੇਖ ਲਿਖਾਏ ਸੋਧ ਖਜ਼ਾਨੇ ਲੈ ਰਲਾਏ ਗੌੜੀ ਮਹੱਲਾ ਪੰਜਾ ਡਰ ਡਰ ਮਾਰਤੇ ਜਬ ਜਾਣੇ ਦੂਰ ਡਰ ਚੁੱਕਾ ਦੇਖਿਆ ਭਰਪੂਰ ਸਤਿਗੁਰੂ ਆਪਣੇ ਕੁਬਲ ਹਾਰੇ ਜਾ ਸਬਲ ਹਾਰੇ ਚੁਣ ਜਾਏ ਸਰਪਰ ਤਾਰੇ ਰਹਾ ਦੁਖ ਰੋਗ ਸੋਗ ਵਿਸਰੇ ਜਬ ਨਾਮ ਸਦਾ ਜਨ ਜਾ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੇ ਛੋੜ ਮਨ ਹਰ ਚਨ ਕਹੀ ਜੇ ਕਹੋ ਨਾਨਕ ਗੁਰਮੰਦਰ ਚਿਤਾਰ ਸੁਖ ਪਾਵੇ ਸਾਚੇ ਦਰਬਾਰ ਗੌੜੀ ਮਹੱਲਾ ਪੰਜਾ ਜਾ ਕਮੀ ਸਾਜਨ ਸਮਿਆ ਤਿਸ ਦਿਨ ਕੋ ਕਹੁ ਕਾਂ ਕੀ ਕਮਿਆ ਜਾ ਕੇ ਬ੍ਰੀਤ ਗੋਬਿੰਦ ਸੋ ਲਾਗੀ ਬੂਦਰ ਪੰਤਾ ਕਾ ਭਾਗੀ ਰਹਾਓ ਜਾ ਕੋ ਰਸ ਰਸ ਆਇਓ ਸੋ ਸੋ ਅਣਸ ਨਾਈ ਲੁਟਾਇਓ ਜਾ ਕਾ ਕਹਿਆ ਦਰਗਾ ਚੱਲੇ ਸੋ ਕਿਸ ਕੋ ਨਦਰ ਲਾਇਆ ਵੇ ਤੱਲੇ ਜਾ ਕਾ ਸਭ ਕੁਛ ਤਾਂ ਕਾ ਹੋਏ ਨਾਨਕ ਤਾ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਬੁਝਾ ਜਾ ਕੇ ਦੁੱਖ ਸੰਗਾ ਸੰਕਰ ਜਾ ਪੇ ਤਾ ਕੋ ਕਾੜਾ ਕਹਾਂ ਪਿਆ ਪੇ ਸਹਿਜ ਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਇ ਰਹਾਓ ਜਾ ਕੇ ਚਿੰਦ ਵਸੇ ਮਨਮਾਏ ਤਾਂ ਕੋ ਚਿੰਤਾ ਕਤੂ ਨਾਏ ਜਾ ਕੇ ਮਨ ਸੋ ਮਨ ਤੇ ਭਰਮਾ ਤਾਂ ਕਿ ਕਿਸ ਨਾਏ ਡਰ ਜੰਮਾ ਜਾ ਕੇ ਹਿਰਦੇ ਦਿਓ ਗੁਰਨਾਮਾ ਕਹੋ ਨਾਨਕ ਤਾ ਕੇ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮੈਂ ਸਾਦਾਨਾ ਗੁਰਪ੍ਰਸਾਦ ਗੁਣ ਵਿਰਲੇ ਜਾਨਾ ਸਹਿਜ ਕਥਾ ਕੇ ਮ੍ਰਿਤ ਕੁੰਟਾ ਦਿਸੇ ਪ੍ਰਾਪਤ ਜਿਲੇ ਪੁੰਚਾ ਰਹਾਓ ਅਣਤ ਬਾਣੀ ਤਾਂ ਨਿਰਾਲਾ ਤਾਂ ਕਿ ਧੁਣ ਮੋਹੇ ਗੋਪਾਲਾ ਸਹਿਤ ਸਹਿਜ ਖਾਰੇਣੇ ਕਰਨੰਤਾ ਪਾਰਪਮ ਕੇ ਸੰਗੀ ਸੰਤਾ ਹਰ ਖਣੰਤ ਸੋਗਣੇ ਬੀਆ ਸੋ ਕਰ ਗੁਰੂ ਨਾਨਕ ਦੀਆ ਗੌੜੀ ਮਹੱਲਾ ਪੰਜਵਾਂ ਕਮ ਰੂਪ ਤੇਰਾ ਰਾਧੋ ਕੌਣ ਜੋ ਕਾਇਆ ਲੈ ਸਾਧੋ ਕੌਣ ਗੁਣ ਜੋ ਪ੍ਰਭ ਜੋ ਗਾਵੋ ਕੌਣ ਬੋਲ ਪਾਰਪਮ ਜਾਵ ਰਹਾਓ ਕੌਣ ਸੁਪੂਜਾ ਤੇਰੀ ਕਰੋ ਕੌਣ ਸੁਵਿਦਿਤ ਭਾਵ ਜਲ ਤਰੋ ਕਵਣ ਤਪ ਜੇ ਤਪਿਆ ਹੋਏ ਕਵਣ ਸੋ ਨਾਮ ਹੁਮ ਇਮਰਤ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰੂ ਮਿਲੇ ਦਿਆਲ ਤਿਸ ਕਹਿ ਗੁਣ ਤਿਸ ਹੀ ਗੁਣ ਤਿਨਹੀਂ ਪ੍ਰਭ ਜਾਤਾ ਜਿਸ ਕੀ ਮਾਨ ਲੈ ਸੁਖਦਾਤਾ ਰਹੋ ਦੂਜਾ ਗੌੜੀ ਮਹੱਲਾ ਪੰਜਵਾਂ ਆਪਣ ਤਣੇ ਕਾ ਜਾ ਕੋ ਗਰਬ ਰਾਜਮੁਰਨੀ ਆਪਣ ਦਰਬਾ ਆਪਣੇ ਕਾ ਕੁਲ ਪਟਾਇਓ ਆਪਣ ਨਾਮ ਸਤਿਗੁਰ ਤੇ ਪਾਇ ਰਹਾਓ ਸੁਤ ਬਣਤਾ ਆਪਣੇ ਮਾ ਭਾਈ ਅਸ਼ਟਮੀ ਦਾ ਬਾਪ ਨਮਾਏ ਸੋਨਾ ਰੂਪਾ ਫੁਨੇ ਦਾਮ ਹੈਵਰ ਵੈਵਰਾ ਹੈਵਰ ਗੈਵਰੇ ਆਪਣੇ ਕਾਮ ਕਹੋ ਨਾਨਕ ਜੋ ਗੁਰੂ ਬਖਸ਼ ਮਿਲਾਇਆ ਤਿਸ ਕਾ ਕਾ ਸਭ ਕੁਝ ਜਿਸ ਕਰ ਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਸਗਲੇ ਮੇਰੇ ਸਗਲੇ ਹੱਥੇ ਸਤਿਗੁਰੂ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਨੰਗ ਮਾਨੀ ਰਹਾ ਚਰਨ ਰੇਣ ਗੁਰ ਕੇ ਮੁਖ ਲਾਗੀ ਅੰਗ ਬੋਧਨ ਸਗਲ ਤੇ ਆਗੀ ਗੁਰ ਕਾ ਸ਼ਬਦ ਲਗੂ ਮਨ ਮਿੱਠਾ ਪਾਰਮ ਕਹਿਤਾ ਤਾਂ ਪਾਰਮ ਤਾਂ ਤੇ ਮੋਹ ਡਿਠਾ ਗੁਰ ਸੁਖਦਾਤਾ ਗੁਰ ਕਰਤਾਰ ਜੀ ਪ੍ਰਾਣਾ ਨੇ ਗੁਰ ਕਾ ਧਾਰ ਗੌੜੀ ਮਹੱਲਾ ਪੰਜਵਾਂ ਰੇਮਣ ਮੇਰੇ ਤੁਤਾ ਕੋ ਆਹੇ ਜਾ ਕੇ ਉਹਨਾਂ ਕਸੂ ਨਾਹੇ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਣ ਦਾ ਧਾਰਾ ਕੋ ਸਚੇਤ ਰਹਾਓ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਆਸ ਪੁਰਖ ਆਪਣਾ ਪ੍ਰਦੇਵ ਤਿਸ ਉਪਰ ਮਨ ਕਰ ਤੂੰ ਆਸਾ ਜਾਜੂਗਾ ਜਾ ਕਾ ਪ੍ਰਵਾਸਾ ਜਾ ਕੇ ਵੀ ਸਦਾ ਸੁਖ ਹੋਏ ਨਾਨਕ ਗਾਵੇ ਗੁਰਮੁਖ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਅਮ ਜਮਾਨਾ ਮੀਤ ਕੇ ਕਰਤਵ ਕੁਸੋ ਜਮਾਨਾ ਏ ਕਾਟੇਕ ਮੇਰੇ ਮਨ ਚੀਤ ਜਿਸ ਕੀ ਕਰਨਾ ਸੋਮਰਾ ਮੀਤ ਰਹਾਓ ਮੀਤ ਹਮਾਰਾ ਵੀ ਪ੍ਰਵਾਹ ਗੁਰ ਕਿਰਪਾ ਤੇ ਮੋਹ ਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਬੁਰਖ ਪਾਰਬਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮੈਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾ ਕੋ ਤੂੰ ਭੈ ਸਮਰਿਤ ਅੰਗਾ ਤਾ ਕੋ ਕੁਛ ਨਹੀਂ ਕਾਲ ਅੰਗਾ ਰਹਾ ਜਾ ਮਦ ਜਾ ਕੋ ਅਸਤੁਮਾਰੀ ਤਾ ਕੁਛ ਨਹੀਂ ਸੰਸਾਰੀ ਰਹਾਓ ਜਾ ਕੇ ਹਿਰਦੇ ਠਾਕੁਰੋ ਤਾ ਕੋ ਸਹਸਾ ਨਾਹੀਂ ਕੋਏ ਜਾ ਕੋ ਤੁਮ ਦਿਨੀ ਪ੍ਰਭਤੀਰ ਤਾ ਕਣਕ ਨਿਆਵਿਤ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰਬਨ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਾਂ ਦਿਲ ਦੇਹ ਪਾਏ ਉਡਭਾਗੀ ਨਾਮ ਜਪਤ ਆਤਮ ਘਾਤੇ ਮਾਰਣਾ ਜਾਹੀ ਜਿਨਾ ਬਿਸਰਤ ਰਾਮ ਨਾਮ ਵਿਹਣ ਜੀਵਨ ਕੌਣ ਕਾਮ ਰਹਾਓ ਖਾਤ ਪੀਤ ਖੇਲਤ ਹਸਤ ਵਿਸਾਰ ਕੌਣ ਅਰਥ ਮਿਰਤ ਸੰਗਾਰ ਜੋ ਨਾ ਸੁਣੇ ਜਸ ਪਰਮਾਨੰਦ ਪਸ ਪੰਖੀ ਤਿਹ ਜੋ ਤ੍ਰਿਕ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦੜਾਇਆ ਕੇਵਲ ਨਾਮ ਮੈਂ ਸਮਾਇਆ ਗੌੜੀ ਮਹੱਲਾ ਪੰਜਵਾਂ ਕਾਕੀ ਮਾਪ ਕਾਕੀ ਮਾਈ ਕਾਕੋ ਬਾਪ ਨਾਮ ਧਾਰੀ ਝੂਠੇ ਸਭ ਸਾਕ ਕਾਹੇ ਕੋ ਮੁਰਖ ਬਗਲਾਇਆ ਮਿਲ ਸੰਜੋਗ ਹੁਕਮ ਤੋਂ ਆਇ ਰਹਾ ਏਕਾ ਮਾਟੀ ਏਕਾ ਜੋਤ ਏਕੋ ਪਾਉਣ ਕਾਂ ਕੰਡਰੋਤ ਮੇਰਾ ਮੇਰਾ ਕਰ ਵਿਲਾਏ ਮਰਨ ਹਾਰੇ ਜੀਰਾ ਨਾਏ ਕੋ ਨਾਨ ਗੁਰਕੁਲੇ ਕਪਾਟ ਮੁਕਤ ਭੈ ਵਿਨਸੇ ਪਰਮ ਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦਿਸੈ ਲੋਕ ਤਿਨਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇ ਵਿੜੇ ਆਈ ਸੋ ਵੱਡਾ ਜਿਨ ਨਾਮ ਲਿਵ ਲਾਈ ਰਹਾਓ ਭੂਮਿਆਂ ਭੂਮ ਉਪਰ ਨਿਤ ਲੂਜੈ ਛੋੜ ਚਲਿਆ ਤਿਸ ਨਾ ਨੀ ਬੂਜੈ कहो नानक तत विचारा बिन हर भजने छुटकारा गौड़ी महला पंजा पूरा मार पूरा स्नान सब कुछ पूरा हृदय नाम पूरी रही जा पूरे राके पाल ब्रह्म की संजनता की रहा पूरा सुख पूरा संतोष पूरा ता पूर्ण राजयोग हर के मार्ग बदनीत पूरी सुबह पूरा लकीक करण हार सद वस हदूरा कहो नानक सतगुरु पूरा गौड़ी महला पंजा संत के धूर मिटया कोट संत प्रसाद जन मरण ते छोट संत का दर्श पूर्ण स्नान संत कृपा दा जपी नाम रहाओ संत का संग मिटया अंकार दिष्टया सब एक अंकार संत सो प्रसन्न एवस पंचा अमृत नाम दिले संचा कहो नानक जाका पूरा करम तिस भेटे साधु के चरण गौड़ी महला पंजवा हर गुण जबत पखण प्रकाश हर सिमरत रास सब नास सामत पूरी जित हर गुण गावे बड़े पाक साधु संग पावे रहाओ साध संग पई नितनाम साध संग पूर्ण सब काम हर की भगजन प्रवान गुरु कृपा ते नाम खान कहो नानक सुजन प्रवान जाकर देव से भगवान गौड़ी महला पंजवा एक ससो जा कमल राता बिसरी बिसे तिसे पराई ताता बिन गोविंद नंदी से कोई करुण करावन करता सोई रहाओ मन कुमावे कुमार बोले सोजन तुत कद न डोले जाके हर तन सो साशा गुरु पूरे कर दिन वसा जीवन पुरख मिलिया हर राया कहो नानक प्रम पद पाए गौड़ी महला पंजवा नाम भगत के प्राण धार नाम उतान नाम विहार नाम डाइजन शोभा पाई कर कृपा जी आप दिवाय रहा नाम भगत के सुख स्थान नाम रत सो भगत प्रवान हर का नाम जन को तारे सा साध जन नाम सुमारे कहो नानक जिस पूरा भाग नाम संगता कमल ला गौड़ी महला पंजवा संत प्रसाद नाम दे आए तवते तम त्रिवता सुख सराम पाया गुण गाए सुर मिटे मेरे हते बुलाए रहाओ चरण कुण भारत भगवंता हर समृत मिट मेरी चिंता सब तजनाथ एक शरण आयो स्थान तव सहजे पायो दुख दर्पण पूर्ण नसया करण हर नानक कुण वसया गौड़ी महला पंजवा कर कर टहरसना गुण गाओ चरण ठाकुर के मार्ग ताओ पलो समो सिमरन की बरिया पैसा गर सिमरत नाम पै पार उतरे रहाओ नेत्र संतन का दर्शन पेख प्रभु नासी मन में लेख सुन कीर्तन साथ पै जाए जन्म मन की दास मिटाए जन गुण उठा क्रूर धार दुर्लभ दे नाम निस्तार गौड़ी महला पंजवा जाको अपनी कृपा धारे सोन रसन नाम चारे हर बिसर सह साधु गया पे समृत नाम भ्रम पो पाग रहाव हर कीर्तन सुने हर कीर्तन गावे ते चन दुख निरख में आवे हर की टहल कर जन सोए ता को माया नागन पोहे मन तन मुखर नाम दयाल नानक तजीले और जंजाल गौड़ी महला पंजवा छाड़ सन बोध द्राए गुरुपुरे की टेक टकाए दुख बिंस सुख हर गुण गाए गुरुपुरा भेटली उलाए रहाओ हर का नाम दियो गुरु मंत्र मिठे सूरी उतरे चिंत अणत बिन्य अणत भय गुरु नीलू कृपाल करके लुकाट जंजाल कहो नान गुरुपुरा पाया ताते बहु नव्या पे माया गौड़ी महला पंजवा राख लिया गुरपुरे आप मन को लागो संताप गुरु गुरु जा मीत हमारे मुख जल हो दरबार हा गुरु के चन हृदय वसाए दुख दिन त्रिहते बुलाए गुरु का शब्द संग सदाए दयाल पै सुख जी पाए गुरुपुरे जज कृपा करी पंडित नानक मेरी पूरी परी गौड़ी महला पंजवा अनकर सा खा जस तोर मोकी जिवरी बंध चोर मृतक दे सास संग विहुना आवत जात जो ने दुख न रहा उनको अस्त्र सुंदर फहराया जो डरना खेत में डराया सगल शरीर आओ सब काम निफल मन मुख जपे नहीं नाम कहो नानक जाको भय दयाल सास मुल भजे गोपाला गौड़ी महला पंजवा कल कलेस गुरु शब्द निवार आम जन के सुख सारे भैम से निर्भो हर ते आय सासंग हर के गुण गाय रहा चरण गुण ये दंतर धारे गुण सागर गुरु पार उतारे बूढ़े जात पुरे गुरु काटे जन्म जन्म के टूटे गाड़े कौन नाम किस गुरु बड़हारे जिस पिट गद पे हिमारे गौड़ी महला पंजवा सा संगत की शरणी परो मंत ने अपना अगे धरो अमृत नाम पे अमृत भाई सिमर सिमर सब तिब भुजाए रहा तज मन जन्म निवार हर के दास के नमस्कार सास सास ब्राह्मण संभाले सो तन संचो जो चाले नाले तिसे प्रभु जिस मस्तक भाग कहो नानक तन चरणी ला गौड़ी महला पंजवा सुख हरे किए किन माए अमृत दिर संजीवाए घाटे कष्ट पुरे गुरुदेव से को दीन अभी सेव रहा मिट गए चिंतपुनी मने आसा करी दया सतगुरु गुणदासा दुख नाठे सुख आए समाए ढिल न परि जगु फुलमाए चपुनी पूरे गुरु मिले नानक ते सुफल फले गौड़ी महला पंजवा ताप गए पाए प्रभु शांत सही तुल वेकनी प्रभु दात प्रभु कृपा ते पैसो ले जन्म जन्म के विचरे मेले रहाओ सिमरत सिमरत प्रभु का नाव सगल तो का विषय था सह सुभाए बोले हर बाणी आठ पर प्रसिमरो प्राणी दुख दर्व जम निर्णय। ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਭਲੇ ਦਿਨ ਸਭਲੇ ਸੰਯੋਗ ਜਿਤ ਭੇਟੇ ਪਾਰ ਬਣਾਉਣੇ ਯੋਗ ਉਹ ਵੇਲਾ ਕੋਹ ਭੁਲ ਜਾਏ ਜਿਸ ਮੇਰਾ ਮਨ ਜਪੇ ਹਰ ਨਾਉ ਰਹਾਉ ਸਭ ਮੂਲ ਸਫਲੋ ਘਰੀ ਜਿਤ ਰਸਨਾ ਉਚਰੇ ਹਰ ਹਰਈ ਸਫਲੋ ਸੰਸ ਸਫਲੋ ਮਾਤਾ ਸੰਸਕਾਰ ਚਰਨ ਮੁਨੀ ਚਲਾ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰੂ ਕਾ ਸ਼ਬਦ ਰਾਖਮਣ ਮਾਹੇ ਨਾਮ ਸੁਣ ਚਿੰਤਾ ਸਭ ਜਾਏ ਭੈ ਬਿਨ ਭੁਗੰਦ ਨਾ ਜਨ ਕੋਏ ਮਾਰੇ ਰਾਖੇ ਕੋ ਸੋਏ ਹੈ ਗੁਰ ਕੇ ਚਨ ਦੇ ਉਤਾਰ ਆਗਣ ਸਾਗਰ ਜਬ ਉਤਰੇ ਪਾਰ ਗੁਰ ਮੂਲ ਸੋ ਲੈ ਧਿਆਨੇ ਮਾਂ ਭਾਵੇ ਮਾਨੇ ਸਗੁ ਤਿਆ ਗੁਰ ਸਰਨੀ ਆਏ ਮਿਟੇਂਦੇ ਸੇ ਨਾਨਕ ਸੂ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸਿਮਨ ਆਏ ਜਾਪਣ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਹੋਏ ਕਿਸਮ ਨਹੀਂ ਦੂਜਾ ਕੋਏ ਜਾਂ ਕੀ ਦ੍ਰਿਸ਼ਾ ਸੁਖ ਹੋਏ ਸਾਜਨ ਵੀ ਸਖਾ ਕਰੇ ਕੇ ਹਰ ਹਰ ਅੱਖਰ ਮਨ ਮਿਲੇ ਕੇ ਰਾਵ ਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਭੈ ਮੈਂ ਰਚਿਓ ਸਭ ਸੰਸਾਰ ਤਿਸ ਭੁਣ ਵਿਆਪੇ ਤਿਸ ਮਨਾਮ ਧਾਰਾ ਭੁਣ ਵਿਆਪੀ ਤੇਰੀ ਚਰਨਾ ਜੋ ਦੁੱਧ ਪਾਵੇ ਸੋਈ ਕਰਨ ਰਹਾਉ ਸੋਖ ਹਰ ਕੁਸਾਇਆ ਮੈਂ ਆਉਣ ਜਾਣਾ ਤਿੰਨ ਸੁਖਾਇਆ ਜੋ ਪ੍ਰਵਾਣਾ ਆਗਣ ਸਾਗਰ ਮਾਂ ਬਿਆ ਪੇ ਮਾਇਆ ਸੇ ਸਿੱਤਲ ਜਨ ਸਤਿਗੁਰੂ ਪਾਇਆ ਰਾਖ ਲੇ ਪ੍ਰਭ ਰਾਖਣ ਹਾਰਾ ਕਉ ਨਾਨਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਦੇ ਜਪੇ ਨਾਵ ਤੁਮਰੀ ਕਿਰਪਾ ਦੇ ਦਰ ਕਹਿ ਤਾਵ ਤੁਮਨ ਪਾਰ ਪਵਣੀ ਕੋਏ ਤੁਮਰੀ ਕਿਰਪਾ ਸਦਾ ਸੁਗੋਏ ਰਹਾਉ ਤੂੰ ਮਨ ਵਸੇ ਤਾਂ ਦੁੱਖ ਨਾ ਲਾਗੇ ਤੁਮਰੀ ਕਿਰਪਾ ਦੇ ਪਰੰਪੋ ਭਾਗੇ ਪਾਰ ਬ੍ਰਹਮ ਅਪਰੰਪ ਸੁਆਮੀ ਸਗਲ ਢਾਕੇ ਅੰਤਰ ਜਾਮੀ ਕਰੋੜ ਦਸ ਆਪਣੇ ਸਤਿਗੁਰੂ ਪਾਸ ਨਾਨਕ ਨਾ ਮਿਲੇ ਸੱਚ ਰਾਤ ਗੌੜੀ ਮਹੱਲਾ ਪੰਜਵਾਂ ਕਣ ਬਿਨਾ ਜੈ ਸੋਤਰ ਤੂਕ ਨਾਮ ਵਿਹੂਣ ਸੁਣੇ ਸੇ ਮੁਖ ਹਰ ਹਰ ਨਾਮ ਜਪੋ ਨਿਧ ਪ੍ਰਾਣੀ ਨਾਮ ਵਿਹੂਣ ਤ੍ਰਿਗ ਦੇ ਵਿਗਾਨੀ ਰਹਾਉ ਨਾਮ ਬਿਨਾ ਨਾ ਹੀ ਮੁਖ ਭਾਗੇ ਭਰਤ ਬਿਨ ਕਾਂ ਸੁਹਾਗੇ ਨਾਮ ਸਰ ਲੱਗੇ ਅਨੁਸਾਏ ਕਾਇਆ ਤਾਂ ਕੀ ਆਸਨ ਪੂਜੇ ਕਾਏ ਕਰਕੇ ਰਵ ਆਪਣੀ ਦਾਤ ਨਾਨਕ ਨਾਮ ਜਪੇ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰਾ ਤੂੰ ਹੈ ਮੇਰਾ ਸੁਆਮੀ ਸਭ ਕੁਛ ਤੁਮ ਤੇ ਤੂੰ ਅੰਤਰ ਜਾਮੀ ਪਾਰ ਬਣ ਪੂਰਨ ਜਨੋਟ ਤੇਰੀ ਸ਼ਰਨ ਉਤਰੀ ਅਨਕੋਟ ਰਹਾਉ ਜੇਤੇ ਜੀਤੇ ਸਭ ਸਹਿਰੇ ਤੁਮਰੀ ਕਿਰਪਾ ਤੇ ਸੋ ਕਨੇਰੇ ਜੋ ਕੁਛ ਵਰਤੇ ਸਭ ਤੇਰਾ ਪਾਣਾ ਹੁਕਮ ਜੇ ਸਤ ਸਮਾਨ ਕਰ ਕਿਰਪਾ ਤੀਜੇ ਪ੍ਰਵਦਾਨ ਨਾਨਕ ਸਿਮਰ ਨਾਮ ਧਾਨ ਗੌੜੀ ਮਹੱਲਾ ਪੰਜਵਾਂ ਕਾਗਤਾ ਕਾ ਦਰਸ ਪਾਈ ਵਿੜਭਾਗੀ ਜਾ ਕੇ ਰਾਮ ਨਾਮ ਲਿਵ ਲਾਗੀ ਜਾ ਕੇ ਹਰ ਵਸੇ ਅਮਣ ਮਾਏ ਤਾਂ ਕੋ ਦੁੱਖ ਸੁਪਨੇ ਵੀ ਨਾਏ ਰਹਾਉ ਸਰਨ ਨਾ ਰੱਖੇ ਮਣ ਮਾ ਜਨ ਮਾਹੇ ਤਾਂ ਕਿ ਸੰਕਲਿਖ ਦੁਖ ਜਾਏ ਜਾਨਕੀ ਮਹਿਮਾ ਕਿਤੇ ਨਾ ਜਾਏ ਪਾਰ ਪੰਜਾ ਰਹਿ ਸਮਾਏ ਕਰ ਕਿਰਪਾ ਬਰੋਦੀ ਨੂੰ ਸਰੀ ਜੈ ਦਾਸ ਕੀ ਧੁਰ ਨਾਨਕ ਕੋ ਦੂਜੇ ਕੌੜੀ ਮਹੱਲਾ ਪੰਜਵਾਂ ਹਰ ਸਿਮਰਤ ਰਜਾਇ ਬੁਲਾਇ ਸਰਬ ਕਲਿਆਣ ਵਸੇ ਮਣ ਜਾਏ ਭਜਮਣ ਮੇਰੇ ਕੋ ਨਾਮ ਜੀਤ ਰੱਖੇ ਆਵੇ ਕਾਮ ਲਹਾਓ ਰਹਿਣ ਦੇ ਸੁਣ ਗੁਣ ਗਾਵਣਤਾ ਗੁਰੂ ਪੂਰੇ ਕਾ ਨਿਰਮਲ ਮੰਤਾ ਛੋੜ ਉਪਾਵੇ ਡਿਗ ਰਾਖੇ ਮਹਾਪਦਾਰਥ ਅਮਰ ਚਾਖੇ ਬਿਖਮ ਸਾਗਰ ਤੇਜਨ ਤਰੇ ਨਾਨਕ ਦਾ ਕੁੰਡ ਕਰੇ ਗੌੜੀ ਮਹੱਲਾ ਪੰਜਵਾਂ ਹਿਰਦੇ ਚਰਨ ਗੁਣ ਪ੍ਰਭ ਧਾਰੇ ਪੂਰੇ ਸਤਿਗੁਰੂ ਮਿਲਣ ਸਤਾਰੇ ਗੋਬਿੰਦ ਗੁਣ ਗਾਓ ਮੇਰੇ ਭਾਈ ਮਿਲ ਸਾਧੂ ਹਰਨਾਮ ਤੇ ਆਈ ਰਹਾਉ ਦੁਲਬਦੇ ਹੋਈ ਪ੍ਰਵਾਨ ਸਤਿਗੁਰ ਤੇ ਪਾਇਆ ਨਾਮ ਨਿਦਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਕਾ ਭਰਮ ਮਿਟਾਇਆ ਜਤ ਕਤ ਦੇਖੋ ਤਦ ਰਿਹਾ ਸਮਾਏ ਨਾਨਕ ਦਾ ਸਰ ਕੀ ਸਰਨ ਆਏ ਗੌੜੀ ਮਹੱਲਾ ਪੰਜਵਾਂ ਗੁਰੂ ਜੀ ਕੇ ਦਰਸ਼ਨ ਕੋ ਬਲ ਜਾਓ ਜਬ ਜਾ ਜੀਵਾਂ ਸਤਿਗੁਰੂ ਨਾਉ ਪਾਰ ਪੂਰਨ ਗੁਰਦੇਵ ਕਰ ਕਿਰਪਾਲਾ ਗੋਤਰ ਸੇਵ ਰਹਾਉ ਚਰਨ ਕੁਮ ਹਿਰਦੇ ਉਧਾਰੀ ਮਨ ਧਨ ਧਨ ਗੁਰੂ ਪਾਣ ਧਾਰੇ ਸਫਲ ਜਨਮ ਹੋਵੇ ਪ੍ਰਵਾਨੇ ਗੁਰੂ ਪਾਰ ਬ੍ਰਹਮ ਕਰ ਜਾਣੇ ਸੰਤੂਰ ਭਾਈ ਵਿਭਾਗੀ ਨਾਨਕ ਗੁਰ ਭੇਟ ਧਾਰ ਸੁਣ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਤੋ ਕਰਮ ਦੁਕਾਵੇ ਹੋਰ ਰਾਮ ਕਦਰ ਕੇ ਬਾਂਦਾ ਚੋਰ ਰਾਮ ਤੁਮੇ ਸੋਈ ਰਾਮਾਨਾ ਜਲ ਤਲਮਈ ਏਕ ਸਮਾਨ ਰਹਾਵ ਅੰਤਰ ਵਿਖ ਮੁਖ ਅਮਰ ਸੁਣਾਵੇ ਜਾਂ ਪ੍ਰਵਾਦਾ ਝੋਟਾ ਖਾਵੇ ਅਣਕ ਪੜਦੇ ਮੈਂ ਕੁਮਾ ਵਿਕਾਰ ਖਿੰਨ ਮੈਂ ਪ੍ਰਗਟ ਹੋ ਸੰਸਾਰ ਅੰਤਰ ਸਾਚ ਨਾਮ ਰਸਲਾ ਰਸਰਾਤਾ ਨਾਨਕ ਕਿਸ ਕਿਰਪਾਲ ਵਿਦਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਦੇ ਤਨ ਜਾਏ ਗੁਰੂ ਪੂਰਾ ਜਿਸ ਦੇ ਬਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਅਕਾਲ ਰੰਗ ਪੂਰਨ ਪ੍ਰਭੂ ਦਾਤਾ ਰਹਾਉ ਸੰਤੈ ਸੰਗ ਬੈ ਸੰਗ ਗਾਏ ਤਾਂ ਕਾ ਰੰਗ ਉਤਰੇ ਸਾ ਉਤਰੇ ਤਾਂ ਕਾ ਉਤਰੇ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰ ਸੁਖਣੀ ਪਾਏ ਆਣ ਰੰਗ ਸਿੱਕੇ ਫਿੱਕੇ ਸਮਾਇਆ ਗੁਰ ਰੰਗੇ ਸੇ ਪਏ ਨਿਹਾਲੇ ਕਹੋ ਨਾਨਕ ਗੁਰੂ ਭਏ ਹੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰਤ ਸੁਆਮੀ ਕਲਿਉ ਖੰਡਾਸੇ ਸੁਖ ਸਹਿਨੰਦ ਨਿਵਾਸੇ ਰਾਮ ਜਨ ਕੋ ਰਾਮ ਭਲੋ ਸਾ ਰਾਮ ਨਾਮ ਜਬ ਸਮਟਿ ਵੰਦੇ ਸਰਹਾਉ ਸਾਧ ਸੰਗ ਸੁਭਾਉਣ ਬਰਾਤੀ ਗੁਣ ਗੋਪਾਲ ਗਾਈ ਦਿਨ ਰਾਤੀ ਕਰ ਕਿਰਪਾ ਪ੍ਰਬੰਧ ਛੋਟ ਚਰਨ ਕਮਲ ਕੀ ਦੀ ਨੀਓਟ ਕਹੁ ਨਾਨ ਮਨ ਪਈ ਪ੍ਰਤੀਤ ਨਿਰਮਲ ਜਸ ਪੀਵੈ ਜਨੀਤ ਗੌੜੀ ਮਹੱਲਾ ਪੰਜਵਾਂ हर चरणी जा का मन लागा दुख धर्म प्रमता का भागा हर तन को व्यापारी पूरा जिसन वाजे सो संसूर रहाओ जाके पय कृपाल गुसा जाको पय कृपाल गुसा ऐसे जन लागे गुर की बाज सुख सहज नंद शांत नंद जब जब जीवे परमानंद नाम रास साध संकाटी को नाम प्रोदा काटी गौड़ी महला पंजवा हर सिमर समे कलेस चरण कुमन में प्रवेश उचल राम नाम लख भारी अमृत चरस पियो मन प्यार प्यारे हाउ सुख सहज समानंद जब जब जीवे परमानंद काम क्रोध लोभ मद खोय साधक संकली उत्साह धोए करक प्रभव दीन दयाला नानक तेजे साधर वाला गौड़ी महला पंजवा जिसका दिया वह निकाय तिस वर्ष क्यों मणि माए खसुनसार आन कम लाग गए कौडी बदर रतन त्याग रहाओ प्रभु त्याग लग दिन लोभा दास लाम करता सोभा अमृत रस कावे कण पा नए दिन तीर्थ न जाने सुहा नए कह नानक हम मूल हराम लूण हरामी बख्श ले प्रवंत्र जामी गौड़ी महला पंजवा प्रभु के चन मन मह ध्यान सकल तरित मजन सुनान हर दिन हर सिमर मेरे भाई कोट जन्म की माला जाई रहा हर की कथरित मह बसाई मन बन सगले फल पाए जीवन मन जन्म प्रवान जा कर दिवसे भगवान कौ नानक से जन पूरे जिना प्राव साधु धूरे गौड़ी महला पंजवा खादा पैनता मुकर पाए तिसनो जो है तू तरम राय तिसो बेमुख जिन जियो पिंड दीना कोट जन भरमे बहु जूना रहाओ साकत की ऐसी यारी ते जो कुछ करे सकल विपरीत जियो प्राण जिन मन तन धारिया सोई ठाकुर मन विसारिया बदे विकार लखे बो कागर नानक उदर कृपा सुख सागर पार ब्रह्म तेरी शरण आए बंधन काट त्रे हरण आए रहा दूजा गौड़ी महला पंजवा अपने लोग को किनो मीत सगुण मनोरथमुख बाधित ऐसा मीत करो सब को जाते विरथा कोई ना हो रहा अपने स्वारी दल तारिया दुख दरोग सगल विसारे सगल विदारे रिसना गिदी बोलत राम पूर्ण होए सगले काम अनकबार नानक बलिहार सगल दर्शन गोविंद हमार रहा गौड़ी महला पंजवा कोट विघ्न हरेक नमाहे हर हर कथा सत्संग सुनाहे पीवित राम रस अमृत गुंजास जब हर चरण मिटी गुंतास रहा सर्व कल्याण सुख सहज निधान जाकर दिवसे भगवान औखद मंत्र तंत्र संसार करने हर दम धार तज सब भरम तज पार ब्रह्म कहु नानक टले धर्म गौड़ी महला पंजवा कर कृपा पेटे गुरसोई तित बल रुगन व्यापे कोई राम रवन तरण पै सागर सरण फूर सारे जमकागर हाउ सदगुरु मंत्र दियो हरनाम ए औख असर पूर्ण पे काम जाप ताप संजम पुरी बढ़ियाई गुरु कृपाल हर पे सहाय समान मोह को गुरु पर पेख नानक पसरे पार ब्रह्म गौड़ी महला पंजवा विखे राज तेंद लभ हरी दुख लागे राम नाम चितारी तेरे दास को तुम बढ़ियाई माया मग नरक लै जाय रहाओ रोग ग्रस्त चितारे नाओ विप मते का ठाव न ठाओ चरण कमल सो लागी प्रीत प्राण सो आंसु कण आवे चीत सदा सदा समरोदन प्रभु स्वामी मिल नानक अंतर जामी गौड़ी महला पंजवा आठ पैर संगी पटवारे कर कृपा प्रभु लय निवार ऐसा हर शर्म सब कोय सर्व कला पूर्ण प्रभु सोय रहाओ जहां महातव सागर संसार प्रभु में पार उतारण हार अणक बंधन तोरण जाए समृत नामक फल पाए उकद सियानुस्ते कुछ नाए कर कृपा नानक गुण गाय गौड़ी महला पंजवा थाती बाई गुरु को नाम विचर संसार पूर्ण सब काम बड़ पागी हर कीर्तन गाये पार ब्रह्म तू देता पाई रहाओ हर के चरण हृदय उतार भाव सागर चढ़ उतरे पार साधु संग करो सब कोय सदा कल्याण फिर दुख न होए प्रेम भगत पग निधान नानक दुर्गे पाई मान गौड़ी महला पंजवा जल थल मयूर पूर्ण हर मीत भ्रम बिंस गाय गुनीत उठत सोवत हर संग पहरुआ जाके सिमरन जम नहीं डरुआ रहा चरण कमल प्रभु दे निवास सकल दुख आय अनास आसा महान तन तनेक सचे शाखी मन में टेक महान गरीब मंजन साधन नाथ नानक प्रभु राखे दे हाथ गौड़ी महला पंजवा हर हर नाम जन कर सूच कोट ग्रहण हुकुन फल मूच रहाओ हर के चनदेव हृदय में बसे जन्म जन्म के कलिख नसे साध संकीर्तन फल पाए जा का मा झमका मार्ग दिशन आय मन बज करम गोविंद आधार तात छुट्यो बिक संसार कर कृपा प्रवली किनु अपना नानक जाप जपे हर जपना गौड़ी महला पंजवा ਪੋਸ਼ਣ ਲਾਏ ਜਿਨ ਹਰ ਮਿਲ ਜਾਤੇ ਮਨ ਤਨ ਸੀ ਤਲ ਤਨ ਹਰ ਰਾਤੇ ਭੈ ਭੰਜਨ ਭਰਮ ਨਮਸਾਹੀ ਡਰ ਪਦਰ ਜਨਮ ਬਹੁ ਜਾਈ ਰਹਾਓ ਜਾਂ ਕੇਰ ਦਿਵਸ ਹਰ ਨਾਮ ਸਗਲ ਮਨੋਰਥ ਪਾਕੇ ਪੂਰਨ ਕਾਮ ਜਨਮ ਜਰਾ ਮਿਰਜ ਜਵਾਸ ਸੋ ਸਮਰਥ ਸਿਮਰ ਸਾਸ ਗਿਰਾਸ ਮੇ ਸਖਾ ਸਾ ਮੇ ਸਾਧਨ ਸਖਾ ਪ੍ਰਭ ਦੇ ਕੇ ਨਾਮ ਸਮਾਮੀ ਕਾ ਨਾਨਕ ਟੇ ਗੌੜੀ ਮਹੱਲਾ ਪੰਜਵਾਂ ਬਾਹਰ ਆਖਿਰ ਦੇ ਸੰਭਾਲ ਘਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੁੰਦਰ ਗਏ ਸੰਗ ਮਨ ਤਨ ਰਾਤਾ ਰਾਮ ਕੇ ਰੰਗ ਰਹਾਓ ਗੁਰਪ੍ਰਸਾਦ ਦੀ ਸਾਗਰ ਤਰਿਆ ਜਨਮ ਜਨਮ ਕੇ ਕੀ ਸਭ ਹਿਰਿਆ ਸੁਭ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਵਲਵੰਤ ਚਰਨ ਕਮ ਹਿਰਦੇ ਮੈਂ ਜਾਪ ਨਾਨਕ ਪੇਖ ਜਿਵੇ ਪ੍ਰਤਾਪ ਗੌੜੀ ਮਹੱਲਾ ਪੰਜਵਾ ਧੰਨ ਏ ਥਾਨ ਗੋਬਿੰਦ ਗੁਣ ਗਾਏ ਕੁਸਲ ਖੇਮ ਪ੍ਰਵਿਆ ਵਸਾਏ ਰਹਾਉ ਬਿਵਤਹਾਂ ਜਹਾਂ ਹਰ ਕੀਰਤਨ ਨਾਏ ਕੁੜਨ ਤੈ ਮੈ ਜੈ ਹਰ ਗੁਣ ਗਾਏ ਹਰ ਵਿਸਰ ਦੁਰੂ ਕੰਡੇਰੇ ਪ੍ਰਭ ਸੇਵ ਨੇ ਲਗਣ ਨੇਰੇ ਸੋਵਣ ਭਾਗੀ ਨੇ ਚਲਦਾਨ ਜੈ ਜਪੀਏ ਪ੍ਰਭ ਕੇਵਲ ਨਾਮ ਜੈ ਜੈ ਤੇ ਨਾਲ ਮੇਰੇ ਸਵਾਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਪ੍ਰਾਣੀ ਗੋਬਿੰਦ ਆਵੇ ਪੜਿਆ ਅਣਪੜਿਆ ਪ੍ਰਮੁਖ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨਾਵੇ ਝੂਠਾ ਤਨ ਮਾਲ ਰਹਾਓ ਰੂਪਨ ਸੋ ਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਬਾਣਾ ਜਗ ਮੈਂ ਆਇਆ ਸੋ ਪ੍ਰਵਾਨ ਕੜਕੜਵਾਮੀ ਸੁਆਮੀ ਜਾਨ ਕਹੁ ਨਾਨਕ ਦਾ ਕੇ ਪੂਰਨ ਭਾਗ ਹਰ ਚਨੀ ਤਾਂ ਕਮਨ ਲਾ ਗੌੜੀ ਮਹੱਲਾ ਪੰਜਵਾਂ ਹਰਿ ਗੇ ਦਾਸ ਸਿਉ ਸਖਤ ਨੀ ਸੰਗ ਵਿਖੀ ਰਸ ਰਾਮ ਕੋ ਰੰਗ ਰਹਾਓ ਮਨ ਮਤ ਅਸਵਾਰ ਜੈਸੇ ਤੁਰੀ ਸਿੰਗਾਰੀ ਜੋ ਕਬਰ ਪਚਾਰੇ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵੇ ਗਉ ਸਰ ਸੰਗ ਪਾਛੇ ਪਾਵੇ ਗਾਡਰ ਲੇ ਕਾਮ ਤਿਨ ਕਰ ਪੂੰਜੀ ਸਦ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾਂ ਸਾ ਮਤ ਨਿਰਮਲ ਕੇ ਧੀਰ ਰਾਮ ਸਿਨ ਪਿਉਦ ਵੀਰ ਹਰ ਕੇ ਚਨ ਹਿਰਦੇ ਕਰੇ ਓਠ ਜਨਮ ਮਰਨ ਤੇ ਹੋ ਛੋਟ ਰਹਾਓ ਸੋ ਧਨ ਨਿਰਮਲ ਜਿਤ ਪੂਜਨ ਪਾਪ ਰਾਮ ਨਾਮ ਨਿਰਮਲ ਪ੍ਰਤਾਪ ਸਾਧ ਸੰਗਮਣ ਜਾਤ ਵਿਕਾਰ ਸਭ ਤੇ ਉੱਚੇ ਉਪਕਾਰ ਪ੍ਰੇਮ ਭਗਰਾਤੇ ਗੋਪਾਲ ਨਾਨਕ ਦਾਂਤੇ ਸਾਦਰਵਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਬਿੰਦ ਸੋ ਲਾਗੀ ਮੇਲੇ ਪੁਰਨ ਭਾਗੀ ਰਹਾਉ ਭਰਤਾ ਪੇਖ ਵਿਕਸੇ ਜੋ ਨਾਰੀ ਤਿਉ ਹਰ ਜਨ ਜੀਵੇ ਨਾਮ ਚਿਤਾਰੀ ਪੂਤ ਪੇਖ ਜੋ ਜੀਵਿਤ ਮਾਤਾ ਉਤ ਭੋਜਨ ਹਰ ਸੋ ਰਾਤਾ ਲੋਭੀ ਅਣਦ ਕਰੇ ਵੇਖ ਦਣਾ ਜਨਕਮ ਸੋ ਲਾਗੋ ਮਨ ਵਿਸਰਣ ਤਿਲ ਦਾ ਤਾਰ ਨਾਨਕੀ ਪ੍ਰਪੁਰਾਣ ਧਾਰ ਗੌੜੀ ਮਹੱਲਾ ਪੰਜਵਾਂ ਰਾਮ ਸਹਿਨ ਜੋ ਜਨਗੀ ਦੇ ਚਰਨ ਕੁੰਡ ਪ੍ਰੇਮ ਭਗਤੀ ਵੀ ਦਰਹਾਵਣ ਸਾਧੀ ਸੇ ਵਿਸ਼ਾਲ ਨਾਮ ਬਿਨਾਨੇ ਫਲ ਸਾਰ ਅੰਧ ਗੁਹ ਦੇ ਕਾਢੇ ਆਪ ਗੁਣ ਗੋਬਿੰਦ ਚਲੇ ਪ੍ਰਤਾਪ ਵਾਣ ਤ੍ਰਿਣ ਤ੍ਰਿਪੁਣ ਪੂਰਨ ਭਗੋ ਪਾਲ ਬ੍ਰਹਮ ਸਾਰ ਜੀ ਸੰਗ ਦਿਆਲ ਕਹੁ ਨਾਨਕ ਸਖਤ ਨਿਸਾਰ ਮਾਨ ਲੈ ਦਿਸ ਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਮ ਰਾਮ ਰਸ ਕੀਜੇ ਝੋਲ ਮਹਾਨ ਸਮਰਥ ਬੀਜੇ ਰਹਾਉ ਨਿਰਮਲ ਉਦ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤੈ ਗੋਸ਼ਟ ਜੋੜ ਜਨਮ ਕੇ ਹੋਏ ਸਿਮਰੈ ਸਾਧ ਕਰੈ ਆਨੰਦ ਮਨ ਤਨ ਅਵੈ ਪ੍ਰਮਾਨੰਦ ਜਿਸੇ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਦੇ ਗੁਰਬਾਣ ਗੌੜੀ ਮਹੱਲਾ ਪੰਜਵਾਂ ਸੋ ਕਿਛੁ ਕਾਰਜਿਤ ਮੈਲ ਨ ਲਾਗੇ ਹਰ ਕੀਰਤਨ ਮੈਂ ਏ ਮਨ ਜਾਗੇ ਰਹਾਓ ਏਕੋ ਸਿਮਰਨ ਦੂਜਾ ਭਾਓ ਸਾਧ ਸੰਗ ਜਪ ਸੰਤ ਸੰਗ ਜਪ ਕੇਵਲ ਨਾਓ ਕਰਮ ਕਰਮ ਧਰਮ ਨੇ ਅੰਮ੍ਰਿਤ ਪੂਜਾ ਪਾਲ ਬਿਨ ਦੂਜਾ ਤਾਂ ਕਿ ਪੂਰਨ ਹੋਈ ਕਾਲ ਤਾਂ ਕਿ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈਸਨੋ ਪ੍ਰਪਾਰ ਕਹੁਣ ਤਜ ਵਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਏ ਦੀਵਾਨੇ ਮੁਗਾਨ ਤੇ ਕੁਵਰ ਸਨ ਸਿਮਰ ਗੋਬਿੰਦ ਮੰਤਨ ਤੁਰ ਲਿਖਿਆ ਕਾਉ ਕਾਜ ਨਾਵਤ ਵਿਖਿਆ ਰਹਾ ਵਿਖੇ ਠਗੌੜੀ ਜਿਨ ਜਿਨ ਖਾਈ ਤਾਂ ਕੀ ਤਿਸ ਨਾ ਕਹੁਣ ਜਾਏ ਦਾਰਣ ਦੁੱਖ ਦੁੱਤਰ ਸੰਸਾਰ ਰਾਮ ਬਿਨ ਨਾਮ ਬਿਨ ਕੈਸੇ ਉਤਰਸ ਪਾਰ ਸਾਧ ਸੰਗ ਮਿਲ ਦੁੱਖ ਸਾਧ ਰਾਮ ਨਾਮ ਨਾਨਕ ਰਾਦ ਗੌੜੀ ਮਹੱਲਾ ਪੰਜਵਾਂ ਗਰੀਬਾਂ ਉਪਰ ਜੇ ਖਿੰਜੈ ਦਾੜੀ ਭਾਰ ਮਨ ਸਗਨ ਮਸਾੜੀ ਪੂਰਾ ਨਿਯਮ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਤ ਹਾਉ ਆਜੁ ਗਤ ਪ੍ਰਭੁ ਪ੍ਰਤਾਪ ਨਿੰਦਕ ਮੁਆਵਜ ਵਰਤਾਪ ਤਿੰਨ ਮਾਰਿਆ ਜੇ ਰੱਖੇ ਨ ਕੋਏ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਰਾਖੇ ਕੰਠ ਲਾਏ ਸਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾਂ ਮੈਂ ਜੁਰ ਝੂਠਾ ਕੀ ਤੁਣ ਆਪ ਪਾਪੀ ਕੋ ਲਾਗਾ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾਉ ਸਾਚੀ ਵਰਗੈ ਬੋਲੇ ਕੂੜ ਹਾਸ ਰਾਤ ਪਛੋੜੇ ਅੰਦਾ ਮੂੜ ਰੋਗ ਵਿਆਪੇ ਕਰਦੇ ਆਪ ਬਦਲੀ ਹੋਏ ਬੈਠਾ ਪ੍ਰਵੇ ਆਪ ਆਪ ਕਮਾਏ ਆਪੇ ਬਾਂਧੇ ਦਰਬ ਗਿਆ ਸਭ ਜੀ ਕੇ ਸਾਥ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਧੂਰ ਮਨ ਮੀਟ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਣੀ ਰਹਾਉ ਮਨ ਪੂਰਥਿਤਾਈ ਸਾ ਤੁਰ ਹਰ ਸੁਧ ਮਜਾਈ ਅਨਕ ਜਲਾ ਜੇ ਧੋਵੇ ਦੇਹੀ ਮੈਲ ਨਾ ਉਤਰਿਆ ਸੁਧ ਨਾ ਤੇਹੀ ਸਤਿਗੁਰੂ ਭੇਟੋ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਭੁਗਤ ਮੁਕਤ ਜੁਗਤ ਹਰ ਨਾਉ ਪ੍ਰੇਮ ਨਾਨ ਗੁਣ ਗਾਓ ਗੌੜੀ ਮਹੱਲਾ ਪੰਜਵਾਂ ਜੀਵਤ ਪਦਵੀ ਹਰ ਕੇ ਦਾਸ ਜਿਨ ਮਰਿ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਵਾਰ ਹਰ ਦਾਰ ਪੁਰਾਣੀ ਰਹਾਉ ਆਠ ਪੈਰ ਧਿਆਈਏ ਗੋਪਾਲ ਨਾਨਕ ਦਰਸ਼ਨ ਦੇ ਨਿਹਾਲ ਗੌੜੀ ਮਹੱਲਾ ਪੰਜਵਾਂ ਸ਼ਾਂਤ ਭਈ ਗੁਰੂ ਗੋਬਿੰਦ ਭਾਈ ਤਾ ਪਾਵਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਰਤਨ ਵਖਾਨ ਬਿਨਸੇ ਰੋਗ ਪੈ ਕਲਿਆਣ ਪਾਰ ਬ੍ਰਹਮ ਗੁਣ ਕੋ ਵਿਚਾਰ ਸਾਧੂ ਸੰਗ ਮਹਿ ਨਿਸਾਰ ਨਿਰਮਲ ਗੁਣ ਗਾਉ ਨਿਤ ਨੀਤ ਗਈ ਵਿਆਤ ਬਿੰਦ ਉਭਰੇ ਜਨ ਨੀਮੀਤ ਮਾਨ ਭਜ ਕਰਮ ਪ੍ਰਭ ਗੁਣਾ ਧਿਆਈ ਨਾਨਕ ਦਾਸ ਤੇਰੀ ਸਰਨ ਆਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਗਿਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਓ ਸੀਤਲਾ ਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵ ਸਾਧ ਸੰਗ ਅਮ੍ਰਿਤਵੀ ਗੌੜੀ ਮਹੱਲਾ ਪੰਜਵਾਂ ਧਨੁ ਮਸਕ ਧੰਤਨ ਨੇਤ ਧਨੁ ਭਗਤ ਸੰਸੰਗ ਹੇਤ ਨਾਮ ਬਿਨਾ ਕਹਿ ਸਸੁਖ ਲਈਏ ਰਸਨਾ ਰਾਮ ਨਾਮ ਜਸ ਗਈਏ ਰਹਾਉ ਤਿਨ ਉਪਰ ਜਾਈ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲ ਤੂੰ ਹੈ ਨਾਲ ਤੂੰ ਹੈ ਰੱਖ ਸਾਰ ਸੰਭਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜਰ ਕੇ ਮੇਰੇ ਭਾਈ ਰਹਾਉ ਆਗੇ ਆਪ ਏ ਤਾਣ ਜਾ ਕੇ ਆਠ ਪੈਰ ਮਨਹਾਲ ਕੋ ਜਾਪੇ ਪਤ ਪ੍ਰਵਾਨ ਸਤ ਨਿਸ਼ਾਨ ਜਾ ਕੋ ਆਪ ਕਰੇ ਫੁਰਮਾਨ ਆਪੇ ਦਾਤਾ ਪ੍ਰਤਪਾਲ ਨਿਤ ਨਿਤ ਨਾਨਕ ਨਾਮ ਨਾਮ ਸੰਭਾਲ ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਪੈ ਕਿਰਪਾਲ ਹਿਰਦੇ ਵਿੱਚ ਸਦਾ ਗੋਪਾਲ ਰਾਮ ਰੋਸ ਸਦਾ ਸਦੀ ਸੁਖ ਪਾਇਆ ਮੈਂ ਕਰੀ ਪੂਰਨ ਹੰਡਾਏ ਰਹਾਉ ਕਹੋ ਨਾਨਕ ਜਾਂ ਕੇ ਪੂਰੇ ਭਾਗ ਹਰ ਹਰ ਨਾਮ ਅਸਤਿਰ ਸੁਹਾਗ ਗੌੜੀ ਮਹੱਲਾ ਪੰਜਵਾਂ ਧੋਤੀ ਖੋਲ ਵਿਖਾਵਿਸਾਏ ਹੇਠ ਗਰਦ ਵਾਂਗੂ ਲਾਏ ਪੇਠ ਬਿਨ ਕਰ ਦੁੱਤੀ ਮੁਕਤਨ ਪਾਈਏ ਮੁਕਤ ਪਦਾਰਥ ਨਾਮ ਤੇ ਆਈ ਰਹਾ ਪੂਜਾ ਤਿਲ ਕਰਤ ਸ਼ਨਾਨਾ ਚੁਰੀ ਕਾਢ ਲਵੇ ਹਰਦਾਨਾ ਵੇਦ ਪੜੇ ਮੁਖ ਮਿੱਠੀ ਬਾਣੀ ਜੀਆਂ ਕੁਥਨ ਸੰਘੇ ਪ੍ਰਾਣੀ ਕਉ ਨਾਮ ਦੀ ਕਿਰਪਾ ਧਾਰੇ ਹਿਰਦੇ ਸੁਧ ਬ੍ਰਹਮ ਵਿਚਾਰੇ ਗੌੜੀ ਮਹੱਲਾ ਪੰਜਵਾਂ ਥਿਰਕਾ ਬੈਸੋ ਹਰ ਦਿਨ ਪਿਆਰੇ ਸਤਿਗੁਰ ਤੁਮਰੇ ਕਾ ਸੁਹਾਰੇ ਦੁਸ਼ਟ ਦੁਸ਼ਟ ਪਰਮੇਸ਼ਰ ਮਾਰੇ ਜਾਨਕੀ ਬੈਜ ਰੱਖੀ ਕਰਤਾਰੇ ਬਾਦਸ਼ਾਹ ਕਰ ਦਿਨੇ ਅਮ੍ਰਿਤ ਨਾਮ ਮਾਰਸ ਪਿੰਨੇ ਨਿਰਭੋਏ ਭਜੋ ਭਗਵਾਨ ਸਾਧ ਸੰਗੁਰ ਕਿੰਨੋ ਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨ ਕੋਟ ਭਗਵੀ ਫਲ ਸਵਾਮੀ ਗੌੜੀ ਮਹੱਲਾ ਪੰਜਵਾਂ ਹਰ ਸੰਗਰਾ ਤੇ ਤਾਂ ਭਾਏ ਨਾ ਜਲੇ ਹਰ ਸੰਗਰਾ ਤੇ ਮਾਏ ਨੀ ਛਲੇ ਹਰ ਸੰਗਰਾ ਤੇ ਨਾ ਡੂਬੇ ਜਲਾ ਹਰ ਸੰਗਰਾ ਤੇ ਸੁਫਲ ਫਲਾ ਸਭ ਪੈਮਡ ਤੁਮਾਰੇ ਹਰ ਕਹਿੰਦਾ ਭੇਟ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗਰਾ ਤੇ ਮਿਟੇ ਜਪ ਸੰਤਾ ਹਰ ਸੋ ਸੋ ਰੁਚੇ ਜਿਸ ਸਾਧ ਕਾ ਮੰਤਾ ਹਰ ਸੰਗਰਾ ਤੇ ਜਮਕਿਣੀ ਤ੍ਰਾਸ ਹਰ ਸੰਗਰਾ ਤੇ ਪੂਰਨ ਆਸ ਹਰ ਸੰਗਰਾ ਤੇ ਦੁੱਖ ਨਾ ਲਾਗੇ ਹਰ ਸੰਗਰਾ ਤਾਂ ਨਹੀਂ ਜਾਗੇ ਹਰ ਸੰਗਰਾ ਤੇ ਸਜ ਕਰ ਵਸੇ ਹਰ ਸੰਗਰਾ ਤੇ ਭਰਮ ਪੂਰਨ ਸੇ ਹਰ ਸੰਗਰਾ ਤੇ ਮਾਤੁ ਤੁਮ ਹੋਏ ਹਰ ਸੰਗਰਾ ਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਏ ਜਿਨ ਕੋ ਪ੍ਰਭ ਮੇਰਾ ਵਿਸਰਨ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸਿਧਲ ਮਨ ਭੈ ਮਾਰਗ ਸਹਿਲ ਤੈ ਸਿਧਲ ਮਨ ਸੁਤਲ ਨਸਲ ਦੁਗੈ ਨਾਮ ਤੁਧ ਮਨ ਭੈ ਆਨੰਦ ਰਸ ਗਏ ਗੁਣ ਪਰਮਾ ਆਨੰਦ ਖੇਮ ਭਇਆ ਕੁਸਲ ਕਰੇ ਆਏ ਪਿੰਡ ਸਤਸੰਗ ਹੀ ਬੁਲਾਏ ਰਹਾ ਨੇਤਰ ਪੁਨੀਤ ਭਿਗਦੀ ਦਰਸ ਧਨ ਮਸਤਕ ਚਨ ਕਮਲੀ ਪਰਸ ਗੋਬਿੰਦ ਕੀ ਟਲ ਸਬਲੇ ਕਾਏ ਆ ਸੰਤ ਪ੍ਰਸਾਦ ਪ੍ਰਮ ਪਦ ਪਾਇਆ ਜਨ ਕੀ ਕਿੰਨੀ ਆਪ ਸਹਾਏ ਸੁਖ ਪਾਇਆ ਅਲੱਗ ਦਸ ਪਾਏ ਆਪ ਗਿਆ ਤਾ ਪੈ ਵੈ ਕਿਰਪਣ ਧਾਨ ਕੀ ਸ਼ਰਨੀ ਪਏ ਜੋ ਚਾ ਸੋਈ ਜਪਾਏ ਆਪ ਚੁਨ ਕਾ ਕੋ ਜਾਏ ਆਪ ਸਿਰ ਪੈ ਵਸੇ ਸੁਖ ਆਸਨੇ ਗੁਰਪ੍ਰਸਾਦ ਨਾਲ ਸੁਖ ਆਸਨ ਗੌੜੀ ਮਹੱਲਾ ਪੰਜਵਾਂ ਕੋਟ ਮਜਨ ਕਿਨੋ ਸੰਦਾਨ ਲਾਖ ਅਰਬ ਖਰਬ ਦੀਨੋ ਦਾਨ ਜਾਮਣ ਵਸੋ ਹਰ ਕੋ ਨਾਮ ਸਗਲ ਪਵਿੱਤ ਜੋ ਗੁਣ ਗਾਏ ਗੋਪਾਲ ਪਾਪ ਮਿਟੈ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦਤਾ ਸਾਧਨਾ ਸਾਧੇ ਨਾਲੋਰਥ ਲਾਦੇ ਹਰ ਹਰ ਨਾਮ ਰਸਨ ਲਾਦੇ ਸਿਮਰ ਸਾਧ ਵੇ ਵਖਾਨ ਜੋਗ ਗਿਆਨ ਸੇ ਸੁਖ ਜਾਣੇ ਨਾਮ ਜੀ ਪ੍ਰਭ ਸੁਭ ਮਨ ਮਾਨੇ ਅਗਾਧ ਬੋਧ ਹਰ ਕਮ ਪਾਰੇ ਮਾਨ ਨਾਮ ਜੋ ਨਾਮ ਜੀ ਵਿਚਾਰੇ ਨਾਨਕ ਕੋ ਪ੍ਰਭ ਕਿਰਪਾ ਤਾਰੇ ਗੌੜੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਜਨਮ ਗੁਣ ਗੁਰਦੇਵ ਸਾਏ ਰਾ ਗੋਨ ਗੋਬਿੰਦ ਗੋਪਾਲ ਗੁਣ ਪੂਰਾ ਤਿਸੇ ਰਾ ਦੇ ਰਾਤ ਮੇਰਾ ਮੰਤਰੀ ਰਹਾਉ ਅਣਦਿਨ ਜਪੋ ਗੁਰੂ ਗੁਰੂ ਨਾਮ ਤਾਂ ਤੇ ਸਿਧ ਪੈ ਸਗਲ ਕਾਮ ਦਰਸ਼ਨ ਦੇਖ ਸਿਧ ਮਨ ਪਾਇਆ ਜਨਮ ਜਨਮ ਕੇ ਕਿਲੇ ਗਏ ਖਾਨ ਕਾਂ ਪੈ ਪਾਈ ਆਪਣੇ ਸਭ ਕੀ ਆਪ ਹੈ ਰਖਾਈ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਏ ਨਿਤ ਪ੍ਰਪਾਲੇ ਬਾਪ ਜਸ ਮਾਏ ਪ੍ਰਭ ਕੀ ਸਰਨ ਉਭਰੇ ਸਭ ਕੋ ਹੋਏ ਕਰਨ ਕਰਾਣ ਪੂਰਨ ਸਤਿ ਸੋਏ ਰਹਾਉ ਮਨ ਵਸੈ ਕਰਨੇ ਹਾਰਾ ਭੈ ਵਿਸੇ ਆਤਮ ਸੁਖ ਸਾਰ ਕਰ ਕਿਰਪਾ ਬਣਿਆ ਲਾਖ ਜਨਮ ਜਨਮ ਕੇ ਕਿਰਿ ਖੁਲਾਥ ਕਹ ਨ ਜਾਈ ਪ੍ਰਭ ਕੀ ਵੜਿਆਈ ਨਾਨਕ ਦਾ ਸਦਾ ਸਰਨ ਆਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਦੁਖਦੇ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਰਾਮ ਗੋਬਲ ਪੂਰਨ ਭਾਈ ਤਾਂ ਤੇ ਵਿਵੜੇ ਵਿਰਥਨ ਵਿਆਪੇ ਗਾਏ ਰਹਾਉ ਜੋ ਜੋ ਤਿਦੇ ਦਾ ਸਰਮਾਏ ਸੋ ਸੋ ਕਰਤਾ ਆਪ ਕਰਾਏ ਨਿੰਦਕ ਕੀ ਪ੍ਰਪਤ ਗੁਆਏ ਨਾਨਕ ਹਰ ਨਿਰਭੋ ਗਾਏ ਗੌੜੀ ਮਹੱਲਾ ਪੰਜਵਾਂ ਭੱਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਵਰਤ ਗਲੇ ਅੰਗੁਰੀਆ ਰਾਓ ਸਰਨ ਸੁਰਤ ਨੈ ਸੁੰਦਰ ਨਾਏ ਆਰਤ ਦੁਆਰਤ ਰਟਤ ਅੰਗੁਰੀਆ ਦੀਨਾਨਾਥ ਨਾਥ ਕਰਣਾ ਮੈਂ ਸਾਜਨ ਮੀਤਾ ਮੈਂ ਪਤਾ ਮੈਂ ਤਰੀਆ ਚੰਗਮ ਹਿਰਦੇ ਗਏ ਨਾਨਕ ਭੈਸਾ ਗ੍ਰਸੰਤ ਪਾਰ ਉਤਰੀਆ ਗਰਾ ਗੌੜੀ ਬ੍ਰਾਗਨ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਦੇ ਗੁਸਾਈ ਮਿਤਲਾ ਤੂੰ ਸੰਘ ਹਮਾਰੇ ਬਾ ਜਿਉ ਰਹਾ ਤੁਜਨ ਘਰੇ ਨ ਜੀਵਨਾ ਤ੍ਰਿਗੜਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨੇ ਹੁਣੰ ਗੁਲਹਾਰ ਜੀ ਹਸਤਰਮ ਦੇ ਪ੍ਰਭ ਕਰ ਤੋਦਰ ਗੋਪਾਲ ਮੋਹਨ ਮਥੋਰੀਆ ਤੂੰ ਸਦੀ ਦੀਨ ਦਿਆਲ ਕਿਆ ਸੁਖ ਤੇਰੇ ਸੰਗਲਾ ਕੌਣ ਦੇ ਵਿਸਾਰ ਸੰਨ ਸਮਾਜ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਹਰ ਸਮਾਜ ਸੋ ਪ੍ਰਸੰਨ ਪੈ ਕੇ ਸਵਾਸੇ ਜਿਨ ਹਰ ਗੁਣ

ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸ਼ਵਾਸਾ ਤਾਰੀ ਲੈ ਭਾਉ ਜਲ ਤਾਰੂ ਬਿਖੜਾ ਬਹੁ ਸਾਧੂ ਸੰਗਾ ਪੂਰਨ ਹੋਏ ਮਨ ਕੀ ਆਸਾ ਗੁਰੂ ਭੇਟਿਓ ਹਲੰਗਾ ਜਾ ਨਾਮ ਖਜਾਨਾ ਭਗਤੀ ਪਾਏ ਮੰਤਰ ਤੁਰ ਤ੍ਰਿਪਤ ਗਾਏ ਨਾਨਕ ਹਰ ਜੋ ਤਾਂ ਕੋ ਦੇਵੇ ਜਾਂ ਕੋ ਹੁਕਮ ਨਾਏ ਗੌੜੀ ਮਹੱਲਾ ਪੰਜਵਾ ਦਇਆ ਮਿਆ ਕਰ ਪਰਮ ਪਦਮ ਮਿਉਰੇ ਅਨਾਹ ਮੋਹੇ ਅਨਾਥ ਸ਼ਰਨ ਪ੍ਰਭ ਤੋਰੇ ਅੰਧ ਕੋ ਮੈਂ ਹਾਂ ਦੇ ਰਾਖੋ ਕਛੁ ਸਿਆਣ ਮੁਕਤ ਨ ਮੋਰੀ ਰਹਾਉ ਕਰਨ ਕਾਰਨ ਸਾ ਕਰਨ ਕਰਾਵਨ ਸਭ ਕੋਈ ਤੁਮ ਹੇ ਤੁਮ ਸਮਰਾਥ ਅਣੇ ਅਣਹੋਰੀ ਤੁਮਰੀ ਗਤਮ ਤੁਮੇ ਜਾਨੇ ਸੇ ਸੇਵ ਜਿਨ ਪਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਵਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰੋ ਪ੍ਰੋ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟੋ ਚੰਦ ਸਖੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮਹਿਲਾ ਕਰੋਰੀ ਜਾ ਕੇ ਹੀ ਪ੍ਰਗਟ ਪ੍ਰਭੂਆ ਅਨੰਦਨ ਕੀਰਤਨ ਸੁੰਦਰ ਮੋਰੇ ਤੂੰ ਸਮਰਾਤ ਭਾਰਤ ਉੱਚੇ ਸੁਖਦਾਤੇ ਪ੍ਰਾਣ ਪ੍ਰਾਣ ਧੋਰੇ ਨਾਨਕ ਪ੍ਰਭ ਕੀ ਜੇ ਕਿਰਪਾ ਉਣ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੂੰ ਹਰ ਸੇ ਤੀਰਾ ਤੇ ਸੰਤੋ ਨਿਭਾਏ ਲੈ ਮੋਕੋ ਪ੍ਰਭੂ ਦਾਤੇ ਉੜ ਮਚਾਓ ਦਾਤੇ ਰਹਾਓ ਤੁਮਰਾ ਮਰਨ ਤੁਮਾ ਹੀ ਜਾਣਿਆ ਤੂੰ ਪੂਰਨ ਪ੍ਰਭੂ ਦਾਤੇ ਰਾਖੋ ਸ਼ਰਨ ਅਨਾਥ ਦਿਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬਹੁਤ ਜਨਮ ਤੁਮਾਰੇ ਤੁਮ ਜਾਣੋ ਆਪਣੀ ਬਾਤੇ ਕਰ ਕਿਰਪਾ ਜਿਸ ਆਖੋ ਸੰਗੇ ਤੇ ਪਾਰ ਫਰਾਤੇ ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕੀ ਤੂੰ ਮੇਰੇ ਹੱਥ ਜੈ ਐਸਾ ਨਿਧਾਨ ਦੇ ਮੋਕੋ ਹਰ ਦਿਨ ਚਲੇ ਹਮਾਰੇ ਸਾਥੇ ਨਿਰਗੁਣ ਯਾਰੇ ਕੋ ਗੁਣ ਕੀਜੇ ਹਰ ਨਾਮ ਮੇਰਾ ਅਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਬੇਟੇ ਮਨ ਤਨ ਸ੍ਰੀ ਤਲ ਤਰਾਪੇ ਗੌੜੀ ਮਹੱਲਾ ਪੰਜਵਾ ਸਹਿ ਸਮਾਯੋ ਦੇਵ ਮੋਕੋ ਸਤਿਗੁਰੂ ਭਏ ਦਿਆਲ ਦੇਵ ਰਹਾਵਾ ਕਾਢ ਦੇਵਰੀ ਕਿਉ ਦਾਸਰੋ ਸੰਤਨ ਟਹਿਨਾਯੋ ਏਕ ਨਾਮ ਕੋ ਤੇ ਪੁਜਾਰੀ ਮੋਕੋ ਚਰੇ ਗੁਰੇ ਦਿਖਾਇਓ ਭਏ ਪਰਗਾ ਸਰੂ ਜਿਆਰ ਗੁਰ ਗਿਆਨ ਮਨੇ ਪ੍ਰਗਟਾਇਓ ਅੰਮ੍ਰਿਤ ਨਾਮ ਪਿਓ ਮਨ ਤ੍ਰਿਪਤੇ ਅਨ ਪੈ ਠਹਿਰਾਇਓ ਮਾਣੇ ਆਗਿਆ ਸਰਬ ਸੁਖ ਪਾਇਓ ਦੁਖ ਹੇਠਾ ਗੁਆਇਓ ਜੋ ਪ੍ਰਸੰਨ ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰ ਸਵਣ ਧਰੂ ਦਿਖਾਇਓ ਨਾ ਕਿ ਜਾਵ ਨਾ ਕਿ ਜਾਵ ਸਭ ਖੇਣ ਕਿਉ ਹਰਾਇਓ ਕਹੋ ਨਾਨਕ ਗਮਗ ਮੈ ਠਾਕਰੇ ਭਗਟੇ ਕਰਨ ਆਇਓ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮਪੂਰਨ ਪਰਮੇਸ਼ਵਰ ਮਨ ਤਾਂ ਕੀ ਉੜ ਗਹੀ ਜੇਰੇ ਦਿਨ ਧਾਰੇ ਬ੍ਰਹਮੰਡ ਕਰਨ ਹਰ ਤਾ ਕੋ ਨਾਮ ਜਪੀ ਜੇਰੇ ਰਹਾਓ ਮਨ ਕੀ ਮੱਥ ਤਿਆਗੋ ਹਰ ਦਿਨ ਹੁਕਮ ਬੁਧ ਸੁਖ ਪਾਈਏ ਰੇ ਜੋ ਪ੍ਰਭ ਕਰੇ ਸੋਈ ਭਲ ਮਾਨੋ ਸੁਖ ਦੁਖ ਹੋਈ ਧਿਆਈ ਰੇ ਕੋਟ ਪਦ ਉਸਾਰਨ ਕਰ ਮੈਂ ਕਰਤੇ ਬਾਹਰ ਨ ਲੱਗ ਰੇ ਦੀਨ ਤਕ ਦੀਨ ਦਰਦ ਭੰਜਨ ਸਵਾਮੀ ਜਿਸ ਭਾਵੇ ਤੇ ਨਿਵਾਜੇ ਰੇ ਸਭ ਕੋ ਮਾਤ ਪਿਤਾ ਸੁਬਰਤ ਪਰਤ ਪਾਲਕ ਜੀ ਪ੍ਰਣ ਸੁਖ ਸਾਗਰ ਦਿੰਦੇ ਤੋੜਨ ਤਿਸ ਕਰਤੇ ਪੂਰੇ ਰਤਨ ਰਤਨਾਗਰ ਜਾਚਕ ਦਾ ਚੇ ਨਾਮ ਤੇਰੇ ਸਵਾਮੀ ਕਟਕੜ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸ਼ਰਨਾਈ ਜਾਤੇ ਬਿਰਥਣ ਕੋਈ ਰੇ ਰਾਗ ਗੌੜੀ ਪੂਰੀ ਮਹੱਲਾ ਪੰਜਵਾ ਓਂਕਾਰ ਸਤਿਗੁਰੂ ਪ੍ਰਸਾਦ ਹਰ ਹਰ ਕਹੂ ਨਮਨ ਵਿਸਾਰੇ ਈਹਾਂ ਸਰਬ ਸੁਖਦਾਤਾ ਸਗਲ ਘੜਾ ਪ੍ਰਤਪਾਲੇ ਰਹਾ ਮਹਾ ਕਸ਼ਟ ਕਾਟੀ ਕਿਨ ਭੀਤਰ ਰਸਨ ਨਾਮ ਚਤਾਰੇ ਸੀਤਲ ਸਾਂ ਸੁਗਰ ਹਰ ਸਰਣੀ ਜਲਤੀ ਨਿਵਾਰੇ ਗਰਭ ਕੁੰਡ ਨਰਕ ਤੇਰਾ ਕੇ ਭੋਜਨ ਪਾਰ ਉਤਾਰ ਚਰਨ ਕੁਣ ਰਾਧਤ ਮਨ ਮੈਂ ਜਮ ਕੀ ਤਰਾਸਨ ਵਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਜਗਮ ਪਾਰੇ ਗੁਣ ਗਾਵਤ ਧਿਆ ਸੁਖ ਸਾਗਰੇ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੇ ਨਾਨਕ ਸਦਵਲ ਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀ ਜਨਮੇ ਜਰਤਨ ਮੋਲਕ ਸਾਧ ਸੰਗਤ ਜਬ ਇੱਕੀ ਨਾ ਰਹਾਵ ਸੁਖ ਸੰਗਤ ਬਿਨਤਾ ਬਿਨੋਦ ਛੋੜ ਗਏ ਬੋ ਲੋਕ ਭੋਗ ਹੈਵਰ ਗੈਵਰ ਰਾਜ ਰੰਗੇ ਤਿਆਗ ਚਲਿਆ ਮੂੜ ਨੰਗੇ ਚੂਹ ਚੰਦਨ ਦੇ ਫੁਲਿਆ ਸੋ ਤੰਤਰ ਸੰਗਰੂ ਲਿਆ ਮੋਹ ਮੋਹਿਆ ਜਾਣੇ ਦੂਰ ਹੈ ਕੌਣ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾ ਮਨ ਤੰਤਰ ਬੇ ਹਰ ਨਾਮ ਨੋ ਸਾਗਰ ਲਹਿ ਸੰਸਾਰ ਸੰਸਾਰ ਗੁਰ ਬਹੁਤ ਪਾਰ ਗ੍ਰਾਮ ਰਾਵ ਕਲ ਕਲ ਖੰਧਿਆਰੀ ਆ ਗੁਰ ਭੇਗ ਗਿਆਨ ਦੀਪ ਗੁਜਿਆਰੀ ਆ ਬਿਖ ਬਿਖਿਆ ਬਸਰੀਆਤ ਗਣੇ ਉਬਰੇ ਜਬ ਜਬ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਤਾ ਪਰਮ ਭੋਖ ਹੋਇਆ ਕਹੋ ਨਾਨਕ ਏਕ ਤੇ ਆਇਆ ਘਟ ਘਟ ਨਦਰੀ ਆਇਆ ਗੌੜੀ ਮਹੱਲਾ ਪੰਜਵਾ ਦੀਵਾਨ ਹਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰ ਹੈ ਟੇਕ ਰਹਾਵਣ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ ਮਾਰੇ ਪੰਜ ਵਿਖਾਦੀ ਆ ਗੁਰ ਕਿਰਪਾ ਤੇ ਦਲ ਸਾਧੇ ਆ ਬਖਸ਼ੀ ਸਜੋ ਮਿਲੇ ਇੱਕ ਨਾਮ ਸੁਖ ਸਹਿਨ ਵਿਸਰਾਮ ਪ੍ਰਭ ਕੇ ਚਾਕਰ ਸੇਵਲੇ ਨਾਮ ਤਿੰਨ ਮੁਜਲੇ ਗੌੜੀ ਮਹੱਲਾ ਪੰਜਵਾ ਜੀਰੇ ਓਲਾ ਨਾਮ ਕਾਵਰਿਕਰਮ ਕਰਾਮ ਨੋ ਤਿੰਨ ਮੈਂ ਭਵਾ ਜਮ ਕਰ ਹਾਵਰ ਜਦ ਨਹੀਂ ਪਾਈ ਬੜੇ ਪਾਗਰ ਤੇ ਲਾਖੇ ਕੁਮਤੀ ਜਾਣੇ ਅੱਗੇ ਤਿਲ ਨਹੀਂ ਮਾਨੀਏ ਆਹੰਗੁਦ ਕਰਮ ਕੁਮਾਵਨੋ ਗ੍ਰਹਿ ਬਾਲੂ ਨਿਰਬਹਾਵਨੋ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੇ ਗੌੜੀ ਮਹੱਲਾ ਪੰਜਵਾ ਬਾਰਣੇ ਬਲਹਾਰਣੇ ਲਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਧਰੇ ਰਹਾਓ ਕਰਨ ਕਰਾਵ ਤੂੰ ਹੀ ਏਕ ਦੀ ਜੰਤ ਕੀ ਤੂੰ ਹੀ ਟੇਕ ਰਾਜਵੰਤ ਪ੍ਰਭ ਤੂੰ ਤਣੀ

ਨਿਰਗੰਤੂ ਸਰਗੁਣੀ ਈਹਾਂ ਊਹਾਂ ਤੁਮ ਰਖੇ ਗੁਰੂ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੋ ਹੀ ਤਾਣ ਗੌੜੀ ਮਹੱਲਾ ਪੰਜਵਾ ਹਰ ਹਰ ਹਰਿ ਅਰਾਧੀ ਸੰਤ ਸੰਗ ਹਰ ਮਨ ਵਸੈ ਭਰਮੋ ਪੋ ਸਾਧਿ ਰਹਾ ਵੇਦ ਪੁਰਾਣ ਸਿਮਰਤ ਭਣੇ ਸਭ ਊਚ ਬਰਾ ਜਿਤ ਜਨ ਸੁਣੇ ਸਗਲ ਸਥਾਨ ਭੈ ਪੀ ਚੀਨ ਰਾਮ ਸੇਵਕ ਪੈ ਰਹਿਤ ਕੀਨ ਲੱਖ ਚੁਰਾਸੀ ਜੁਣ ਫਿਰੈ ਗੋਬਿੰਦ ਲੋਕ ਨਹੀਂ ਜਨਮ ਮਰੈ ਬਲਪਤ ਸਿਆਣ ਹੋ ਮੇਰਾਈ ਹਰ ਸਾਧ ਸਰਨ ਨਾਨਕ ਗਏ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਏ ਨੀਤ ਨੀਤ ਹਰ ਸੇਵੀਏ ਸਾਧ ਸਾ ਸਰ ਤੇ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰੋਂ ਦਾ ਪਰਮ ਨਸੇ ਸੰਤ ਪ੍ਰਸਾਦ ਜਾਪੀ ਸੁਜਨ ਦੁਖ ਨਾ ਜਾਪੀ ਜਾਂ ਕੋ ਗੁਰੂ ਹਰਿਮੰਤਰ ਦੇ ਸੁਬਰੈ ਮਾਇਆ ਗੰਤੇ ਨਾਨਕ ਕੋ ਪ੍ਰਮਿਆ ਕਰ ਮੇਰੇ ਮੰਤਨ ਵਾਸੇ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀਏ ਇੱਕ ਨਾਮ ਈਹਾਂ ਸੁਖ ਅਣਤ ਖਣਾ ਆਗੇ ਜੀ ਕੇ ਸਗਲ ਕਾਮ ਰਹਾਉ ਕੱਟੀ ਤੇਰਾ ਅਹੰਗ ਰੋਗ ਤੂੰ ਗੁਰਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਦਿਸਣਾ ਲਾਥੀ ਆ ਹਰ ਵਿਸਰਾਮਿਤ ਪਾਇਆ ਸੋ ਬਹੁ ਨਕਤ ਹੀ ਧਿਆਇਆ ਹਰ ਹਰ ਨਾਮ ਜਾ ਕੋ ਗੁਰਦੀਆ ਨਾਨਕਤਾ ਕਾ ਭਾਉ ਗਿਆ ਗੌੜੀ ਮਹੱਲਾ ਪੰਜਵਾ ਜਾ ਕੋ ਵਿਸਰੇ ਰਾਮ ਨਾਮ ਤਾਉ ਕੋ ਵੀਰ ਸਾਧ ਸੰਗਤ ਮੈਂ ਮਿਲਿਆ ਹਰ ਵੈਸੇ ਗੁਣੀ ਗਹੀ ਰਹਾ ਜਾ ਕੋ ਗੁਰਮੁਖ ਹਿਰਦੇ ਬੁੱਧ ਤਾ ਕੇ ਕਾਰਤਲ ਨਾਮ ਨਿਧ ਸਿੱਧ ਜੋ ਜਨ ਹਰ ਪ੍ਰਭੂ ਧਾਣੀ ਕਿਛ ਕੀਏ ਕਿਛ ਨਾਹੀ ਤਾਂ ਕੇ ਕਮੀ ਕਰਨੇ ਹਰ ਪਛਾਣਿਆ ਸਰਬ ਸੁਖ ਰੰਗ ਮਾਨੇ ਆ ਹਰ ਜਨ ਜਾ ਕੇ ਗ੍ਰਹਿ ਵਸੇ ਕਹੋ ਨਾਨਕ ਤਿੰਨ ਸੰਗ ਦੁੱਖ ਨਸੇ ਗੌੜੀ ਮਹੱਲਾ ਪੰਜਵਾ ਗਰਭ ਬਡੋ ਮੂਲ ਇਤਨੋ ਰਹਿ ਨਹੀਂ ਗੋ ਕੀਤਨੋ ਰਹਾਉ ਵਿਵਰਜਿਤ ਬੇਸੰਤਨਾ ਵਾਹੂ ਸੁਮ ਰੇ ਹਿਤਨੋ ਹਾਰ ਜੁਆਰ ਜੁਆ ਬਿਦੇ ਇੰਦਰੀ ਵਸ ਲੈ ਜੀਤਨੋ ਹਾਰ ਨਰਨ ਸੰਪੂਰਣਾ ਚਰਨ ਕੁਣ ਰੰਗ ਰਹਿਤਨੋ ਨਾਨਕ ਉਦਰੇ ਸਾਹ ਸੰਕਿਰਪਾਣੀ ਦੇ ਮੈਂ ਜਿਤਨੋ ਗੌੜੀ ਮਹੱਲਾ ਪੰਜਵਾ ਮੋਹ ਦਾਸਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਣਾ ਰਹਾਉ ਐਸੋ ਹਰੇ ਖਸਮ ਹਰ ਖਿਨ ਮੈਂ ਸਾ ਸਵਾਰਨ ਹਰਾ ਕਾਮ ਕਰੀ ਜੇ ਠਾਕੁਰ ਪਾਵਾਂ ਗੀਤ ਰੁਪ ਕੇ ਗੁਣ ਗਾਵਾਂ ਸ਼ਰਨ ਪਰਿਓ ਠਾਕੁਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਅਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਉਮੈ ਤੋਰੇ ਇਸ ਮਿੱਠੀ ਤੇ ਮਨ ਹੋਰੇ ਰਹਾ ਹੋਇਆ ਗਿਆਨੀ ਮਨ ਪਇਆ ਜੋ ਨਾ ਸੋ ਲੋਰੈ ਰਹਿਣ ਅੰਧਾਰੀ ਕਾਰੀਆ ਕਵਣ ਜਗ ਜਿਤ ਭੋਰੈ ਭਰਮ ਤੋ ਹਾਰਿਆ ਅਣਕ ਵਿਧ ਕਰ ਟੋਰੈ ਕਹੁ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ ਗੌੜੀ ਮਹੱਲਾ ਪੰਜਵਾ ਚਿੰਤਾ ਮਨ ਕਰਣਾ ਮੈ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਜਾ ਕੈ ਸਿਮਰਨ ਸੁਖ ਹੋਇ ਅਕਾਲ ਪੁਰਖ ਅਗਾਧ ਵਧਾ ਸੁਣ ਜਦੋਂ ਕੋੜਕ ਹੈ ਕਿਰਪਾ ਨਿਧ ਪ੍ਰਭ ਮਾਇਆ ਧਾਰੇ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਵੀ ਮਹੱਲਾ ਪੰਜਵਾ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾਨ ਦਿਨ ਵਿਸਰੇ ਪ੍ਰਾਣ ਸੁਖਦਾਤਾ ਸੋ ਦਿਨ ਜਾਤ ਜਾਏ ਰਹਾਉ ਏਕ ਰਹਿਣ ਕੇ ਪਾਨ ਤੁਮ ਆਏ ਬਹੁਤ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਕੇ ਜੋ ਦਿਸੇ ਜੋ ਤਰਵਰ ਕੀ ਸ਼ਾਇ ਤਨ ਮੇਰਾ ਸੰਕੇ ਸਭ ਮੇਰੀ ਬਾਗ ਮੁਲਕ ਸਭ ਜਾਏ ਦੇਵਨ ਹਾਰਾ ਬਿਸਰ ਠਾਕਰੇ ਖਿਨ ਮੈਂ ਉਤਪਲ ਆਏ ਪੈਰੇ ਬਾਗਾ ਕਰ ਸਨਾਨ ਚੋਵਾ ਚੰਦਨ ਲਾਏ ਨਿਰਭੁ ਨਿਰਕਾਰਣੇ ਚੀਨਿਆ ਜੋ ਹਸਤੀ ਨਾ ਵਾਏ ਜੋ ਹੋਏ ਕਿਰਪਾਲ ਤਾਂ ਸਤਿਗੁਰੂ ਮਿਲੇ ਸਭ ਜੋਗਰ ਕਿਣਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਕੇ ਗਾਏ ਗੌੜੀ ਪੂਰੀ ਮਹੱਲਾ ਪੰਜਵਾ ਮੇਰੇ ਮਨ ਗੁਰੂ ਗੁਰੂ ਗੁਰ ਸਦ ਕਰੀਏ ਰਤਨ ਜਨਮ ਸਫਲ ਗੁਰੂ ਕੀ ਆ ਦਰਸ਼ਨ ਕੋਬਲ ਹਰੀ ਰਹਾ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਗੁਣ ਗਾਈਏ ਜੋ ਹੋਏ ਦਿਆਲ ਸਤਿਗੁਰੇ ਆਪਣਾ ਤਾਂ ਮਤ ਬਦਵਾਈਏ ਮੇਰੇ ਮਨ ਨਾਮ ਲੈ ਜੰਮਨ ਤੇ ਛੂਟੈ ਸਰਬ ਸੁਖਾਂ ਸੁਖ ਪਾਈਏ ਸੇ ਸੁਆਮੀ ਸਤਿਗੁਰ ਦਾਤਾ ਮਨ ਬੰਸ਼ਤ ਫਲ ਪਾਈਏ ਨਾਮ ਇਸ਼ਟ ਮਤ ਸੁਕਰਤਾ ਮਨ ਸੰਗ ਤੁਹਾਰੇ ਚਾਲੇ ਹਾ ਕਰ ਸੇਵਾ ਸਤਿਗੁਰੇ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਵਤਾਰੀ ਬਿਨਸੈ ਸਰਬੰਦੇ ਸਾ ਨਾਨਕ ਸੁਖ ਪਾਇਆ ਕੀਰਤਨ ਮਿਟੇ ਸਗਲ ਕਲੇ ਸਾਰਾ ਗੌੜੀ ਮਹੱਲਾ ਪੰਜਵੇਂ ਓਂਕਾਰ ਸਤਿਗੁਰੂ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੂਜੀ ਹੈ ਰਹਾ ਕੋੜ ਜੋਰੇ ਨਾ ਕੋਰੇ ਮਨ ਹੋਰੇ ਪਰੇ ਪਰੇ ਹੀ ਕੋ ਲੂਜੀ ਹੈ ਸੁੰਦਰ ਨਾਰੀਅਨ ਪ੍ਰਕਾਰੀ ਭਾਰ ਗ੍ਰਹਿ ਵਿਕਾਰੀ ਬੁਰਾੜ ਪਾਲਾ ਨਹੀਂ ਸੀ ਜੇ ਸੀ ਜੀ ਹੈ ਅਣਕ ਬੰਧਨ ਮਾਇਆ ਭਰਮਤ ਪਰਮਾਇਆ ਗੁਣੇ ਨਹੀਂ ਗਾਇਆ ਮਨ ਵਿਖੇ ਹੀ ਮੈਂ ਲੂਜੀ ਹੈ ਜਾਂ ਕੋਰੇ ਕਿਰਪਾ ਕਰੇ ਜੀਵਤ ਸੋਈ ਮਰੇ ਸਾਧ ਸੰਗ ਮਾਇਆ ਮਾਇਆ ਤਰੇ ਨਾਨਕ ਸੋ ਜਨ ਦਰ ਹਰ ਸੀ ਜੀ ਹੈ ਗੌੜੀ ਮਹੱਲਾ ਪੰਜਵਾ ਸਭ ਕੋਰਾ ਸਹਾਰ ਹੋ ਰਹਾਉ ਕਾਹੂ ਜੋ ਕਾਹੂ ਭੋ ਕਾਹੂ ਧਿਆਨ ਕਾਹੂ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰ ਹੋ ਕਾਹੂ ਜਾਉ ਕਾਹੂ ਤਾਉ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਕੌਣ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ ਨਾਨਕਾ ਭਗਤ ਪ੍ਰੇ ਹੋ ਗੌੜੀ ਮਹੱਲਾ ਪੰਜਵਾ
ਗੁਣ ਨੇ ਕੀਰਤਨ ਮੋਰੀ ਰਹ ਤੁਹੀਂ ਰਸ ਤੁਹੀਂ ਦਸ ਤੁਹੀਂ ਰੂਪ ਤੁਹੀਂ ਰੰਗ ਗਾ ਆਸ ਓਟ ਪ੍ਰਭ ਤੋਰੇ ਤੁਹੀਂ ਮਾਨ ਤੁਹੀਂ ਧਾਨ ਤੁਹੀਂ ਪਤ ਤੁਹੀਂ ਪ੍ਰਾਣ ਗੁਰੂ ਤੁਟੀ ਲੈ ਜੋਰੀ ਤੁਹੀਂ ਗ੍ਰਹਿ ਤੁਹੀਂ ਬਣ ਤੁਹੀਂ ਗਾਉ ਤੁਹੀਂ ਸੁਣ ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਵਾ ਮਾਤੋ ਹਰੰਗ ਮਾਤੋ ਰਹਾ ਉਹੀ ਪਿਓ ਉਹੀ ਕਿਓ ਗ੍ਰਹਿ ਦਿਓ ਦਾਨ ਕਿਓ ਆਹੂ ਸੁਮਣ ਰਾਤੋ ਉਹੀ ਭਾਠੀ ਉਹੀ ਪੋਚਾ ਉਹੀ ਪਿਆਰ ਉਹੀ ਰੁਚਾ ਮਨ ਉਹ ਸੁਖ ਜਾਤੋ ਸਹਿਜ ਕੇਲ ਅਣਦ ਖੇਲ ਰਹੇ ਫੇਰ ਭਏ ਮੇਰ ਨਾਨਕ ਗੁਰ ਸ਼ਬਦ ਪਰਾਤੋ ਰਾ ਗੌੜੀ ਮਾਲਵਾ ਮਹੱਲਾ ਪੰਜਵਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਹਰ ਨਾਮ ਲਿਹ ਮੀਤਾ ਲਿਹ ਆਗੇ ਬਿਖਮ ਪੰਥ ਭਿਆਨ ਲਹਾਵ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਘਾਟੀਏ ਜਮਜਾਲ ਹੋਮ ਜਗ ਤੀਰਥ ਕੀ ਵਿੱਚ ਹੋਮੇ ਬਦੇ ਵਿਕਾਰ ਨਰਕ ਸੁਰਗ ਦੋਇ ਭੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸੇਪੁਰੇ ਬ੍ਰਹਮਪੁਰੇ ਇੰਦਰ ਨੇ ਚਲਕੋ ਥਾਵ ਨਾਹੇ ਬਿਨ ਹਰ ਸੇਵਾ ਸੁਖ ਨਾਹੀ ਕੋ ਸਾਹੋ ਸਾਖ ਦਾਵ ਜਾਹੇ ਜੈਸੋ ਗੁਰੂ ਪਦੇਸਿਆ ਮੈਂ ਤੈ ਸੋ ਕਹਿ ਪੁਕਾਰ ਨਾਨੇ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਦਾਰ ਗੌੜੀ ਮਾਲਾ ਮਹੱਲਾ ਪੰਜਵਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਾਨ ਮਿਰਤ ਦੁਖ ਦੁਖ ਸੁਖ ਚਿਤ ਸੰਸਰਮ ਗੁਰ ਮਿਲੇ ਰਹਾਵ ਜੋ ਲੋ ਹਉ ਕੋਈ ਸੋਚੋ ਚਿਤੋ ਤੋ ਲੋ ਦੁਖਣ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਹਿਜੇ ਜੇ ਤੀ ਜਨਮ ਕਰਮ ਹੋ ਗਈ ਤੇ ਤੇ ਬੰਦ ਭਰੈ ਜੋ ਸਾਧੂ ਕਰਮ ਸਖਤ ਰਿਓ ਤਬ ਹਮ ਸਹਿਜ ਮੁਕਤ ਭੈ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਕੀ ਰਹਿ ਮਨ ਪਤ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿ ਸੋਏ ਜੋ ਲੋ ਪੁੜ ਉਠਾਈ ਚੱਲਿਓ ਤੋ ਲੋ ਡਾਨ ਭਰੇ ਪੋੜ ਡਰ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭੈ ਗੌੜੀ ਮਹੱਲਾ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰੂ ਮਿਲ ਤਿਆਗਿਓ ਸਰਵ ਸੁਖ ਆਨੰਦ ਮੰਗਲ ਰਾਸੇ ਮਾਨ ਗੋਬਿੰਦ ਆਗਿਓ ਰਹਾਵ ਮਾਨ ਅਵਮਾਨ ਤੋ ਸੁਮਾਨੇ ਮਸਤਕ ਡਾਲ ਗੁਰੂ ਭਾਗਿਓ ਸੰਕਤ ਹਰ ਖਨਾਵ ਦੁਖਾ ਰੰਗ ਠਾਕੁਰੇ ਲਾਗਿਓ ਬਸ ਬਸ ਰੀ ਏਕੇ ਸਵਾਮੀ ਧਿਆਨ ਦਿਸ਼ਟ ਆਗਿਓ ਨਿਰਭੋ ਭੈ ਸੰਤ ਪ੍ਰਮੰਡਾਰਿਓ ਪੂਰਨ ਸਰਭਾਗਿਓ ਜੋ ਕੁਛ ਕਰਤੇ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਦਨ ਕੈ ਸੋਇ ਅਮਨ ਜਾਗਿਓ ਜਨ ਨਾਨਕੋਟ ਤੁਹਾਰੀ ਪਾਇ ਆਏ ਸਰਨਾਗਿਓ ਨਾਮ ਰੰਗਦਾ ਸਹਿਜ ਰਸਮਾਨੇ ਫੇਰ ਦੁੱਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੁੱਚੀ ਤਿਲ ਮਨ ਸੀਤਲ ਹੋਆ ਅਤੀਆ ਸਤਿਗੁਰੂ ਸਭ ਸਮਾਇ ਰਹਾ ਲਾਥੀ ਭੁਗਤ ਸਭ ਲਾਥੀ ਚਿੰਤਾ ਸਕਲ ਵਿਸਾਰੀ ਕਰਮਸਤ ਗੁਰੂ ਪੂਰੇ ਤਿਆਰੇ ਓ ਮਨ ਜੀ ਤੋ ਜਗ ਸਾਰੀ ਤ੍ਰਿਪਤ ਹੈ ਰਹੇ ਹਿਰਦੇ ਅੰਤਰ ਡੋਲਨ ਤੇ ਆਪ ਚੁੱਕੇ ਆ ਖੁੱਟ ਖਜਾਨਾ ਸਤਿਗੁਰੂ ਦੀ ਆ ਤੋੜ ਨਹੀਂ ਰੇ ਮੋਕੇ ਅਤਰ ਜੇਕ ਸੁਨੂਰੇ ਭਾਈ ਗੁਰੂ ਐਸੀ ਬੂਝ ਬੁਝਾਏ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਤ ਫਰਾਈ ਕਹਿ ਨ ਜਾਈ ਇਹ ਚੰਬੋ ਸੋ ਜਜ ਨੇ ਚਾਖਿਆ ਕੋਹ ਨਾਨਕ ਸੱਚ ਭੇ ਵਿਗਾਸਾ ਗੁਰੂ ਨਿਧਾਨ ਰਹਿ ਰੱਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਬਲਤ ਰਾਜਾ ਰਾਮ ਕੀ ਸ਼ਰਣੀ ਸਰਵ ਥੋਕ ਮਾਇਆ ਕੇ ਮੰਡਲ ਗਿਰ ਗਿਰ ਪਰ ਤੇ ਤਰਨੀ ਰਹਾ ਸਾਸਤ ਸਿਮਰਤ ਬਿਦ ਵਿਚਾਰੇ ਮਹਾਂਪੁਰਖ ਨੇ ਉਹ ਕਹਿਆ ਬਿਨ ਹਰ ਭਜਨ ਨਹੀਂ ਨਿਸਤਾਰਾ ਸੁਖਣਾ ਕਿਨਹੂ ਲੈ ਤੀਨ ਭਵਨ ਕੀ ਲਖਮੀ ਜੋਰੀ ਬੁੱਧ ਨਾਈ ਲੈ ਰਹੇ ਬਿਨ ਹਰ ਪਦ ਕਾਂ ਤਿਤ ਪਾਵੇ ਫਿਰ ਤੋ ਪਹਿਰੇ ਪਹਿਰੇ ਅਣਕ ਬਿਲਾਸ ਕਰਤ ਮਨ ਮੋਹਣ ਪੂਰਨ ਹੋਤ ਨਕਾਮਾ ਜਲ ਤੋ ਜਲ ਤੋ ਕਵਣ ਵਿੱਚ ਹੋਜਤ ਹੈ ਸਗਲੇ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮਿਰ ਮੀਤਾ ਐ ਸਰ ਸੁਖ ਪੂਰਾ ਸਾਧ ਸੰਗ ਜਨ ਮਰ ਨਿਵਾਰੇ ਨਾਨਕ ਜਨ ਕੀ ਦੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੋਕੋ ਇਹ ਵਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾਓ ਅਣ ਜਾਣ ਤੇ ਕਿਛੁ ਨ ਕਮਾਨੋ ਜਬ ਤੋ ਕਛੁ ਨਾ ਸਾਧਾ ਦਹ ਦੇਸ ਲੈ ਇਹ ਮਨ ਦੋ ਰਾਇਓ ਕਣੋ ਕਾਵਣ ਕਰਮ ਕਰ ਬਾਧਾ ਮਨ ਤਨ ਧਨ ਭੂਮ ਕਾ ਠਾਕੁਰ ਹੋ ਇਸ ਕਾ ਏ ਮੇਰਾ ਭਰਮ ਮੋਕ ਸੁਜਨ ਆਏ ਕਹਿ ਪੈ ਕਰ ਪੈ ਪੈਰਾ ਤਬ ਇਹ ਕਾਂ ਕਮਾਉਣ ਭਰਿਆ ਜਬ ਇਹ ਕਿਛੁ ਨਾ ਸੋਤਾ ਜਬ ਏਕ ਨਿਰੰਜਨ ਕਾਰ ਸਭ ਕਿਆ ਪੇ ਕਰਤਾ ਆਪਣੇ ਕਰਤਵ ਜਾਣੇ ਆਪੇ ਜਿਨ ਰਚਨ ਰਚਾਇਆ ਕਹੁ ਨਾਨਕ ਕਰਨ ਹਾਰਾ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਾ ਹਰ ਵੀ ਨੇ ਅਵਰ ਕਿਰਿਆ ਬਿਰਥ ਜਪ ਤਪ ਸੰਜਮ ਕਰੂੰ ਕੁਮਾਨੇ ਇਹ ਉਰੇ ਮੂਸੇ ਰਹਾਵ ਵਰਤਨੇ ਸੰਜਮ ਮੈਂ ਕਰਾਇਤਾ ਤਿਨ ਕਾਢ ਨਵਾ ਆਇਆ ਅੱਗੇ ਚੌਲ ਔਰ ਹੈ ਭਾਈ ਮਾਂ ਕਾਮਨਾ ਆਇਆ ਤੀਰਥ ਨਾਇਰ ਧਰਨੀ ਭਰਮਤ ਅੱਗੇ ਠੌਰ ਨਾ ਪਾਵੇ ਊਹਾਂ ਕਾਮ ਨਾ ਆਵੇ ਇਹ ਵਿਧ ਲੋਗਣੀ ਪਤੇ ਆਵੇ ਚਤੁਰ ਬੇਦ ਮੁਖ ਬਚਨੀ ਉਚਰੇ ਅੱਗੇ ਮਹਿਲ ਨਾ ਪਾਈਏ ਬੂਝੇ ਨਾ ਏ ਸੁਧਾ ਕਰਿਓ ਸਗਲੀ ਝਾਕ ਚਖਾਈਏ ਨੈਨਕ ਨਾਨਕ ਕਹਿ ਤੋ ਬੇਚਾਰਾ ਜੇ ਕਮਾਵੇ ਸੋ ਪਾਰ ਗੁਲਾਮੀ ਗੁਰਸੇਵ ਨਾਮ ਤੇ ਆਵੋ ਤਿਆ ਗੁਮਣ ਗੁਮਾਨੀ ਗੌੜੀ ਮਾਲਾ ਪੰਜ ਮਾਧੋ ਹਰ ਹਰ ਹਰ ਮੁਕਈਏ ਹਮ ਤੇ ਕੁਛ ਨ ਹੋਵੇ ਸਵਾਮੀ ਜੋ ਰਾਖੋ ਤੋ ਰਹੀ ਰਹਾ
क्या कुछ करण के करण हर कैसे आदि विचारे जे तुम लाओ तिथि लाग पूर्ण कसम मारे करो कृपा सर्व कह जाते कृप ले बुलाओ नानकी बेणंती अर पै अपना नाम जपाओ रा गौड़ी माज महला पंजवा एक ओंकार सतगुरु प्रसाद दीन दयाल दमोदर आया जियो गो नकोर्जना कर सेव लगाया जियो भगत चंद्र बिरद रखाया जियो पूर्ण सबनी जाय जियो क्यों पेखा प्रीतम कौन सुकरणी जियो संता दासी सेवा चरणी जियो जियो बताई बल बल जाय जियो तिसने लागू पाई जियो पोथी पंडित वेद खुजंता जियो होय बरागी तीर्थ नवंता जियो गीतनाथ कीर्तन गावंता जियो हनिरपुण नाम ते आय जियो भय कृपाल स्वामी मेरे जियो पतत पवत लग गुर की पैर गुर के पैरे जियो परंपो काट की निर्वैर जियो गुर मन की आस पुराई जियो जिन नाव पाया सुतनवंता जियो जिन प्रभत आया सो सुभावंता जियो जिस साधु संगत स सा सुकरणी जियो जन नानक सह समाई जियो गौड़ी महला पंजो माज आहो मारे राम प्यारे जियो रैन दिन साथ साथ सितारे जियो संता संत देव संदेसा पै चरणारे जियो तुद बिन कित बे तरिए जियो संगत मारे मैं करे आनंदा जियो वंतन त्रिपन सुख परमानंदा जियो से सुहावी एम बख्शंदा जियो पेख दर्शन ए सुख लइए जियो चरण पुकार करनी सेवा जियो पूजा अर्चा बंदन देवा जियो दासन दास नाम जपलेवा जियो बिनु ठाकुर पै कहिए जी छुपनी मेर मंत्र हरिया जियो दर्शन पेख सब दुख पर हरिया जियो हर हर नाम जपे जब तरिया जियो दिन नानक सुख सही है जियो गौड़ी माज महला पंजवान सुन सुन साजन मन मित प्यारे जियो मन तन तेरा इहो जिव प्यारे जियो विसरना ही प्राण धारे जियो सदा तेरी शरण आए जियो जिसने मिलिए मन जीवे भाई जियो गुरु प्रसादी सो हर पाए हर हर पाए जियो सब कुछ प्रभु का प्रभु किया जाए जियो प्रभु को सद बल जाए जियो निधान जपे बड़भागी जियो नाम निरंजन एक लीव लागी जियो गुरु पूरा पाया सब दुख मिटाया जियो आठ पैर गुण गाया जियो रतन पदार्थ हर नाम तुम्हारा जियो तू सच्चा शाहो भगत मनजारा जियो हर तन दास सच वपारा जियो जन नानक सत बलहारा जियो राग गौड़ी माज महला पंजवा एक ओंकार सतगुरु प्रसाद तू मेरा बहुमान करते तू मेरा बहुमान जोर तुम्हारे सुख सा सब निशान रहा सबे गल्लां जातियां सुन के चुप किया कद ही सुरत नरदिया माया मोहड़िया दे बुझारत सारता से अखी डिठड़िया कोई जमूर लुबिया मूल न किण सुनी कह एक सदोचो क्या गणी सब एक साध मुठी कद नायर सीरा के विरला जाए उठी भगत सोहे सचे दर सोहन दे अंत करह दिन रात रंग रति परमेश्वरे जन नानक तिन बल जात गौड़ी महला पंजवा माज दुख भंजन तेरा नाम जे दुख भंजन तेरा नाम आठ पैर रहदी है पूर्ण सतगुर ज्ञान रहाओ जित कट वसे पार मनु सोई सुहावा थाओ जम कंकर नीर नया वी रसना हर गुण गाव सेवा सुरत न जानिया ना जापे आराध उड़ती जग जीवना मेरे ठाकुर के मगाद भय कृपाल गुसाइया गुसाइया नठे सुख संताप तत्ती वावन लगे सतगुर रखिया गुरु नारायण दे गुरु गुरु सच्चा सृजनहार गुर तुठे सब कुछ पाया जन नानक सत बलहार गौड़ी माज महला पंजवा हर राम राम राम राम जा पूर्ण होए काम रहा राम गोविंद जपिंदिया हुआ मुख पवित्र हर जस सुनिए जिस ते सोई भाई मित्र सब पदार सफला सर्व गुणा जिस माए क्यों गोविंद मनो विसारिये जिस मृत दुख जाए जिस लड़ लगे जीविए भोजन पाइए पार मिल साधु संग उधार होय मुख उज्जल दरबार है जीवन रूप गोपाल जा संतना की रास नानक उबरे जप है नाम जप दर सचे सचे साबास गौड़ी माज महला पंजवा मीठे हर गुण गाओ जिंदु तू मीठे हर गुण गाओ सचे से तीरतिया मिलन थावे थाव रहा होर सा सा फिकिया तन मन फिका होए बिन परमेश्वर जो करे फिर सो जीवन सोए अंचल गह के साधका तरन आए संसार पार ब्रह्म आराधी दृसा परवार साजन बंद समित्र सो हर नाम हिरदय दे अवगुण सा मिटाए के पर पुकार करे माल खजाना थे घर हर के चरण निधान नानक जाचक दर तेरे प्रभु तुदनो मंगे दान एक ओंकार सतगुरु प्रसाद गौड़ी महला नामा साधु मन का मन थे आगो काम करो संगत दुर्जन की ताते अनिस्वा गुरह सुख दुख दोनों समकर जाने और मान विमान हर सुख तर तीता तीन जग तत् पछाना उस निंदा दो ते आगे को जे पद निर्वाणा जा नानक की खेल कटना एक निहु गुरमुख जाना गौड़ी महला नावा
ਸਾਧੂ ਰਚਨ ਆਰਾਮ ਬਣਾਈ ਕਿ ਬਿਨ ਸੇਖ ਇਸ ਮਾਣੇ ਚਰ ਲਿਖਣ ਜਾਈ ਰਹਾਓ ਕਾਮ ਕਰੋ ਲੋ ਮਸ ਬਸ ਪ੍ਰਾਣੀ ਹਰ ਮੂਰਤ ਵਿਸਰਾਏ ਝੂਠਾ ਤਨ ਸਾਚਾ ਕਰਮ ਜੋ ਸੁਖਣਾ ਰਹਿਣਾਏ ਜੋ ਦਿਸੇ ਸੁਰਗੁਣਾਸੇ ਜੋ ਬਾਦਰ ਕੀ ਸਾਹਿਤ ਜਾ ਨਾਨਕ ਜਗ ਜਾਨੋ ਮਿੱਥਿਆ ਰਹਿ ਰਾਮ ਸਰਨ ਆਏ ਗੌੜੀ ਮਹੱਲਾ ਨਾਵਾਂ ਪ੍ਰਾਣੀ ਕੋ ਹਰ ਜਸ ਮੰਨੇ ਆਵੇ ਐ ਨਿਸ ਮਗਨ ਰਹੇ ਮਾਇਆ ਮੈਂ ਕੋ ਕੈਸੇ ਗੁਣ ਗਾਵੇ ਦਾ ਪੂਤ ਮੇਤ ਮਾਇਆ ਸਮਮਤਾ ਸਿਉ ਇਹ ਵਿਦਿਆ ਬੰਦਾ ਆਵੇ ਮਿਰਗ ਦਿਨਾਂ ਜੋ ਝੂਠ ਹੋਇਆ ਜਗਦਾ ਦੇਖਦਾ ਝੂਠਤਾ ਆਵੇ ਭੁਗਤ ਮੁਕਤ ਕਾ ਕਾਰਨ ਸੁਆਮੀ ਮੂਰਤਾ ਵਿਸਰਾਵੇ ਜਾਂ ਨਾਨਕ ਕੋਟਣ ਮੈਂ ਕੋ ਉਪਰੋਂ ਪੰਜਨ ਰਾਮ ਕੋ ਪਾਵੇ ਗੌੜੀ ਮਹੱਲਾ ਨਾਵਾਂ ਸਾਧੋ ਮੈਨੂੰ ਕਹਿ ਹੁਣ ਜਾਈ ਚੰਚਲ ਤਿਸਨਾ ਸੰਗ ਵਸਦਾ ਜਾਂ ਤੇ ਤਿੰਨ ਰਹਾਈ ਰਹਾਓ ਕਠਨ ਕੋਟ ਘਟ ਹੀ ਕੇ ਭੀਦਰ ਜਿਹੇ ਸੁੱਧਤਾ ਵਿਸਰਾਏ ਰਤਨ ਗਿਆਨ ਸਭ ਕੋ ਹਰੜੀ ਨਾ ਤਾ ਸੋ ਕਿਸ ਨਾ ਵਸਾਈ ਜੋਗੀ ਜਤਨ ਕਰ ਸਭ ਹਾਰੇ ਗੁਣੀ ਰਹੇ ਗੁਣ ਗਾਏ ਜਾਂ ਨਾਨਕ ਹਰ ਭੇ ਦਿਆਲਾ ਤੋ ਸਭ ਵਿਧ ਬਣੇ ਆਈ ਗੌੜੀ ਮਹੱਲਾ ਨਾਵਾਂ ਸਾਧੋ ਗੋਬਿੰਦ ਕੇ ਗੁਣ ਗਾਓ ਮਨ ਜਨਮ ਮੋਲਕ ਪਾਓ ਬਿਰਥਾ ਕਹਿ ਗੁਆਵ ਰਹਾਓ ਪਤਤ ਪੁਨੀਤ ਬੀਨ ਦੀਨ ਬੰਦ ਹਰ ਸਰਨ ਤਹਿ ਤੁਮ ਆਓ ਗੱਜ ਕੋ ਤਰਾਸ ਮਿਟੋ ਜਸ ਸਿਮਰਤ ਤੁਮ ਕਾਇ ਵਿਸਰਾਵ ਤਜ ਮਾਨ ਮੋਹ ਮਾਇਆ ਮੁਣੇ ਪੰਜ ਰਾਮ ਸਿਤ ਲਾਵ ਜਾਂ ਨਾਨਕ ਕੈਦ ਮੁਕਤ ਪੰਥ ਨਾਏ ਗੁਰਮੁਖ ਤੁਮ ਪਾਓ ਗੌੜੀ ਮਹੱਲਾ ਨਾਵਾਂ ਕਉ ਮਾਈ ਭੁੱਲਿਓ ਮਨ ਸਮਝਾਵੇ ਵੇਦ ਪੁਰਾਣ ਸਾਧ ਮਗ ਸੁਣ ਕੇ ਨਿਮਗ ਨਾਲ ਗੁਣ ਗਾਵੇ ਰਹਾਓ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਦਾਵੇ ਮਾਇਆ ਮੋਹ ਮਾਨ ਸੰਗੜ ਮਨ ਜਾਂ ਸਿਓ ਰਚ ਬੁਝਾਵੇ ਅੰਤਰਵਾਸ ਸਦਾ ਸੰਗ ਪ੍ਰਾਵੋ ਤਾਂ ਸੋ ਨਿਰ ਨ ਲਾਵੇ ਨਾਨਕ ਮੁਕਤਾ ਤੁਮ ਮਾਨੋ ਜਿਹ ਘਟ ਰਾਮ ਸਮਾਵੇ ਗੌੜੀ ਮਹੱਲਾ ਨਾਵਾਂ ਸਾਧੂ ਰਾਮ ਸਰਨ ਵਿਸਰਾਮਾ ਵੇਦ ਪ੍ਰਾਣ ਪੜੇ ਕਿਉਂ ਕੋਇ ਗੁਣ ਸਿਮਰੇ ਹਰ ਕੋ ਨਾਮ ਰਹਾ ਲੋ ਮੋਹ ਮਾਇਆ ਮਮਤਾ ਫਨਿਓ ਬਿਖਣ ਕੀ ਸੇਵਾ ਹਰਖ ਸੋਖ ਬਰਸੇ ਜੇ ਨਾਇ ਨਾਹਨ ਸੋ ਮੂਰਤਾ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਏ ਸਭ ਤਿਉਂ ਕੰਜਨ ਪੈਸਾ ਉਸ ਨੰਦਾ ਸਮਝਾ ਕੇ ਲੋ ਮੋਹਨ ਤੈਸਾ ਦੁੱਖ ਸੁਖ ਏ ਬਾਂਧੇ ਜੇ ਨਾਇਨੇ ਤੇ ਤੁੰਜਾ ਨੂੰ ਗਿਆਨੀ ਨਾਨਕ ਮੁਕਤ ਤੂੰ ਮਾਨੋ ਇਹ ਵਿਧ ਜੋਜ ਪ੍ਰਾਣੀ ਗੌੜੀ ਮਹੱਲਾ ਨਾਵਾਂ ਮਨ ਰੇ ਕਾਂ ਭਿਓ ਤੈ ਬਹੁ ਰਾਇਣੀ ਸੋ ਘੜੇ ਨੀ ਜਾਣੇ ਭਿਓ ਸੰਭਵ ਰਹਾਓ ਜੋ ਤਨ ਤੈ ਆਪਣੋ ਕਰਮਾਂ ਨੀ ਅਸੁੰਦਰ ਗਏ ਨਾਰੀ ਮੈਂ ਕਹਿ ਤੇਰੇ ਗੁਰੂ ਨਾਨਕ ਦੇਖੋ ਸੋਧ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਦਨੇ ਜਾਨੀ ਨਿਮ ਰਾਲੀਨ ਭਿਓ ਚੰਨਣ ਸਿਓ ਬਿਰਥਾ ਔਦ ਸਰਾਣੀ ਕਹੁ ਨਾਨਕ ਸੋਈ ਨਾਰਾਇ ਸੁਖੀਆ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮੋਹ ਮਾਇਆ ਮੋਹਿਆ ਨਿਰਭੈ ਬਦਨੀ ਗਾਵੇ ਗੌੜੀ ਮਹੱਲਾ ਨਾਵਾਂ ਨਰ ਅਚੇਤ ਪਾਪ ਤੇ ਡਰ ਰਹੀ ਦੀਨ ਦਿਆਲ ਸਗਲ ਪੈ ਪੰਜਨ ਸਰਨ ਤਹਿ ਤੂੰ ਪਾਰੇ ਰਹਾ ਵੇਦ ਬ੍ਰਾਹਮਣ ਜਾਤ ਗੁਣ ਗਾਵਤ ਤਾਂ ਕੋ ਨਾਮ ਹੇ ਮੋਹ ਧਾਰੇ ਪਾਵਣ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਵਾਰੇ ਮਾਨਸ ਦੇ ਪਾਵੇ ਬਹੁਰਨ ਪਾਵੇ ਕਛੂ ਪਾ ਮੁਕਤ ਕਾ ਕਰੇ ਨਾਨਕ ਕੈਦ ਗਾਇ ਕਰੁਨਾਮੈ ਭਵ ਸਾਗਰ ਗੈ ਪਾਰ ਉਤਰਦੇ ਰਾਗ ਗੌੜੀ ਅਸ਼ਪਦੀ ਮਹੱਲਾ ਪਹਿਲਾ ਗੌੜੀ ਗੁਆਰੀ ਇੱਕ ਓਂਕਾਰ ਸਤਨਾਮ ਕਰਤਾ ਪ੍ਰਭ ਗੁਰੂ ਪ੍ਰਸਾਦ ਨਿਸ ਨਿਰਮਲਾ ਵਿਚਾਰ ਪੂਰਨ ਪੂਰੇ ਬਿਮਾਰ ਤਿੱਟੀ ਛੁੱਟੀ ਬਿਮਲ ਵਿਚਾਰ ਗੁਰ ਕੀ ਮਾਜੀ ਆਈ ਕਾਰ ਇਨਵਿਤ ਰਾਮ ਰਮਨ ਮਾਨਿਆ ਗਿਆਨ ਜਨ ਗੁਰਸ਼ਦ ਬਸ਼ਾਨੇ ਰਹਾ ਇੱਕ ਸੁਖ ਮਾਨਿਆ ਸਜ ਮਿਲਾਇਆ ਨਿਰਮ ਬਾਣੀ ਭਰਮ ਚੁਕਾਇਆ ਲਾਲ ਭੈ ਸੁਰ ਰੰਗ ਮਾਇਆ ਨਗਰ ਪੈ ਵੀ ਉਠਾ ਗ੍ਰਹਾਏ ਉਲਟ ਪੈ ਜੀਵਿਤ ਮਰ ਜਾ ਗਿਆ ਸਬਦ ਮਹਾਰਾਜ ਸੋ ਲਾ ਗਿਆ ਰਾਸ ਸੰਗ ਰਬੀਰ ਭਰ ਤਿਆਗ ਗਿਆ ਭਾਈ ਸਜਮ ਕਹੋ ਭਾਗ ਗਿਆ ਸਾਧਰੇ ਬਾਦ ਅੰਕਾਰਾ ਚਿਤ ਹਰ ਸੁਰਾਤਾ ਹੁਕਮ ਅਪਾਰਾ ਚਾਤਰੇ ਜਾਤ ਰੇ ਪਤ ਕੇ ਅਚਾਰਾ ਦ੍ਰਿਸ਼ਟ ਭੇ ਸੁਖਾਤਮ ਧਾਰਾ ਤੁਜ ਬਿਨ ਕੋਈ ਨ ਦੇਖੋ ਮੀਤ ਕਿਸੇ ਕਿਸੇ ਉਚੀਤ ਕਿਸ ਪੁੱਛੋ ਕਿਸ ਲਾਗੋ ਭਾਈ ਕਿਸ ਉਦੇਸ਼ ਨਾ ਨਿਵਲਾਏ ਗੁਰਸੇਵੀ ਗੁਰ ਲਾਗੋ ਭਾਏ ਭਗਤ ਕਰੀ ਰਾਚੋ ਹਰਨ ਆਏ ਸਿੱਖਿਆ ਦੀ ਕੇ ਭੋਜਨ ਪਾਓ ਹੁਕਮ ਸੋਗੀ ਨਿਜ ਕਰ ਜਾ ਗਰਭ ਗਤੰ ਸੁਖਾਤਮ ਧਿਆਨ ਜੋਤ ਜੋਤ ਭਈ ਜੋਤੀ ਮੈਂ ਸਮਾਨ ਲਿਖ ਸਭ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਣਾ ਨੈ ਪੰਡਤ ਨਾ ਚਰ ਸਿਆਣਾ ਲੈ ਪਨ ਲੈ ਪਨ ਪੁਲਾਣਾ ਕਥੋ ਨਾ ਕਥਨੀ ਹੁਕਮ ਬਸ਼ਾ ਹੁਕਮ ਬਸ਼ਾਨਾ ਨਾਨਕ ਗੁਰੂ ਸਾਹਿਬ ਸਮਾਨਾ ਗੌੜੀ ਗਾਰੇ ਮਹੱਲਾ ਪਹਿਲਾ ਮਨ ਕੁੰਜਰ ਕਾਇਓ ਧਿਆਨੇ ਗੁਰੂ ਅੰਗਦ ਸਾਹਿਬ ਸਭ ਨਿਸ਼ਾਨੇ ਰਾਜ ਦੁਆਰੇ ਸੋ ਸਮਾਨ ਚਤਰਾਇਣਾ ਚਿੰਨਿਆ ਜਾਏ ਵੀਰ ਮਾਰੇ ਕੋਈ ਕੀਮਤ ਪਾਏ ਰਹਾ ਘਰ ਮੈਂ ਮਨ ਤਸਕਰ ਲਈ ਨਾ ਕਰਨ ਕੋਈ ਕਰਈ ਰੱਖੇ ਆ ਵਡਾਈ ਦੇਈ ਨੀਲਾ ਨੀਲੇ ਕਿੰਗਾਏ ਜਲ ਨੀ ਗੁਰੂ ਪੁਛਾਏ ਮਨ ਤੇ ਰਹਿ ਰਹਿ ਮਨ ਤੇ ਲੀਏ ਰਹਿ ਸੁਖ ਗਾਏ ਜੈਸਾ ਘਰ ਬਾਰ ਸੋ ਤੈਸਾ ਵੈਸ ਕੁਮੇ ਐਸੋ ਆਖੋ ਕੈਸਾ ਸਾਗਰ ਡੁਕ ਨਿਰਪੋ ਐਸਾ ਨਮੂਏ ਕੋ ਕੁਮਾਰੇ ਕੌਣ ਨਿਡਰ ਕੋ ਕੈਸਾ ਡਰ ਕੌਣ ਸ਼ਬਦ ਪਛੀਨੇ ਤਿੰਨੇ ਪਾਉਣੇ ਜਿਨੀ ਕਹਿਆ ਤਿੰਨ ਕਹਿ ਨੂੰ ਖਾਨੇ ਆ ਜਿਨੀ ਬੁਝਿਆ ਤਿੰਨ ਸਹਿਜ ਪਛਾਣੇ ਆ ਵੇਦ ਵਿਚਾਰ ਮੇਰਾ ਮਨ ਮਾਨੇ ਆ ਕੀਰਤ ਸੂਰਤ ਮੁਕਤਿ ਗਨਾਏ ਤੈ ਨਿਰੰਜਨ ਰਹਿ ਸਮਾਏ ਨਿਜ ਕਰ ਵਿਆਪ ਰਿਹਾ ਨੇ ਥਾਈ ਉਸਤਤ ਕਰਾ ਕੇ ਤੇਮਨ ਪੁਰੀਤ ਤਨ ਮਨ ਸੁਚੇ ਸਾਧ ਸੁਚੀਤ ਨਾਨਕ ਹਰ ਭਜ ਨੀਤਾ ਨਿਤ ਗੌੜੀ ਗੁਆਰੀ ਮਹੱਲਾ ਪਹਿਲਾ
ਨਾ ਮਨ ਮਰੇ ਨਾ ਕਾਰਜ ਹੋਏ, ਮਨ ਹਦੂ ਤਦਮੰਦ ਹੋਏ, ਮਨ ਮਨ ਗੁਰਤਿਕ ਹੋਏ, ਨਿਰਗੁਣ ਰਾਮ ਗੁਣ ਵਸ ਹੋਏ, ਨਾ ਆਪ ਨਿਵਾਲ ਵਿਚਾਰੇ ਸੋਏ ਰਹਾ। ਮਨ ਭੂਲੋ ਬਹੁਤ ਦੇ ਵਿਕਾਰ, ਮਨ ਭੂਲੋ ਸਿਰਾ ਵਿਪਾਰ, ਮਨ ਮਨ ਏਕ ਹਰੇ ਕੰਕਾਰ, ਮਨ ਭੂਲੋ ਮਾਇਆ ਕਰਾ ਜਾਏ, ਕੰਮ ਪ੍ਰਭੂ ਦੋਰੇ ਨਠਾਏ। ਹਰ ਭਾਈ ਪ੍ਰਾਣੀ ਰਸਨ ਰਸਾਏ, ਹੈਵਰ ਕੈਵਰ ਕੰਜਸ ਨਾਰੀ, ਬਹੁ ਚਿੰਤਾ ਬੜੀ ਚਾਲੇ ਹਾਰੀ, ਜੂਹੇ ਖੇਲਣ ਕਾਤੀ ਸਾਰੀ। ਸੰਭੋ ਸੰਜੀਵੇ ਵਿਕਾਰ, ਹਰਖ ਸੋ ਗੂਬੇ ਦਰਬਾਰ, ਸੁਖ ਸਹਿਜ ਜਬ ਹਿਰਦੇ ਮੁਰਹਾਰ, ਨਦਰ ਕਰੇ ਤਾਂ ਮੇਰ ਮਿਲਾਏ, ਗੁਣ ਸੰਗ੍ਰਹਿ ਗੁਣ ਸਭ ਜਲਾਏ। ਗੁਰਮੁਖ ਨਾਮ ਪਦਾਰਥ ਪਾਏ, ਬਿਨਾਵੇ ਸਾਧੂ ਨਿਵਾਸ, ਮਾਨਕ ਮੂਲ ਮਾਚ ਦਵਾਸ, ਗੁਰਮੁਖ ਗਿਆਨ ਤੁਰ ਕਰਨ ਲਖਿਆਸ, ਮਨ ਚੰਚਲ ਧਾਵਨ ਧਾਵੇ, ਸੱਚੇ ਸੁੱਚੇ ਮਹਿਲ ਨਿਭਾਵੇ। ਨਾਨਕ ਗੁਰਮੁਖ ਹਰ ਗੁਣ ਗਾਵੇ, ਗੌੜੀ ਵਾਰੀ ਮਹੱਲਾ ਪਹਿਲਾ, ਹੁਮੇ ਕਰਦੈ ਨੂੰ ਕੁਜੈ, ਸੁਖ ਹੋਏ ਮਨ ਮਛੁੜੀ ਸੱਚਾ ਸੋਏ। ਸਗਲ ਭੂਤ ਭਾਵੇ ਦੋਏ, ਤੋ ਸੋ ਕੁਮਾਰ ਤੁਰਖਿਆ ਹੋਏ, ਐਸਾ ਜੈ ਐਸਾ ਜਗ ਦਿਖੇ ਜੁਹਾਰੀ, ਸਭ ਸੁ ਮੰਗੇ ਨਾਮ ਸਾਰੀ ਰਹਾ। ਆਦਿਸ਼ ਦਿਸੇ ਤਾਂ ਕਹੇ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ, ਗੁਰਮੁਖ ਦਿਸੇ ਸਤਿ ਸੁਭਾਏ, ਸੇਵਾ ਸੁਰਦੇਵ ਲਿਵਲਾਏ, ਸੁਮਾਨ ਦੁਖ ਆਗਲ ਹੋਏ, ਸਗਲ ਵਿਕਾਰ ਯਾਰ ਕਰੋਏ। ਏਕ ਬਿਨਾ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੇ ਸੋਏ, ਤਿਸ ਨਾਗ ਨੂੰ ਸਭ ਜਲਾਏ, ਦੂਜਾ ਭਰਮ ਸਹਿ ਸੁਹਾਏ, ਗੁਰਮਤੀ ਨਾਮ ਦੇ ਵਸਾਏ, ਸਾਚੀ ਬਾਣੀ ਹਰ ਗੁਣ ਗਾਏ। ਤਨ ਮੈਂ ਸੱਚ ਗੁਰਮੁਖ ਪਾਉ, ਗੁਰ ਨਾਮ ਬਿਨਾ ਨਾਈ ਤਾਉ, ਪ੍ਰੇਮ ਪ੍ਰਾਣ ਪ੍ਰੀਤਮ ਰਾਉ, ਨਦਰ ਕੀਰਤਨ ਬੂਝੇ ਵਾਨਾ। ਮਾਇਆ ਮੋਹ ਸਰਬ ਜੰਜਾਲਾ, ਮਨ ਕੁਚੀਰ ਕੁਚਿਤ ਬਿਕਰਾਲਾ, ਸਤਿਗੁਰ ਸੇ ਕੁਚੂ ਕੇ ਜੰਜਾਲਾ, ਅੰਮ੍ਰਿਤ ਨਾਮ ਤਾਂ ਹਾ ਨਾਮ ਸਦਾ ਸੁਨਾਲਾ। ਗੁਰਮੁਖ ਬੂਝੇ ਗਲਿਵ ਲਾਏ, ਨਿਜ ਘਰ ਵਾਸੇ ਸਤਿ ਸਮਾਏ, ਜਿਨੂੰ ਮਰਨ ਠਾਕੁਰ ਹੈ ਪੂਰੇ ਗੁਰ ਤੇ ਮਤ ਪਾਏ। ਕਥਨੀ ਕਥੁਨ ਆਵੇ ਹੋਰ, ਗੁਰਪੁਰਸ਼ ਦੇਖਿਆ ਨਾ ਇਧਰ ਹੋਰ, ਦੋ ਸੁਖ ਬਾਣੇ ਦੇ ਸਿਰ ਜਾਏ, ਨਾਨਕ ਦੀ ਕਹਿਲੀ ਉੜਾਏ, ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗਤੀ ਦਿਵਾਸ, ਕਾਹਨ ਕੁਰੰਕਾਰ ਵਿਨਾਸ, ਦੂਜਾ ਕੌਣ ਕਾਹਨੀ ਕੋਈ, ਸਭ ਮਾਇਕ ਨਿਰੰਜਨ ਸੋਈ ਰਹਾ। ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰੂਜਾ ਹੋਏ, ਤਰਨ ਗਗਨ ਦੇਖੋ ਨੋ ਦੋਏ, ਨਾਰੀ ਸੁਰਖ ਸੁਭਾਈ ਲੋਏ। ਰਾਵ ਸਸ ਦੇਖੋ ਦਿਵ ਗੁਜਿਆਲਾ, ਸਰਮ ਰਤਮ ਪ੍ਰੀਤਮ ਬਾਲਾ, ਕਰ ਕਿਰਪਾ ਮੇਰਾ ਸਿਧਲਾਏ, ਸਤਿਗੁਰ ਮੋਕੋ ਏਕ ਦੁਸਾਇਆ, ਏਕ ਨਿਰੰਜਨ ਗੁਰੂ ਖਜਾਤਾ, ਦੂਜਾ ਮਾਰ ਸ਼ਬਦ ਪਛਾਤਾ। ਏਕੋ ਹੁਕਮ ਵਰਤੇ ਸਭ ਲੋਏ, ਇੱਕ ਤੇ ਸਭ ਪੁੱਤ ਹੋਈ, ਰਾਹ ਦੋਏ ਖਸਮ ਏਕੋ ਜਾਣੇ, ਗੁਰ ਕੇ ਸ਼ਬਦ ਹੁਕਮ ਪਛਾਣ, ਸਗਲੂ ਵਰਣ ਮਨਮਾਈ, ਕਉ ਨਾਨਕ ਏਕੋ ਸਲਾਏ, ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭਗਤ ਕਿਆ ਜਾਣੇ ਕਾਚਾ, ਐਸਾ ਜੋਗੀ ਜੋਗ ਸਾਰੇ, ਪੰਚਮਾ ਸਾਜ ਧਾਰੇ ਰਹੋ, ਇਸਕੇ ਜਿਸਕੇ ਅੰਤਰ ਸਾਜ ਵਸਾਵੇ, ਜੋਗ ਜੋਗ ਕੀ ਕੀਮਤ ਪਾਵੇ। ਰਾਵ ਸਾਸ ਏਕੋ ਗ੍ਰਹਿ ਦਿਆਨੇ, ਕਰਨੀ ਕੀਰਤ ਕਰਮ ਸੁਮਾਨੇ, ਏਕ ਸ਼ਬਦੀ ਕੀ ਭਿਖਿਆ ਮੰਗੇ, ਗਿਆਨ ਧਿਆਨ ਜੋਗ ਸਾਜ ਜਾਗੇ, ਭੈਰ ਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਨਿਵਲਾਏ। ਆਪੇ ਮੇਲੇ ਬ੍ਰਹਮ ਜਗਾਏ, ਗੁਰੂ ਪ੍ਰਸਾਦ ਬ੍ਰਹਮ ਬੋਧ ਪਾਏ, ਗੁਰ ਕੀ ਸੇਵਾ ਕੁਸ਼ਲ ਵਿਚਾਰ, ਹੁਮੇ ਮਾਰੇ ਕਰਨੀ ਸਾਰ, ਜਬ ਤਸਮ ਪਾਠ ਪੁਰਾਣੇ, ਕਹੁ ਨਾਨਕ ਪਰਮ ਪ੍ਰਮਾਣ ਗੌੜੀ ਮਹੱਲਾ। ਖਿਮਾ ਗਹੀ ਬ੍ਰਤਸ਼ੀਲ ਸੰਤੋਖੰਗ, ਰੋਗ ਨਾ ਵਿਆਪੇ ਨਾ ਜਮ ਦੋਖੰਗ, ਮੁਕਤ ਪੈ ਬ੍ਰਹ ਰੂਪ ਨਾ ਲੇਖੰਗੇ, ਜੋਗੀ ਗੋ ਕੈਸਾ ਡਰ ਹੋਏ, ਰੋਗ ਬਿਰਗ ਬੈ ਗ੍ਰਹਿ ਬਾਰ ਸੁਜੋਸ ਹੋਏ। ਰਾਹੋ ਨਿਰਭਉ ਜੋਗੀ ਨੂੰ ਜਿੰਦੇ ਆਵੇ, ਅੰਦਿਨ ਜਾ ਕੇ ਸਜ ਲਾਵੇ, ਸੋ ਜੋਗੀ ਮੇਰੇ ਮਨ ਭਾਵੇ, ਕਾਲ ਜਾਲ ਬ੍ਰਹਮਣੀ ਜਾਰੇ, ਜਰਾ ਮਨਗਤ ਗ੍ਰਹਮਣੀ ਹਾਰੇ, ਆਪ ਤਰੇ ਪਿਤਰ ਨਿਸਾਰੇ। ਸਤਿਗੁਰ ਸੇਵੈ ਸੋ ਜੋਗੀ ਹੋਏ, ਭੈਰ ਤਰੈ ਨਿਰਭਉ ਹੋਏ, ਜੈਸਾ ਸੇਵੇ ਤੈਸੋ ਹੋਏ। ਨਾਰਣੇ ਕੇਵਲ ਨਿਰਭਉ ਨਾਉ, ਨਾਥੇ ਨਾਥ ਕਰੇ ਬਲ ਜਾ, ਪੁਨਰਭ ਨਹੀਂ ਗੁਣ ਜਨਮ ਨਹੀਂ ਗੁਣ ਗਾਓ, ਅੰਤਰ ਬਾਹਰੇ ਕੋ ਜਾਣੇ, ਗੁਰ ਕੇ ਸ਼ਬਦ ਆ ਪਛਾਣੇ, ਸੱਚੇ ਸ਼ਬਦ ਧਰ ਨਿਸ਼ਾਨੇ, ਸ਼ਬਦ ਮਰੇ ਤਿਸ ਨਿਜ ਕਰ ਵਾਸਾ, ਆਵਣ ਜਾਵੇ ਚੁੱਕੇ ਆਸਾ, ਗੁਰ ਕੇ ਸ਼ਬਦ ਕੋਣ ਪ੍ਰਗਾਸਾ, ਜੋ ਦਿਸ ਵਾਸ ਨਿਰਾਸਾ, ਕੰਮ ਕੋਕ ਬਿਕ ਬੁਕ ਵਿਆਸਾ, ਨਾਨਕ ਵਿਰਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ। ਐਸੋ ਦਾਸ ਮਿਲੇ ਸੁਖ ਹੋਈ, ਦੁਖ ਸਿਰੇ ਪਾਵੇ ਸਸ ਹੋਈ, ਦਰਸ਼ਨ ਦੇਖ ਭਈ ਮਤ ਪੂਰੀ, ਅਰਸਨ ਮੱਜਨ ਸਰਨਾ ਧੂਰੀ, ਰਹਾਉ ਨੇਤਰ ਸੰਤੋਖੇ ਲਿ ਉਤਾਰਾ, ਜਿਹਵਾ ਸੂਚੀ ਅਰ ਸਰ, ਸਚ ਕਰਨੀ ਅਵੰਤਰ ਸੇਵਾ, ਮੰਤਰਤਾ ਸੜਕ ਫੇਵਾ, ਜਹਨ ਦਹਿ ਦੇਖੋ ਤੈ ਤੈ ਸਾਚਾ, ਬਿਨ ਪੂਜੇ ਝਗੜ ਜਾ ਕਾਚਾ, ਗੁਰੂ ਸਮਝਾਵੇ ਸੋ ਜੀਓ, ਬਿਰਲਾ ਪੂਜੈ ਗੁਰਮੁਖ ਬਿਰਲਾ ਪੂਜੈ ਕੋਈ, ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਜੇ ਪਸ਼ੂ ਭੇ ਬਿਤਾਲੇ, ਗੁਰ ਕੈ ਵਰਣੇ ਦੂਜਾ, ਕਿਸ ਕਉ ਦੇ ਕਰੁਣ ਪੂਜਾ, ਸੰਤ ਹਿਤ ਪ੍ਰਾ ਤ੍ਰਿਉਣ ਤਾਰੇ, ਆਤਮ ਜਿਨ ਸਤ ਵਿਚਾਰੇ, ਸਾਜ ਦੇ ਸਤ ਪ੍ਰੇਮ ਨਿਵਾਸ, ਪ੍ਰਣੰਦ ਨਾਨਕਮ ਤਾਂ ਕੇਦਾ, ਗੌੜੀ ਮਹੱਲਾ ਪਹਿਲਾ। ਬ੍ਰਹਮੇ ਗਰਭ ਕਿਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਜੈ ਪ੍ਰਭ ਸਿੰਘ ਤਹੀ ਮਨ ਮਾਨਿਆ, ਐਸਾ ਗਰਭੜਾ ਸੰਸਾਰ, ਜਿਸ ਗੁਰ ਮਿਲ ਤੁਸੀਂ ਗਰਭ ਨਿਵਾਰੇ ਰਹਾਓ। ਬਲ ਰਾਜਾ ਮਹਿੰਕਾਰੀ, ਜੰਗਲਰ ਗੋਪਾਲ ਫਾਰੀ, ਬਿਨ ਗੁਰ ਪੁੱਛੇ ਜਾਏ ਫਿਆਰੀ, ਹਰੀ ਚੰਦ ਕਾ ਜਾਣ ਕਰੇ ਸਲੇਵੇ, ਬਿਨ ਗੁਰੂ ਅੰਤ ਨ ਪਾਏ ਫੇਵੇ।
ਆਪ ਬੁਲਾਵੇ ਆਪ ਮਾ ਦੇਵੇ ਦੁਰਮਤ ਹਰਨਾਕ ਦੁਰਾਚਾਰੀ ਪਰ ਨਾਨਕ ਪ੍ਰਹਾਰੀ ਪ੍ਰਾਧਾਰੀ ਕਿਰਪਾ ਧਾਰੀ ਭੁੱਲੋ ਰਾਵਣ ਮੁਕਤ ਅਚੇਤ ਲੂਟੀ ਲੰਕਾ ਸੀ ਸਮੇਤ ਗਰਭ ਗਿਆ ਬਿਨ ਸਤਿਗੁਰ ਹੈਤ ਸਹਿ ਸੁਭਾ ਮਦ ਕੀਟ ਮੈ ਖਾਸਾ ਹਰਨਾਕਸ਼ ਨਿਰ ਕੋ ਵਿਦਾਸਾ ਦੈ ਸੰਗਾਰ ਬਿਨ ਭਗਤ ਵਿਆਸਾ ਜਰਾ ਸੰਦ ਕਲ ਜਮ ਸੰਘਾਰੇ ਰਕਤ ਬੀਜ ਕਲਨੇ ਬਿਦਾਰੇ ਦੈ ਸੰਘਾਰ ਸੰਸਾਰ ਆਪੇ ਸਤਿਗੁਰ ਸਦ ਵਿਚਾਰੇ ਦੂਜੇ ਭਾਈ ਦੈ ਸੰਘਾਰੇ ਗੁਰਮੁਖ ਸਾਹਿਬ ਸਵਗਤ ਨਿਸਾਰੇ ਦੁਰਦ ਬੁੱਢਾ ਦੁਰਯੋਧਨ ਪਦ ਖੋਏ ਰਾਮ ਨ ਜਾਣੇ ਕਰਤਾ ਸੋਇ ਜਾਣ ਕੋ ਦੁੱਖ ਬਚੇ ਦੁੱਖ ਹੋਈ ਜਨਮ ਜੇ ਗੁਰ ਸ਼ਬਦ ਨ ਜਾਣੇ ਆ ਕਿਉਂ ਸੁਖ ਪਾਵੇ ਭਰਮ ਭੁਲਾ ਨੇਕ ਤਿਰ ਭੁੱਲੇ ਪਰ ਪਰ ਪਛਤਾਨਿਆ ਕੰਸ ਕੇਸ ਕਾਂ ਚਾਂਡੂਰ ਨ ਕੋਈ ਰਾਮ ਜੀ ਨੇ ਆਪਣੀ ਬਦ ਖੋਏ ਬਿਨ ਜਗਦੀਸ਼ ਨ ਰਾਖੇ ਕੋਈ ਬਿਨ ਗੁਰ ਗਰਮ ਮਿੱਟ ਜਾਏ ਗੁਰ ਦੁਰਮਾ ਗੁਰਮਤ ਧਰਮ ਤੇਰੇ ਹਰਨਾਏ ਨਾਨਕ ਨਾ ਮਿਲੇ ਗੁੰਗਾਏ ਗੌੜੀ ਮਹੱਲਾ ਪਹਿਲਾ ਚੂਹਾ ਚੰਦਨ ਚੜਾਓ ਪਾਠ ਪੈਣਾਓ ਬਿਨ ਹਰਨਾਮ ਕਾਂ ਸੁਖ ਪਾਓ ਬੇ ਕਿਆ ਪਹਿਰੋ ਕਹਿਣ ਦਿਖਾਵੋ ਬਿਨ ਜਗਦੀਸ਼ ਕਾਂ ਸੁਖ ਪਾਵੋ ਰਹਾਵ ਕਾਨੀ ਕੁੰਡਲ ਕਲਮ ਤਿਨਕੀ ਮਾਲਾ ਲਾਲ ਨਿਹਾਲੀ ਫੁਲ ਗੁਲਾਲ ਬਿਨ ਸਤ ਜਗਦੀਸ਼ ਕਹਾਂ ਸੁਖ ਪਾਲਾ ਬਿਨੈ ਸਲੋਣੀ ਸੁੰਦਰ ਨਾਰੀ ਕੋਟ ਸ਼ਿੰਗਾਰ ਕਿਰਤ ਪਿਆਰੀ ਬਿਨ ਜਗਦੀਸ਼ ਭਜਨਿਤ ਖੁਆਰ ਦਰ ਕਰ ਮਹਿਲਾ ਸੇ ਸੁਖਾਲੀ ਐਨ ਸੂਲ ਵਿਸਾਵੇ ਮਾਲੀ ਬਿਨ ਹਰ ਨਾਮ ਸਦੇ ਸੁਖਾਲੀ ਦੇਹ ਦੁਖਾਲੀ ਹੈਵਰ ਕੈਵਰ ਨੇ ਜੇ ਵਾਜੇ ਲਸ ਕਰਨ ਖੁਵਾਸੀ ਵਾਜੇ ਬਿਨ ਜਗਦੀ ਝੂਟੇ ਦੀ ਵਾਜੇ ਸਿੱਧ ਕਾਂ ਰਿਸ਼ਤ ਬੁਲਾਓ ਤਾਸ ਕਲਾਸੀ ਚਤਰ ਬਣਾਓ ਬਿਨ ਜਗਦੀ ਕਾਂ ਸਵਾਵੋ ਖਾਣ ਮੁੜੂ ਕਾਓ ਰਾਜਾ ਅਬੇ ਤਬੇ ਕੂੜੇ ਫਾਜਾ ਬਿਨ ਗੁਰ ਸ਼ਬਨ ਸਭ ਰਸਗਾਜਾ ਹੋਮੇ ਮਮਤਾ ਗੁਰ ਸਭ ਸਾਰੀ ਗੁਰਮ ਜਾਣੇ ਦੇ ਮੁਰਾਰੀ ਫਣੂੰਦਾ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣ ਸਵਰੇ ਪਰ ਪੰਜਿਆ ਤਿਆਗੇ ਕਵਰੇ ਭਾਏ ਮਿਲੇ ਸਤ ਸਾਚੇ ਸੱਚ ਰਹੇ ਸਾ ਰਾਮ ਭਗਤਨ ਹੋਏ ਹਰ ਗੁਣ ਗਾਏ ਮਿਲੇ ਮਲਤ ਹੋਏ ਰਾਉ ਊਂ ਦੋ ਕੌਣ ਸਗਲ ਸੰਸਾਰੇ ਗੁਰਮਤ ਅਗਨ ਪਰ ਜਗਤ ਪ੍ਰਜਾਰੇ ਸੁਭਰ ਗੁਰ ਸਦ ਵਿਚਾਰੇ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮੇਰੇ ਮਰੇ ਸਹਿਪਣਾ ਕੀਨਾ ਤ੍ਰਿਸ਼ਨਾ ਰਚ ਤਤ ਨੇ ਬੀਨਾ ਕਾਮ ਚਿਤੇ ਕਾਮਨਤਕਾਰੀ ਕ੍ਰੋਧ ਨਸ ਦਿਲ ਵਿਕਾਰੀ ਪਤਮਤ ਖੂਬ ਹੈ ਨਾਮ ਵਿਸਾਰੀ ਪਰ ਕਰ ਜੀਤ ਮਨ ਮੁਖੜਾਏ ਗਲ ਜਗਰੀ ਧੰਦੇ ਲੁਟਾਏ ਗੁਰਮੁਖ ਸਿੰਘ ਸੰਸਾਰ ਗੁਣ ਗਾਏ ਜੋ ਤਨ ਵਿਦਵਾ ਪਰ ਕੋ ਦੇ ਕਾਮ ਦਾਮ ਚਿਤ ਪਰ ਵਸੇ ਬਿਨ ਬਿਰ ਤ੍ਰਿਪ ਬਿਨ ਭਿਰ ਤ੍ਰਿਪ ਕਮ ਹੋਈ ਪੜ ਪੜ ਪੋਥੀ ਸਿਮਰਤ ਪਾਠ ਭੇਦ ਪੁਰਾਣ ਪੜੇ ਤੂੰ ਥੱਟ ਬਿਨ ਰਸ ਰਾਤੇ ਮਨ ਮੋਹਨਾਟ ਜਿਉ ਚਾਦਰ ਗੁਜਲ ਪਿਆ ਪ੍ਰਿਆਸਾ ਮਿਜੋ ਮਿਨਾ ਜਨਮੈ ਉਲਾਸਾ ਨਾਨਕ ਹਰ ਸਵੀ ਤ੍ਰਿਵਦਾਸਾ ਗੌੜੀ ਮਹੱਲਾ ਪਹਿਲਾ ਹਟ ਕਰ ਮਰਨ ਲਿਖੇ ਪਾਵੇ ਇਸ ਕਰੇ ਭਵ ਸਨੁ ਗਾਵੇ ਨਾਮ ਸਾਰੇ ਵਰ ਪਛਤਾਵੇ ਮਨ ਹਰ ਜੋ ਤੂੰ ਮਨਸੂਖ ਨਾਮ ਸਾਰ ਸਹਿਜ ਅੰਦੂਖ ਰਾਵ ਚੋਵਾ ਚੰਦਨ ਅਕਰ ਕਪੂਰ ਮਾਇਆ ਮਗਨ ਪਰਮ ਪਰ ਦੂਰ ਨਾਮ ਸਰ ਸਭ ਕੂੜੋ ਕੂੜ ਨਿਹ

ਦਿਨ ਦਮ ਕੇ ਸੋਦਾ ਨਹੀਂ ਹਾਟ ਬਿਨ ਬਹੁ ਸਾਹਿਬ ਨਹੀਂ ਵਾਟ ਬਿਨ ਗੁਰਸੇਵੇ ਘਾਟੇ ਘਾਟ ਤਿਸ ਕੋ ਵਾਹ ਵਾਹ ਜੇ ਵਾਰ ਸੁਣਾਵੇ ਤਿਸ ਕੋ ਵਾਹ ਵਾਹ ਜੀ ਸਭ ਸੁਣਾਵੇ ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਜੀਓ ਗੁਰਸਬ ਦੀ ਮਾਤ ਅੰਮ੍ਰਿਤ ਪੀਓ ਨਾਮ ਲੈ ਤੁਸ ਭਾਣੇ ਦੀਓ ਨਾਮ ਬਿਨਾ ਕਿਉਂ ਜੀਵ ਮਾਏ ਅਨਜਨ ਜਪਤਰੋਂ ਤੇਰੇ ਸਰਨ ਆਏ ਨਾਨਕ ਨਾਮ ਦੇ ਪੁੱਤ ਪਾਏ ਗਉੜੀ ਮਹੱਲਾ ਪਹਿਲਾ ਹੋਮੇ ਕਰਤ ਭਿਖੀ ਨਹੀਂ ਜਾਣੇ ਆ ਗੁਰੂ ਭਗਤ ਵਿਰੜੇ ਮਨ ਮਾਨੇ ਆ ਹੋਂ ਕਰਤ ਨਹੀਂ ਸਜ ਪਾਈ ਹੋਮੇ ਜੈ ਪ੍ਰਮਪਤ ਪਾਈ ਰਹਾ ਹੋਮੇ ਕਰ ਜੇ ਬਹੁਤ ਆਵੈ ਹੋਮੇ ਖਬਰ ਜਨਮ ਰਿਆ ਵੈ ਹੋਮੇ ਨਿਵਰੇ ਗੁਰੂ ਸ਼ਬਦ ਵਿਚਾਰ ਹੋਮੇ ਨਿਵਰੇ ਗੁਰੂ ਸ਼ਬਦ ਵਿਚਾਰ ਚੰਚਨ ਮਤ ਆਗੇ ਪਨ ਸੰਹਾਰ ਅੰਤਰ ਸਾਚ ਸਹਿਜ ਕਰ ਆਵੈ ਰਾਜਨ ਜਾਨ ਪ੍ਰਮਕੁਤ ਪਾਵੈ ਸਤਕਨ ਗੁਰਮ ਚੁਕਾਵੈ ਨਿਰਭੋਗੇ ਕਰਤਾੜੀ ਲਾਵੇ ਹੋਂ ਕਰ ਮਰ ਨਾ ਕਹਿ ਪਾਵੈ ਗੁਰ ਪੂਰਾ ਗੁਰ ਭੇਟੇ ਸਭ ਚੁਕਾਵੇ ਜੇਤੀ ਹੈ ਤੇਤੀ ਕਉ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹੋਮੇ ਬੰਧਨ ਬੰਧ ਪਵਾਵੇ ਨਾਨਕ ਰਾਮ ਭਾਵ ਸੁਖ ਪਾਵੇ ਗਉੜੀ ਮਹੱਲਾ ਪਹਿਲਾ ਬ੍ਰਹਮੇ ਬ੍ਰਹਮ ਪ੍ਰਥਮੇ ਬ੍ਰਹਮੇ ਕਾਲ ਕਰਿਆ ਬ੍ਰਹਮ ਕਮਲ ਪਿਆਲ ਨਾ ਪਾਇਆ ਗਿਆ ਨਹੀਂ ਭਰਮ ਭੁਲਾਇਆ ਜੋ ਜੇ ਕਾਲ ਸੰਹਾਰਿਆ ਹਮ ਹਰਾਖੇ ਗੁਰੂ ਸਭ ਵਿਚਾਰਿਆ ਰਹਾਓ ਮਾਇਆ ਮੋਹ ਦੇ ਸਭ ਦੇਵਾ ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ ਉਨਾਸੀ ਅਲਕ ਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮ ਭੁਲੇ ਜਮਕਾ ਦੁੱਖ ਸਹਿਣਾ ਮੈਂ ਧਰ ਨਾਮ ਜੇ ਰਾਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਸਾਹਿਬ ਰਹਿ ਸੰਚੇ ਮਾਇਆ ਦਾਮ ਮੈਂ ਧਨ ਦੀ ਜੇ ਹਰ ਅੰਮ੍ਰਿਤ ਨਾਮ ਰਈਅਤ ਮਹਿਰ ਮੁਕਦਮ ਸਿਦਾਰੇ ਨੇਚਰ ਕੋਏ ਨਾ ਜਿਸ ਸੰਸਾਰ ਅਫਰੋ ਕਾਲ ਕੂੜ ਸਿਰ ਮਾਰੇ ਨੇਚਰ ਏਕ ਸਚਾ ਸਾ ਸੋਏ ਜਿਨਕਰ ਸਾਧੀ ਤਿਨੇ ਸੁਭ ਗੋਹੀ ਉਹ ਗੁਰਮੁਖ ਜਾ ਪੇ ਤਾਵਤ ਹੋਏ ਕਾਜੀ ਪੇ ਸੇਖ ਪੇਖ ਕੀ ਰਾਵੜ ਕਾਵੇ ਧਨ ਪੀਰਾ ਕਾਲ ਨਾ ਝੋਡੇ ਬਿਨ ਸਤਿਗੁਰੂ ਕੀ ਤੀਰਾ ਕਾਲ ਚਾਲ ਜੇ ਵਰਣ ਹੈ ਨੀ ਕਾਨੀ ਕਾਲ ਸੁਣੇ ਵਿਖਵੈ ਨਹੀਂ ਬਿਨ ਸ਼ਬਦ ਮੁਠੇ ਦਿਨ ਰਹਿ ਨੀ ਜੀ ਹਿਰਦੇ ਸਤ ਸਿਰਨ ਆਏ ਹਾ ਕਾਲ ਜੋ ਸਕੇ ਗੁੰਗਾਏ ਨਾਨਕ ਗੁਰੂ ਸ਼ਬਦ ਮਾਏ ਸਾ ਗੌੜੀ ਮਹੱਲਾ ਪਹਿਲਾ ਬੋਲੈ ਸਾਜ ਮਿਥਿਆ ਨਹੀਂ ਰਾਈ ਚਾਲੈ ਗੁਰੂ ਸੁਖ ਰਜਾਈ ਰਹਿ ਤੀ ਸੱਚੇ ਸਰਨ ਆਈ ਸਤ ਸੱਚ ਕਰ ਵਸੇ ਬਹਿ ਕਾਲ ਨ ਜੋਏ ਮਨ ਮੁਕ ਆਵਤ ਜਾਵਤ ਦੁਖ ਮੋਹ ਹੈ ਰਹਾਉ ਆਪੋ ਪੀਏ ਕਦ ਕਦ ਰਹੀ ਹੈ ਨੀ ਕਰ ਵੈ ਸਹਿ ਕਰ ਰਹੀ ਹੈ ਹਰ ਰਸਮਤ ਸੁਖਈ ਹੈ ਗੁਰਮਤ ਇਸ ਸਾਲ ਨੇ ਚੁਣੇ ਡੋਲੈ ਗੁਰੂ ਸਾਹਿਬ ਸਹਿਰ ਬੋਲੇ ਪੀਵੇ ਅੰਮ੍ਰਿਤ ਤੱਤ ਵਰੋਲੈ ਸਤਿਗੁਰ ਦਿਖਿਆ ਦਿਖਿਆ ਲੀਨੀ ਮੰਤਨ ਰਪੁੰਦਰ ਕਦ ਕੀਨੀ ਗਤ ਮੇ ਦੁੱਖ ਪਾਏ ਆਤਮ ਚੀਨੀ ਪੁੰਜ ਨਾਮ ਅਨੁਸਾਰ ਪਰਮਹੰਸ ਜੋਤ ਅਫਾਰ ਜਹ ਦੇਖੋ ਤਰ ਕੰਕਾਰ ਰਹਿ ਨਿਰਾਲਮੀ ਕਸੇ ਕਰਨੀ ਪ੍ਰਮੁਖ ਵਾਹਿਗੁਰ ਸੇਵਾ ਗੁਰੂ ਚਰਣੀ ਮਨ ਤੇ ਮਨ ਮਾਨੇ ਚੁੱਕੀ ਭਰਮਣੀ ਇਨਵਿਦ ਕੌਣ ਕੌਣ ਨਹੀਂ ਤਰਿਆ ਹਰ ਜਾ ਸੰਤ ਭਗਤ ਨਿਸਤਰਿਆ ਪ੍ਰਭ ਆਏ ਹਮਰੁਣ ਭਰਿਆ ਸਾਤ ਮੈਲ ਗੁਰ ਗਾਇਆ ਨਿਹਚਲ ਮੈਲ ਨਹੀਂ ਸਾ ਮਾਇਆ ਸਾ ਸੰਤੋ ਕੇ ਭਰਮ ਚੁਕਾਇਆ ਜਿਨ ਕੇ ਮਨ ਵਸਿਆ ਸਾ ਸੋਏ ਤਿਨ ਕੀ ਸੰਗਤ ਗੁਰਮੁਖ ਹੋਏ ਨਾਨਕ ਸਾਚ ਨਾਮ ਬਲ ਮਲਕ ਹੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਚਿਤਰਾ ਪੇ ਜਾਂ ਕਾ ਉਪਜੰਗ ਦਰਸ਼ਨ ਦੀ ਜੇ ਤਾਂ ਕਾ ਰਾਮ ਭਗਤ ਮਹਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾ।

ਕਹਿ ਦ੍ਰਿੜ ਸੋਹੂ ਕਹਿ ਸੁਣ ਤੁਸ ਖਿਸ਼ੋਗ ਨਾ ਯੋਗ ਨਾ ਹੋਊ ਗਿਆਨੀ ਰਹਿਤਾ ਕਹਿ ਦ੍ਰਿੜ ਜਾ ਕਹਿ ਸੰਸੀਤ ਸਮ ਸਰ ਸਭ ਤਾਕਿਆ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਖੋ ਕਿਰਪਾ ਧਾਰੀ ਸਲੋਕ ਆਵਣਾ ਏ ਸਿਸ਼ਟ ਮੈਂ ਬਿਨ ਬੂਝੇ ਪਸਟੋਰ ਨਾਨਕ ਗੁਰਮੁਖ ਸੋ ਬੂਝਿਆ ਜਾ ਕਹਿ ਭਾਗ ਮਤੋਰ ਪੌੜੀ ਜਾਂ ਯੁਗ ਮੈਂ ਏਕੈ ਕਹੋ ਆਇਆ ਜਨਮ ਤੋਂ ਮੋਨੀ ਮਾਇਆ ਗੁਰਗੁੰਡ ਮੈਂ ਅਰਧ ਤਪ ਕਰਤੇ ਸਾਸਾ ਸਿਮਰਤ ਪ੍ਰਭ ਰਹਿਤੇ ਉਚ ਪਰੇ ਸੋ ਛੋੜ ਛਡਾਨਾ ਦੇ ਮਨਾਰ ਮਨੇ ਬਿਸਰਾਨਾ ਤਰੋਂ ਕਿਰਪਾ ਜਸੈ ਗੁਸਾਈ ਤੁਤ ਨਾਨਕ ਤਿਸ ਬਿਸਰ ਨਾਹੀ ਸਲੋਕ ਨਾਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਕੋਈ ਆਉਣ ਜਾਣਾ ਦੇ ਮਿਟੇ ਨਾਨਕ ਜੇ ਮਨ ਸੋਏ ਪੌੜੀ ਓ ਜੀ ਓ ਬਹੁ ਗਰਭ ਵਾਸੈ ਮੋਹ ਮਗਨ ਮੀਟ ਜੁਨ ਵਾਸੈ ਇਨ ਮਾਇਆ ਦਰੈ ਗੁਣ ਬਸਕੀਨੇ ਆਪਨ ਮੋਹ ਘਟੇ ਘਟ ਦੀਨੇ ਏ ਸਾਜਨ ਕਛੂ ਕਾਹੋ ਪਾਇਆ ਜਾਤੇ ਤਰੋ ਬਿਖਮੇ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਕ ਨਿਕਟ ਨਾ ਮਾਏ ਸਲੋਕ ਕਿਰਤ ਕਮਾਵਣ ਸਾਹਿਬ ਸ਼ੁਭ ਅਸ਼ੁਭ ਕਿੰਨੇ ਤਿੰਨ ਪ੍ਰਭ ਆਪ ਪਸ ਆਪਨ ਹੋਂ ਕਰੇ ਨਾਨਕ ਬਿਨ ਹਰ ਕਾਂ ਕਮਾਤ ਪੌੜੀ ਇਕ ਆਪ ਗ੍ਰਹਣ ਹਰਾਇਆ ਪੇ ਪਾਪ ਪੁਨ ਬਿਸਤਾਰਾਇਆ ਜੁਗ ਜਿਤ ਜਿਤ ਅਪਿਲਾਇਓ ਸੋ ਸੁਪਾਇਓ ਜੋ ਆਪ ਦਿਵਾਇਓ ਅਕਾਂਤ ਨ ਜਨਕ ਹੋਊ ਜੋ ਜੋ ਕਰੈ ਸੋ ਗੁਣ ਹੋਊ ਇਕ ਸਗਲ ਬਿਸਤਾਰਾ ਨਾਨਕਾ ਪਸਵਾਰ ਨਾਰਾ ਸਲੋਕ ਰਾਜ ਰੈ ਬਿਨੁ ਅੰਤਾ ਬਿਨੋਦ ਕੁਸਮਰੰਗ ਬਿਖਸੋਰ ਨਾਨਕ ਤੇ ਸਰਨੀ ਪਰੋਂ ਬਿਨਸ ਜਾਏ ਮੈਂ ਮੋਰ ਪੌੜੀ ਹਰੇ ਮਨ ਬਿਨਹਾਰ ਜੈ ਰਚੋ ਤੈ ਤੈ ਬੰਧਨ ਪਾਹੀ ਜੇ ਬਿਦ ਕਤੂ ਨਾ ਛੁਟੀਐ ਸਕਦੇ ਹੋ ਘੁਮਾਏ ਹੋ ਕਰਤੇ ਕਰਮ ਰਤ ਤਕ ਭਾਰ ਭਾਰ ਪ੍ਰੀਤ ਨਾਈ ਜਾਓ ਨਾਮ ਸਿਉ ਤਉ ਏਹੋ ਕਰਮ ਵਿਕਾਰ ਬਦ ਜਮਕੀ ਦੇਵਰੀ ਮਿੱਟੀ ਮਾਇਆ ਰੰਗ ਪਰਮ ਤੈ ਮੋਏ ਨਾ ਬੁੱਝੈ ਸੋ ਪ੍ਰਭ ਸਦੂ ਸੰਗ ਲੇਖਿਆ ਗਣਤ ਨਾ ਛੁਟੀਐ ਕਾਜੀ ਬਿਦ ਨਾ ਸੁਧ ਜਿਸ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੁੱਟੇ ਬੰਧਨ ਜਾਸ ਕੋ ਸਾਧੂ ਸੰਗ ਜੋ ਰਾਤੇ ਰੰਗੀ ਕੈ ਨਾਨਕ ਗੂੜ ਰੰਗ ਪੌੜੀ ਰਾਰਾ ਰੰਗ ਆਇਆ ਮਨ ਆਪਣਾ ਹਰ ਨਾਮ ਜਪੋ ਜਪ ਜਾ ਰਸਨਾ ਰੇ ਰੇ ਦਰਗ ਕਹਿਣ ਕਹੂ ਆਓ ਬੈਠ ਆਦਰ ਸੁਭਦੇਊ

ਲਾਲਾ ਤਾਂ ਕਹਿ ਲਵਨ ਕੋ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਭੀਰ ਥਾ ਦੂਸਰ ਨਾਈ ਅਵਰ ਗੋ ਨਾਨਕ ਵੇ ਪ੍ਰਵਾਹ ਪੌੜੀ ਲਾਲਾ ਤਾਂ ਕਹਿ ਲਵਨ ਕੋ ਇੱਕ ਅਵਰ ਅਵਰ ਨਾ ਹੋ ਹੋਮਣਾਰੋ ਸਦੇ ਆਇਆ ਅਕਾਂਤ ਨਾ ਕਹੂੰ ਪਾਇਆ ਕੀਟ ਮੈਂ ਕੀਟ ਹਸਤ ਮੈਂ ਪੁਰਸ ਮਾਨੇ ਪ੍ਰਗਟ ਪੁਰਖ ਸਭ ਠਾਉਂ ਜਾਣੇ ਜਾ ਕੋ ਦੀਨੇ ਅਰਸ ਆਪਣਾ ਨਾਨਕ ਗੁਰਮੁਖ ਹਰ ਤੇ ਜਪਣਾ ਸਲੋਕ ਆਤਮ ਰਸ ਜੇ ਜਾਣੇ ਆ ਹਰ ਰੰਗ ਸਹਿਜੇ ਮਾਣ ਨਾਨਕ ਧਨ ਧਨ ਧਨ ਜਨ ਆਏ ਤੇ ਪ੍ਰਵਾਨ ਪੌੜੀਆ ਸਫਲਤਾ ਗਣੀਆਂ ਜਾ ਰਸਮ ਜਾ ਹਰ ਹਰ ਜਸ ਬਣੀ ਆਏ ਬਸ ਸਤਿਗੁਰ ਸੰਗੇ ਅੰਦਰ ਨਾਮ ਧਿਆ ਰੰਗੇ ਆਪ ਸੋਜਨਾ ਮੇਰਾ ਤਾਜਾ ਗੁਮਿਆ ਦਇਆ ਮੈਂ ਅਭਿਧਾਤਾ ਹੈ ਗਿਆਨ ਫਿਰ ਜੋਨਾ ਆਇਆ ਨਾਨਕ ਕਰਕੇ ਦਰਸ ਸਮਾਇਆ ਸਲੋਕ ਯਾ ਸਿਫਤ ਮਨ ਹੋਏ ਆਨੰਦ ਬਿਨ ਸਤ ਦੂਜਾ ਭਾਓ ਦੁਖ ਦਰਦ ਤ੍ਰਿਸ਼ਨਾ ਪੁੱਜੈ ਨਾਨਕ ਨਾਮ ਸਮਾਓ ਪੌੜੀ ਅਈਆ ਯਾਰੋ ਦੁਰਮ ਦਉ ਤਸਿਆ ਤਿਆਗ ਸੁਖ ਸਹਿਜੇ ਸੋ ਯਈਆ ਜਾਏ ਪੁਰੈ ਪਰੋ ਸੰਤ ਸਰਨਾ ਜਿਸ ਜੇ ਆਸਰੇ ਪਜਲ ਦਰਨਾ ਜਈਆ ਜਨਮ ਨਾਵੇ ਸੋ ਏਕ ਨਾਮ ਲੈ ਮਨੋ ਪਰੋ

ਜੋ ਬਿਨ ਸੰਧਾਹੀ ਬਸਤੀ ਆਪਣੇ ਘਰ ਜਾਹੀ ਸਾ ਸੰਗਲ ਕੀਰਤਨ ਗਾਇਆ ਅਨੰਦ ਤੇ ਦੇਵਾ ਨਾ ਆਇਆ ਸਲੋਕ ਹਰ ਸੁੰਦਰ ਕੁਲੀਨ ਚਤੁਰ ਮੁਗਿਆ ਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪੌੜੀਆਂ ਖੱਟ ਸਸਤਰ ਹੋਏਗੀ ਆਤਾ ਪੂਨ ਕੋ ਭੰਗ ਕਰੇ ਚਕਰਮਾਤਾ ਗਿਆਨ ਧਿਆਨ ਤ੍ਰਿਤ ਜਿਨਾਨੀ ਸੋਮ ਪਾਕ ਅਪਰਸੋ ਧਿਆਨੀ ਰਾਮ ਨਾਮ ਸੰਗ ਮਨ ਹੇਤਾ ਜੋ ਕਿਸ਼ ਕੀਨੋ ਸੋ ਨੇਤਾ ਉਹ ਤੇ ਉਦਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੁਪਾਲਾ ਸਲੋਕ ਕੁੰਡ ਚਾਰ ਦੈ ਦਿਸ ਭਰਮੇ ਕਰਮ ਕਿਰਤ ਕੀ ਦੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖ ਲੇਖ ਪਾਵੜੀ ਕਕਰਨ ਕਾਰਨ ਕਰਤਾ ਸੋਹੂ ਲਿਖ ਲੇਖ ਨਾ ਮਿਟੇ ਗੋਹੂ ਨਹੀਂ ਹੋਤ ਕਿਸ਼ ਦੁਖ ਬਾਰਾ ਕਰਨਾ ਨਾ ਭੁੱਲਣ ਹਾਰਾ ਕਹੂ

ਭਗਤ ਗਿਆਨੀ ਅੱਗੇ ਠਾਕੁਰ ਤੇਨੇ ਮਾਨੀ ਜੋ ਜਾਣੇ ਮੈਂ ਕਥਨੀ ਕਰਤਾ ਵਿਆਪਾਰੀ ਸੁਧਾ ਜੋ ਫਿਰਤਾ ਸਾਧਸੰਗ ਜੇ ਹਮੇ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸਲੋਕ ਲਾਗੇ ਉੱਠ ਜਾਮ ਜਬ ਨਿਸ ਬਸਰ ਅਰਾਧ ਕਰ ਤੁਜੇ ਨਾ ਵਿਆਪੇ ਨਾਨਕ ਮਿਠੇ ਉਪਾਦ ਪੌੜੀ ਚੱਜਾ ਚੂਰਨ ਮਿਟੇ ਤੁਮਾਰੋ ਰਾਮ ਨਾਮ ਸੋ ਕਰ ਵਿਵਹਾਰੋ ਚੂਰ ਚੂਰ ਤਾਕਤ ਮੂਆ ਚਾਕ ਹਿਰਦੇ ਹੋ ਤ ਪਾਓ ਬੀਆ ਚਰੇ ਕਸਮਲ ਪਾਪ ਤੇਰ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਣੁਆ ਚਰੇ ਕਾਮ ਕਰੋ ਜੁਸ਼ਟਾਹੀ ਨਾਨਕ ਜਾਕੋ ਕਿਰਪਾ ਗੋਸਾਈ ਸਲੋਕ ਯਤਨ ਕਰੋ ਤੋ ਮਾਨਕ ਵਿਦ ਰਹਿ ਨਾ ਪਵ ਮੀਤ ਜੀਵਤ ਰਹੋ ਹਰ ਹਰ ਕੁਜ ਨਾਨਕ ਨਾਮ ਪ੍ਰੀਤ ਪਵੜੀ ਜੈ ਜਾਣ ਦਿਲ ਸਹੀ ਬਿੰਸ ਜਾਤ ਹੇਤ ਗੰਤੀ ਗਣੋ ਨਾ ਗਣ ਸੁਖ ਉਸਦਾਰੇ।

ਪਰ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇ ਸਿੱਧ ਸਾਧਗ ਬਰਮੇਵਾ ਪਰਮ ਪਰਮਾਨੁਖ ਡਹਿਕਾਏ ਦੁਤਰ ਮਹਾ ਬਿਖਮ ਏ ਮਾਏ ਗੁਰੂ ਪਰਮ ਪੈ ਮੋਹ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ।

ਸਰਾਈਏ ਜੇ ਘਟ ਕਰ ਰਿਹਾ ਵਿਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਅਮਰ ਅੱਖਰ ਮੈਂ ਤ੍ਰਿਪਵਨ ਪ੍ਰਭ ਤਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਤ ਪੁਰਾਣਾ ਅੱਖਰ ਨਾਦ ਕਥਨ ਵਿਖਿਆਨਾ ਅੱਖਰ ਮੁਕਤ ਜੁਗਤ ਪੈ ਪਰਮਾ ਅੱਖਰ ਕਰਮ ਕੇਤ ਸੁਚ ਧਰਮ ਦਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਨਿਰਲੇਪਾ ਸਲੋਕ ਹੱਥ ਕਲਮ ਅਗਮ ਮਸਤਕ ਮਸਤਕ ਲਿਖਾਵਤੀ ਉਜਰੇ ਹੋ ਸਭ ਸੰਗ ਅਨੂਪ ਰੂਪਾਵਤੀ ਉਸਤ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਾਸ ਨਾਨਕ ਬਲਿਹਾਰੀਆ ਪੌੜੀ ਹੇ ਅਚੁੱਤ ਹੇ ਪਾਰਵਮ ਅਵਨਾਸੀ ਅਗਨਾਸ ਹੇ ਪੂਨ ਹੇ ਸਰ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ ਹੇ ਸੰਤ ਕੇ ਸਦਾ ਸੰਗ ਨਿਤਾਰਿਆ ਧਾਰ ਹੇ ਠਾਕੁਰ ਹੋ ਦਾਸਰ ਮੈਂ ਨਿਰਗੁਣ ਗੁਣ ਕੋਏ ਹੇ ਨਾਨਕ ਦੀਜੇ ਨਾਮਦਾਨ ਰਾਖੋ ਹੀਏ ਪਰੋਏ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਧ ਪਸਹੋਦਰਾ ਗੁਰਦੇਵ ਦਾਤ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਤਰਾ ਗੁਰਦੇਵ ਸਾਂਤ ਸਤ ਬੁੱਧ ਮੂਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਕਾ ਹਾਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਾਪੂਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰਕੇ ਪਾਹਾਂ ਮੂੜ ਬਾਪੀ ਹੁਣ ਮਹਾਂ ਮੂੜ ਪਾਪੀ ਜਿਤ ਲਾਗਤ ਰਾਮ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਇਹ ਸਲੋਕ ਆਦੰਤ ਪੜਨਾ ਗੋੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਏਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗ੍ਰਹਿਣ ਮੇ ਜੁਗਾਦ ਗ੍ਰਹਿਣ ਮੇ ਸਤ ਗ੍ਰਹਿਣ ਮੇ ਸ੍ਰੀ ਗੁਰਦੇਵ ਹਿਨ ਮੇ ਆਸ਼ਪਦੀ ਸਿਮਰੋ ਸਿਮਰ ਸਿਮ ਸੁਪਾਵੋ ਕਾਲ ਕਿਲੇ ਸਨ ਮਾਹੇ ਮਿਟਾਵੋ ਸਿਮਰੋ ਜਾਸਪ ਸੰਭਰੇ ਕੇ ਨਾਮ ਜਪਤ ਗੰਤ ਨਿਰਕੇ ਬੇ ਪ੍ਰਾਨ ਸਿਮ ਸੁਧਾਖਰ ਰਾਮ ਕਿਨੇ ਰਾਮ ਨਾਮ ਏਕ ਆਖਰ ਕਿਨ ਕਹਿ ਇੱਕ ਜੀ ਜਿਸ ਜੀ ਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ ਕੰਕੇ ਕੇ ਜਾ ਸੁਹਾਰ ਨਾਨਕੁਨ ਸੰਗ ਮੋਹੇ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪਾ ਜਿਨਾ ਕੇ ਮਨ ਵਿਸਰਾਮ ਰਾਉ ਪ੍ਰਭ ਕੇ ਸਿਮਰਨ ਗਰਬ ਨਾਮ ਵਸੇ ਪ੍ਰਭ ਕੇ ਸਿਮਰਨ ਦੁਖ ਨਾਮ ਦੁਖ ਜਾਮ ਨਸੇ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਨ ਟਰੇ ਪ੍ਰਭ ਸਿਮਰਤ ਕਛ ਵੀ ਨ ਲਾਗੇ ਪ੍ਰਭ ਕੇ ਸਿਮਰਨ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ ਪ੍ਰਭ ਕਾ ਸਿਮਰਨ ਸਹਾ ਕੇ ਸਰਮ ਨਾਨਕ ਰੰਗ ਪ੍ਰਭ ਕੇ ਸਿਮਰੇ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬੀਨ ਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਧਰ ਗੇ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਫਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਹੇ ਨਾਨਕ ਤਾ ਕੈ ਲਾਗੋ ਪਾਹੇ ਪ੍ਰਭ ਕਾ ਸਿਮਰ ਸਾਤੇ ਉੱਚਾ ਪ੍ਰਭ ਕੈ ਸਿਮਰ ਉਦਰੇ ਮੂਚਾ ਪ੍ਰਭ ਕੈ ਸਿਮਰ ਤ੍ਰਿਸ਼ਨਾ ਪੂਜੇ ਪ੍ਰਭ ਕੈ ਸਿਮਰ ਸਭ ਕੈ ਸੁਜੇ ਪ੍ਰਭ ਕੈ ਸਿਮ ਨਾਮ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰ ਪੂਰਨ ਆਸਾ ਪ੍ਰਭ ਕੈ ਸਿਮਨ ਕੇ ਮਲ ਜਾਏ ਅੰਮ੍ਰਿਤ ਨਮ੍ਰਿਤ ਮਾਹੇ ਸਮਾਏ ਪ੍ਰਭ ਜੀ ਵਸੇ ਸਾਧ ਕੇ ਰਸਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਭਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਿਹਮੋਤਾਜੇ ਪ੍ਰਭ ਕੋ ਸਿਮਰੇ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਭਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੇ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਕੋ ਸਿਮਰ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰ ਤਿਨ ਆਪ ਜੀਤਾ ਪ੍ਰਭ ਕੋ ਸਿਮਰ ਤਿਨ ਨਿਰਮੈ ਰੀਤਾ ਪ੍ਰਭ ਕੋ ਸਿਮਰ ਤਿਨ ਅੰਧ ਕਨੇ ਪ੍ਰਭ ਕੋ ਸਿਮਰ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨਾ ਚੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਹੇ ਚਲ ਆਸਨ ਪ੍ਰਭ ਕੇ ਸਿਮਰਨ ਕਬਨ ਵਿਗਾਸਨ ਪ੍ਰਭ ਕੇ ਸਿਮਰਨ ਚੂਨਕਾਰ ਸੁਖ ਪ੍ਰਭ ਸਿਮਰਨ ਕਾਂਤਨ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਮਿਆ ਨਾਨ ਤਿੰਨ ਜਾਂ ਸਾਨੀ ਪਿਆ ਹਰ ਸਿਮਰਨ ਕਰ ਭਗਤ ਪਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੁੰਕਣ ਜਾਤੇ
ਹਰ ਸਿਮਰਨ ਧਾਰੀ ਸਭ ਤਾਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰ ਕਿਉ ਸਗਲ ਕਾਰਾ ਹਰ ਸਿਮਰ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰ ਦੁਖ ਪੰਜਨਾ ਘਟ ਘਟ ਨਾਥ ਅਨਾਥ ਸੰਤ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਆਸਵਰੀ ਜਹ ਮਾਤ ਪਿਤਾ ਸੁਤ ਮੀਤ ਨ ਪਾਹੀ ਮਨ ਉਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚਲੈ ਹੈ ਜਹ ਮੁਸਕਲ ਹੋਵੇ ਹੱਥ ਪੈਰੀ ਹਰ ਕੋ ਨਾਮ ਖਿਨ ਮਾਹੀ ਉਦਾਰੀ ਅਨਕ ਬਨ ਚਨ ਕਤ ਨੀ ਤਰੀ ਹਰ ਕੋ ਨਾਮ ਕੋਟ ਪਾਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨ ਪ੍ਰਭ ਸੁਖ ਨੇਰੇ ਸਗਲ ਸ਼ਿਸ਼ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕੋ ਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸ ਤਰੇ ਅਨਕ ਮਾਰਾ ਰੰਗ ਤਿਖ ਨਾਮ ਜਾਵੇ ਹਰ ਕਾ ਨਾਮ ਜਪਤ ਕਾਵੇ ਜਿਹ ਮਾਰਗ ਹੈ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਤਿਆਹੇ ਨਾਨ ਗੁਰਮੁਖ ਪਰਮ ਗਤ ਪਾਈਏ ਛੂਟ ਨਹੀਂ ਕੋਟ ਲਵਾਈ ਨਾਮ ਜਤ ਪਰ ਪਾਹੇ ਪ੍ਰਾਹੀ ਅਨਕ ਬਿਗੰਜ ਹੈ ਸੰਗਾਰੇ ਹਰ ਕਾ ਨਾਮ ਤਤਕਾਲ ਉਤਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈ ਲਾਮਲ ਕਬੂ ਨਾ ਤੋਵੇ ਹਰ ਕਾ ਨਾਮ ਕੋਟ ਪਾਵ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਦੇ ਮਾਰਗ ਕੇ ਜਨ ਜਾਇ ਨ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਹ ਪੈੜੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗੂ ਜਿਆਰਾ ਜਹਾਂ ਪਨ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤੈ ਨਾ ਪਛਾਨੂ ਜਹ ਮਹਾ ਭਿਆਨ ਤਪਤ ਵੋ ਕਾਮ ਤੇ ਹਰ ਕੇ ਨਾਮ ਕੀ ਤੂੰ ਪਛਾਮ ਜਹਾ ਤ੍ਰਿਖਮਨ ਤੋ ਜਹ ਕਰਖੇ ਤੈ ਨਾਨਕ ਹਰ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤ ਨਾਮ ਸਾਂਝਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸਾਂਦੇ ਰਾਤ ਹਰ ਹਰ ਔਖ ਸਾਧ ਕਮਾਤ ਹਰ ਜਨ ਕੇ ਹਰ ਨਾਮ ਦਾਨ ਨਾ ਪਾਰ ਵਿਅਮ ਜਨ ਕੀ ਨੋ ਦਾਨ ਮਨ ਤਾਂ ਰੰਗ ਰਤੇ ਰੰਗੇ ਕਹਿ ਨਾਨ ਜਨ ਕੇ ਬਿਰਧ ਵਿਕਹਿ ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਵ ਕਾ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਬੜਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਖ ਜੀਨਾ ਹਰ ਤਨ ਜਨ ਕੋ ਆਪ ਰਵ ਦੀਨਾ ਹਰ ਹਰ ਜਨ ਕੇ ਉਸ ਜਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋ ਜਨ ਹਰ ਅਸਰਾਤੇ ਨਾ ਸੁਨ ਸਮਾਜ ਨਾਮ ਰਸ ਮਾਤੇ ਆਠ ਪੈ ਜਨ ਹਰ ਹੈ ਜਪੈ ਹਰ ਕਾ ਭਗਤ ਪਰਤੇ ਛਪੈ ਹੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿਨ ਹਰ ਹੈ ਗੁੰਗਾਮ ਸਤ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਹਿਰਦੇ ਵਸੇ ਸੰਤ ਪ੍ਰਤਾਪ ਦੁਰ ਸਭ ਨਸੇ ਸੰਤ ਕਾ ਸੰਵਟ ਭਾਗੀ ਪਾਏ ਸੰਤ ਕੀ ਸੇਵਾ ਨਾਮ ਤਿਆਏ ਨਾਮ ਤੋਲ ਕਸ਼ ਅਵਰ ਨਾ ਹੋਹੇ ਨਾਨੂ ਗੁਰਮੁਖ ਨਾਮ ਪਾਵੇ ਜਨ ਕੋ ਹੇ ਸਲੋਕ ਬੋ ਸਾਸਤਰ ਬੋ ਸਿਮਰਤੀ ਪੇਖੇ ਸਰ ਟਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸਪਦੀ ਜਾਪ ਤਾਪ ਗਿਆਨ ਸਭ ਧਿਆਨ ਖਾਲਸਾ ਸਿਮਤ ਬਖਿਆਨ ਜੋ ਅਭਿਆਸ ਕਰਮ ਧਰਮ ਕਿਰਿਆ ਜੋ ਅਭਿਆਸ ਕਰਮ ਧਰਮ ਕਿਰਿਆ ਸਗਲ ਸਗਲ ਤਿਆਗ ਬਨ ਮਦੇ ਫਿਰਿਆ ਅਨ ਪ੍ਰਕਾਰ ਕੀ ਬਹੁ ਜਤਨਾ ਪਾਉਂਦਾ ਹੋਮੇ ਬੋ ਰਤਨਾ ਸਰੀਰ ਕਟਾਇ ਹੋਮੇ ਘਰ ਰਾਤੀ ਬਾਰਤ ਨੇਮ ਘਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨ ਗੁਰਮੁਖ ਨਾਮ ਜਪੀਏ ਅਖਬਾਰ ਨੋ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਾਂ ਉਦਾਸ ਪੀਸਾ ਥੀਵੇ ਅਗਨ ਮਾਏ ਹੋਮ ਤਰਾਨ ਕਨਕ ਆਸਵ ਹੈ ਭਰਪੂਨ ਧਿਆਨ ਨਿਓਲੀ ਕਰਮ ਕਰੇ ਬੋ ਆਸਨ ਜੈਨ ਮਾਜ ਸੰਜਮ ਅਤ ਸਾਤਨ ਨਿਮਖ ਨਿਮ ਕਰ ਸ੍ਰੀ ਘਟਾਵੇ ਤੋਪੀ ਹੋਮੇ ਮਹਿਲ ਨਾ ਜਾਵੇ ਹਰ ਕੈ ਨਾਮ ਸੰਸਰ ਕਛ ਨਾਹੀ ਨਾਨ ਗੁਰਮੁਖ ਨਾਮ ਜਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੇ ਗਰਭ ਮਾਨਾ ਮਨ ਤੇ ਹੁਟੇ ਸੋਚ ਕਰੇ ਦਿਨ ਸਾਰਾਤ ਮਨ ਕੀ ਮੈਂ ਨਾ ਤਨ ਤੇ ਜਾਤ ਇਸ ਦੇਹ ਕੋ ਬੋ ਸਾਥ ਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਤੋਵੇ ਬੋ ਦੇਹ ਨੀਤ ਸੁਧ ਕਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬੋ ਮੂਚ ਬੋ ਸਮਝਣ ਕਾ ਉਪਿਆ ਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਵੇਖ ਨੇਖ ਨੇ ਬੁਝੇ ਕੋਟ ਪਾਪ ਦਰਗ ਨੇ ਸੀਜੇ ਛੂਸ ਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰਕ ਤੂ ਸਗਲੀ ਜਮਡਾਨੇ ਗੋਬਿੰਦ ਭਜਨ ਮੈਂ ਤੇਨੇ ਮਾ ਤੇਨੇ ਮਾਨੇ ਹਰ ਕਾ ਨਾਮ ਜਾ ਦੁਖ ਜਾਏ ਨਾਨਕ ਬੋਲੇ ਸਹਿਸ ਪਾਏ
चार पदार्थ जे को मांगे साजना की सेवा लागे, जो को अपना दुख मिटावे हर हर नाम हृदय सदगावे, जे को अपनी शोभा लोरे सत्संग ए होमेश्वरे, जे को जन मरण ते डरे साजना की सरनी परे, जे जन को प्रभु ध्यास दर्श प्यासा नानता के बल बल जासा, सगल पुर में पुरख प्रधान सा संग जाकर मिटे मान, आपस को जो जाहिन जाने नीचा सो गने सब ते ऊंचा, आ जाका मन हो सगल किरीना हरा नाम तिन कटका चीना, मन अपने ते बुरा मिटाना पेखे सरसी साजना, सुख दुख जान सम दृष्टि तान पापो नहीं ले पा, हे तान को तान तेरो ना हो निथावे को ना तेरा था, मान्य को प्रभ तेर मान सगल टाको देवो दान, कन कर अपन हर स्वामी सगल कटाके अंतर जामी, अपनी गत मित जानो आपे अपन संगा पर अबराते, तुम्हारी सुत तुम ते हो नान कब न जान सको, सर्व धर्म शेष तन हर को नाम जप निर्मल कर्म, सगल किरिया में उत्तम करिया सगल सा संग दुर मत मल हिरिया, सगल उद में उदम पल हर का नाम जपो जी सदा, सगल बानी में अमृत बानी हर को जासुन सन बखानी, सगल थान ते ओ तुम थान नानक जय कट बसे हर नाम श्लोक, निर्गुण यारे आनिया सो प्रभ सदा समाल, जिन की अति चीत रख नानक निभि नारास्पदी, रमैया के गुण चेत परानी कवन बोलते कवन दृष्टानी, जिन तू सास बार सिंगारिया गर्भ घर अगन मह जिन उबारिया, बार वैसा तुझे प्यारे दूध पा जोबन पा भोजन सब सू पा जोबन भोजन सुख सूद, बिरध प्या उपर साख सैन मुख प्याव बैठ को दैन, एहो निर्गुण गुण कछु न बुझे बख्श लेहो तो नान सिजे, जे प्रसाद उपर सुख बसे सुत परात मीत बनता संग हसे, जे प्रसाद पीवे शीतल जला सुखदाई पवन पाप का मुला, जे प्रसाद भोगे सब रस रसा सगल समरी संग साथ बसा, दीन निहास पाप कारण तरसना तिसे त्याग अवर संरचना, ऐसे दुख मूड अंध व्यापे नान काढ लिह प्रभ व्यापे, आद अंत जो रखना तिस प्रीतन करे गवार, जाकी सेवा नमन पावे तासो मूड़ा मन लावे, जो ठाकुर सा सदा हजूरे ताको अंधा जानत दूरे, जाकी टहल पावे दरगे मान तिसे बिसारे मुगदा जान, सदा सदा है पुलन हार नानक राखन हार अपार, रतन त्याग कोडी संग रचे सा शोर चूर संग मचे, जो शनासो अस्थर कर माने जो मनसो दूर पराने, छोड़ जाए तिसका शर्म करे संग सहाय तिस पर हरे, चंदन लेप तारे तोय गता प्रीतम प्रीत पसम संग होए, अंध कूप मह पत विकराल नान काढ लियो प्रभ दयाल, करतूत पशु की मांस जात लो पचारा करे दिन रात, बाहर पेख अंतर मल माया शब्द नाही कष करेश पाया, बाहर ज्ञान ध्यान स्नान अंतर व्यापे लो स्वान, अंतर अगन बाहर तन स्वा गाल पाथर कैसे तरे अथा, जाके अंतर बसे प्रभ आप नानक तेजन सह समात, सुनंदा कैसे मार पावे कारगे ओ लेहो ओढ़ ने बहावे, कहा बुजारत बुझे डोरा निस कहे तो समझे पोरा, कहा विस्मपद गावे गोंग जतन करे तो पीसुर पंग, कह पिंगल पर्वत पर पवन नहीं हो तो वहाँ उस गवन, करतार कारना में दीन बेनती करे नान तुमरी कृपा तरे, संग सहाय सो आविने चीत जो बिराई तसो प्रीत, बलुआ के ग्रह पीतर बसे अंध केल माया रंग रसे, दृढ़ कर माने मने प्रतीत काल आवे मूढ़ चीत, वह विरोध काम क्रोध मोह झूठ बिकार महा लोभ त्रोह, याहू जुगत बिहाने के जन नान कराख लिहो अपन कर कर्म, तू ठाकुर तुम पहरदास जियो पुनसा तेरी रास, तुम मात पिता हम भार तेरी तुम्हारी कृपा में सूख नेरे, कोई न जाने तुम्हारा तू चेते उच्चा भगवंत, सगल स्मरी तुम्हारे सूत्र तारे तुम ते हो स्वाग्याकारी, तुम्हारी गत मित तुम ही जानी ही नानक दास सौ कुर्बानी श्लोक, बेन हार पै छोड़ कै लागे आन सुहाय नानक हुन सीजे, बेन आवे पत जाए आसवरी, दस वास्तु ले पाछे पावे एक वास्त कान बिखोड़ गवावे, एक पीना दे दस पी है ले तो मुड़ा कह कहा करे, जिस ठाकर से नहीं चारा ताको कीजे साध नमस्कारा, जाके मन लाग पर मिठा सारो सुख ताहू मन बूठा, जे जाना अपना हुक्म नाया सारो थोग नानक तिन पाया, अगंत साहो अपने दे रास खात पीत भरते अंदोलास, अपने अमान कश बहु साह ले अज्ञानी मान रोस करे, अपनी प्रतीत आप ही खोवे बहुत उसका विश्वास न होवे, जिसकी वास्ते से आगे राखे प्रभु की आज्ञा माने माथे, उस ते चौगुन
ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਪਾਤਮਾ ਕਹੇਤ ਸਰਪੁਰ ਹੋਤ ਜਨ ਅਨੇਤ ਬਿਰਕੀ ਸ਼ਾਹ ਸੋ ਰੰਗ ਲਾਵੇ ਉਹ ਬਿਨਸਿਓ ਮਨ ਪੁਸ਼ਤਾਵੇ ਜੋ ਦਿਸੇ ਸੋ ਚਲ ਨਨਹਾਰ ਲਪਟ ਰਿਹੋ ਤਾਂ ਅੰਧੰਧਾਰ ਬਟਾਊ ਸੋ ਜੋ ਲਾਵੇ ਨਿਹ ਤਾਕੋ ਹੱਥ ਨਾ ਆਵੇ ਕਹੇ ਮਨ ਹਾਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਹ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਥ ਹਾਸੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਾਸਾ ਮਿਥਿਆ ਤੁਰੋਹ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਕਰ ਦੁਗਮਾਨ ਆਸਥਿਰ ਭਗਤ ਸਾਧ ਕੀ ਸਨ ਨਾਨਕ ਜਪ ਜਾ ਜੀਵੇ ਹਰ ਕੇ ਚੰਨ ਮਿਥਿਆ ਸਰਮ ਪਰ ਨਿੰਦਾ ਸੁਣ ਹੈ ਮਿਥਿਆ ਹਾਸਪਾ ਦਰਬ ਤੋਂ ਹਿਰ ਹੈ ਮਿਥਿਆ ਨੇਤਰ ਪੇਖਤ ਪਰੇ ਤੇਰੇ ਅਨੁਪਾਦ ਮਿਥਿਆ ਰਸਨਾ ਭੋਜਨਾ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਭੋ ਲੋਭ ਲਭਾਵੇ ਮਿਥਿਆ ਤਨੇ ਪਰ ਪੁਕਾਰਾ ਮਿਥਿਆ ਵਾਸ ਲਿਤ ਬਿਕਾਰਾ ਬਿਨ ਬੁਝੇ ਮਿਥਿਆ ਸਭ ਪੇ ਸਫਲ ਦੇਹ ਨਾਨਕ ਹਾਰਾ ਨਾਮ ਲੈ ਬੇਤੀ ਸਾਖਤ ਕੀ ਆਰਜਾ ਸਾਜ ਬਿਨਾ ਕਹਿ ਹੋ ਸੁੱਚਾ ਬੇਥਾ ਨਾਮ ਬਿਨਾ ਤਾਂ ਆਨੰਦ ਮੁਖ ਆਵੇ ਤਾਂ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬੇਥਾ ਵਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਾਰਥ ਦਾਮ ਧਨ ਧਨ ਤੇਜਾਂ ਜਹ ਘਟ ਵਸੇ ਹਰ ਨਾਉ ਨਾਨ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਰ ਪ੍ਰਭ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਅਪਰ ਅਵਰ ਉਪਦੇਸੇ ਆਪਣ ਕਰੇ ਆਵਤ ਜਾਵਤ ਜਨਮੇ ਮਰੇ ਜਿਸ ਕੇ ਅੰਤਰ ਵਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨ ਕੁੰਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬਵੰਸਾ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰ ਤਿਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ ਉਪਾਵ ਸਿਆਨ ਸਕਲ ਤੇ ਰਹਿ ਸਭ ਕਸ਼ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੈ ਲਾਏ ਥਾਨ ਥਨੰਤਰ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕਰੋ ਲੋ ਮੋਹ ਬਿਸ ਜਾਮੇਵ ਨਾਨ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸਪਦੀ ਜਹ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਾਖਵਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਪ ਹੈ ਜੇ ਪ੍ਰਸਾਦ ਬਸ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈ ਸਿਮਰੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈਜੇ ਮਨ ਆਠ ਪੈ ਤਾਕ ਜਸ ਗਾਵੀਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਤਨ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਪ ਹੈ ਨਾਨ ਪਾਸੇ ਤਿਕਾ ਜਾਵ ਹੈ ਜੈ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੈ ਪ੍ਰਸਾਦ ਤੇਰਾ ਓਲਾ ਰਹਿਤ ਮਾਨ ਸੁਖ ਪਾਵੇ ਹਰ ਹਰ ਜਸ ਕਹਿ

ਸਮਸਤ ਵਾਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨਕੀ ਨਿਰਮਲ ਜੋਤਾ ਬ੍ਰਹਮ ਗਿਆਨਿਕਾ ਭੋਜਨ ਗਿਆਨ ਨਾਨ ਬ੍ਰਹਮ ਗਿਆਨਿਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਪੁਰਾਸ ਬ੍ਰਹਮ ਗਿਆਨਿਕਾ ਨਹੀਂ ਵਿਨਾਸ਼ ਬ੍ਰਹਮ ਗਿਆਨਿਕੇ ਗਰੀਬ ਬਿਸਮਹਾ ਬ੍ਰਹਮ ਗਿਆਨੀ ਪਾਰ ਪੁਕਾਰ ਮਹਾ ਬ੍ਰਹਮ ਗਿਆਨਿਕਾ ਨਹੀਂ ਨਾ ਹੀ ਧੰਦਾ ਬ੍ਰਹਮ ਗਿਆਨੀ ਲਈ ਧਾਪਤ ਬੰਧਾ ਬ੍ਰਹਮ ਗਿਆਨਿਕੇ ਹੋ ਸਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨਿਕੇ ਏਕ ਰਮ ਬ੍ਰਹਮ ਗਿਆਨਿਕੇ ਬਸੇ ਪ੍ਰਭ ਸੰਗ ਬ੍ਰਹਮ ਗਿਆਨਿਕੇ ਨਾਮ ਅਧਾਰ ਬ੍ਰਹਮ ਗਿਆਨਿਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾਧ ਜਾਗਤ ਬ੍ਰਹਮ ਗਿਆਨੀ ਅਹਵ ਤਿਆਗਤ ਬ੍ਰਹਮ ਗਿਆਨਿਕੇ ਮਨ ਪਰਮਾਨੰਦ ਬ੍ਰਹਮ ਗਿਆਨਿਕੇ ਕਾ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨ ਬ੍ਰਹਮ ਗਿਆਨਿਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਘ ਹੇਤਾ ਬ੍ਰਹਮ ਗਿਆਨਿਕੇ ਹੋਏ ਚਿੰਤ ਬ੍ਰਹਮ ਗਿਆਨਿਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ ਆਪ ਬ੍ਰਹਮ ਗਿਆਨਿਕਾ ਵੱਡ ਪ੍ਰਤਾਪ ਬ੍ਰਹਮ ਗਿਆਨਿਕਾ ਦਾਸਵਟ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨ ਬ੍ਰਹਮ ਗਿਆਨੀ ਆਪ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੇ ਸਗਮਾਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਨ ਚਾਹੇ ਧਾਖ ਬ੍ਰਹਮ ਗਿਆਨੀ ਕਾ ਬ੍ਰਹਮ ਗਿਆਨੀ ਸਤਿਕਾਰ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਾਹਿਬ ਸ਼ੇਸ਼ਕਾ ਕਰਤਾ ਬ੍ਰਹਮ ਗਿਆਨੀ ਸਾਹਿਬ ਜੀ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰਤਾ ਰੇ ਜੋ ਅੰਤਰ ਨਾਮ ਸਰ ਮੈਂ ਭੇਖੇ ਭਗਵਾਨ ਨਿਮਖ ਨਿਮ ਠਾਕੁਰ ਨਮਸਕਾਰੇ ਨਾਨਕ ਅਪਰ ਸਗਨ ਸਾਰੇ ਆਸਪਦੀ ਮਿਥਿਆ ਨਾਹੀ ਰਸਨ ਪਰਸ ਮਨ ਮੈਂ ਪ੍ਰੀਤ ਨੰਜਾਸ ਪਰ ਤੇਰੇ ਰੂਪ ਨਾ ਪੇਖਿਆ ਨੇਤ ਸਾਧਕੇ ਟਹਿ ਸੰਸੰਗ ਹੇਤ ਕਰਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਘੋਟ ਮਧੇ ਕੋ ਐਸਾ ਪਰਸ ਬੈਸਨੋ ਸੋਜ ਸੁਪਰ ਸੁਪਰ ਸਨ ਬਿਸਨ ਕੀ ਮਾਇਆ ਤੋਹੇ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੇ ਵਰ ਨਾਮ ਜੀ ਪਾਵੇ ਨਾਨਕ ਉਹ ਬੈਸਨ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸਕਾ ਸੰਗ ਮਨ ਤੇ ਬਿਨਸੇ ਸਗਲਾ ਪਰਮ ਕਾਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾ ਪਾ ਮਲਖ ਹੋਵੇ ਤਿਸ ਭਗਵਤੀ ਕੀ ਮਤ ਤੁਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮੰਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਾਨ ਹੈ ਦੇਵ ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਦੇ ਰਾਮ ਨਾਮ ਸਾਰਾ ਸਪੀਏ ਉਸ ਪੰਥ ਕੇ ਉਪਦੇਸ਼ ਜਾਗ ਜੀਵੇ ਹਰ ਕੀ ਕਥਾ ਹੈ ਦੇਵ ਸਾਵੇ ਸੋ ਪੰਡਿਤ ਫੇ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣਿਆ ਸਥੂਲ ਚੋਹ ਬਹਾਨਾ ਕੋ ਦੇ ਉਪਦੇਸ਼ ਨਾਨਕ ਉਸ ਪੰਥ ਕੋ ਸਦਾ ਦੇਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸੱਜਣ ਪਹਿਲੀ ਵਾਰੀ ਖਾਲਸਾ ਕਲੱਬ ਆਇਆ, ਆਪ ਜੀ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ, ਆਈ ਹੋਪ ਯੂ ਗੈਟ ਸਮਥਿੰਗ ਆਊਟ ਆਫ ਖਾਲਸਾ ਕਲੱਬ। ਪੀਪਲ ਹੈਵ ਬੀਨ ਕਮਿੰਗ ਟੂ ਖਾਲਸਾ ਕਲੱਬ ਫੋਰ 14 ਈਅਰਸ, ਐਂਡ ਮੇਰਾ ਤਜਰਬਾ ਜ਼ਿੰਦਗੀ ਦਾ ਇਹ ਹੈ ਕਿ ਜਿਹੜੇ ਬੱਚੇ ਉੱਦਾਂ ਦੇ ਬੱਚਿਆਂ ਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰਦੇ, ਜਾਣੀ ਕਿ ਸੰਗਤ ਚੰਗੀ ਰੱਖਦੇ ਆ, ਆਮ ਤੌਰ 'ਤੇ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਹੁੰਦੇ ਆ। ਇਕੱਲੀ ਨੌਕਰੀ ਦੇ ਵਿੱਚ ਨਹੀਂ ਹੈਗੀ, ਮੈਂ ਦੇਖਿਆ ਉਹ ਵੈਸੇ ਵੀ ਬਿਜ਼ਨਸ ਵਿੱਚ ਸਿੱਖੀ ਤੌਰ 'ਤੇ ਵੀ ਤਰੱਕੀਆਂ ਕਰਦੇ। ਜਿਹੜੇ ਬੱਚੇ ਨਲਾਇਕ ਬੱਚਿਆਂ ਦੇ ਨਾਲ ਘੁੰਮਦੇ ਫਿਰਦੇ ਆ, ਉਸ ਤਰ੍ਹਾਂ ਦੇ ਬਣ ਜਾਂਦੇ ਆ। ਬਹੁਤ ਤਰ੍ਹਾਂ ਦੇ ਅਸੀਂ ਇੱਥੇ ਦੇਖਿਆ ਕਿ ਥੋੜ੍ਹੇ ਚਿਰ ਲਿਆਉਂਦੇ ਆ, ਕਈ ਵਾਰ ਟੀਨੇਜਰ ਜਦੋਂ ਹੋ ਜਾਂਦੇ ਫਿਰ ਉੱਦਣ ਦੇ ਮਿੱਤਰ ਸੱਜਣ ਨਾਲ ਘੁੰਮਣ ਫਿਰਨ ਲੱਗ ਪੈਂਦੇ ਆ, ਸਿੱਖੀ ਤੋਂ ਦੂਰ ਹੋ ਜਾਂਦੇ ਆ ਹਨ। ਸੋ ਗੁਰੂ ਸਾਹਿਬ ਵੀ ਇਹੀ ਕਹਿੰਦੇ ਆ ਕਿ ਆਪਾਂ ਜੇ ਉਸ ਤਰ੍ਹਾਂ ਦੀ ਸੰਗਤ ਰੱਖੋ, ਫੀ ਕੀਪ ਦਸ ਖਾਂਡ ਆਫ ਪੀਪਲ ਅਰਾਊਂਡ ਯੂ, ਪੋਜ਼ਿਟਿਵ ਪੀਪਲ ਹੂ ਆਰ ਟਰਾਇੰਗ ਟੂ ਗੈਟ ਟੂ ਵਾਹਿਗੁਰੂ ਐਜ਼ ਵੈਲ, ਦ ਚਾਂਸਿਸ ਆਰ ਯੂ ਨੋਟ ਕੈਨ ਡੂ ਐਨੀਥਿੰਗ ਸਟੂਪਿਡ ਐਂਡ ਯੂ ਕੈਨ ਗੈਟ ਟੂ ਯੋਰ ਡੈਸਟੀਨੇਸ਼ਨ। ਬਟ ਇਫ ਯੂ ਹੈਂਗ ਅਰਾਊਂਡ ਵਿਦ ਦਸ ਟਾਈਪ ਆਫ ਪੀਪਲ ਹੂ ਹੈਵ ਨੋ ਨਿਸ਼ਾਨਾ, ਦੇ ਹੈਵ ਨੋ ਟਾਰਗੇਟ ਦੈਮਸੈਲਵਸ, ਦੈਨ ਯੂ ਨੋਟ ਕੈਨ ਗੈਟ ਟੂ ਯੋਰ ਡੈਸਟੀਨੇਸ਼ਨ ਹਨ। ਸੋ ਆਪਣੀ ਸੰਗਤ ਚੂਜ਼ ਕਰਨੀ ਬਹੁਤ ਇੰਪੋਰਟੈਂਟ ਆ। ਆਪਾਂ ਇੱਕ ਹੋਰ ਵੀ ਜ਼ਰੂਰੀ ਤੁਹਾਨੂੰ ਸੂਚਨਾ ਦੇਣੀ ਸੀਗੀ ਕਿ ਤੁਸੀਂ ਖਬਰਾਂ 'ਚ ਸੁਣਿਆ ਹੋਊਗਾ ਕਿ ਇੱਕ ਬਹੁਤ ਮਸ਼ਹੂਰ ਫਿਲਮ ਭਾਈ ਜਸਵੰਤ ਸਿੰਘ ਖਲਰੇ ਬਾਰੇ ਬਣੀ ਆ, ਇਸ ਕੋਲ ਸਤਲੁਜ, ਐਂਡ ਰੀਸੈਂਟਲੀ ਇਟ ਵਾਜ਼ ਬੈਂਡ ਇਨ ਸਿਨੇਮਾਜ਼ ਇਨ ਇੰਡੀਆ। ਸੋ ਵਾਟਸ ਹੈਪਨਡ ਇਜ਼ ਪੀਪਲ ਹੈਵ ਬੀਨ ਸਪਰੈਡਿੰਗ ਦੈਟ ਫਿਲਮ ਵਾਇਆ ਵਟਸਐਪ, ਐਂਡ ਇਫ ਯੂ ਗੈਟ ਅ ਚਾਂਸ ਪਲੀਜ਼ ਵਾਚ ਇਟ, ਜੇ ਤੁਹਾਨੂੰ ਮੌਕਾ ਮਿਲਿਆ ਜ਼ਰੂਰ ਉਹ ਦੇਖਿਓ, ਭਾਈ ਜਸਵੰਤ ਸਿੰਘ ਖਲਰੇ ਬਾਰੇ ਆ। ਐਂਡ ਆਮ ਸ਼ੋਰ ਆ ਲੋਟ ਆਫ ਯੂ ਨੋ ਕਿ ਭਾਈ ਸਾਹਿਬ ਨੇ ਕਿਸ ਤਰ੍ਹਾਂ ਪੁਲਿਸ ਨੇ ਚੱਕ ਕੇ ਟੋਰਚਰ ਕਰਕੇ ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤਾ ਸੀਗਾ, ਹੈ ਨਾ। ਸੋ ਹੀ ਵਾਜ਼ ਐਕਚੁਅਲੀ ਪਿਕਡ ਅਪ ਫਰੋਮ ਹੋਮ ਐਂਡ ਬਾਈ ਪੁਲਿਸ ਟੋਰਚਰਡ ਫੋਰ ਦਾ ਵਰਕ ਹੀ ਵਾਜ਼ ਡੂਇੰਗ, ਬਿਕਾਜ਼ ਹੀ ਡਿਸਕਵਰਡ ਦੈਟ ਦਾ ਪੁਲਿਸ ਵਰ ਕਿਲਿੰਗ ਥਾਊਜ਼ੰਡਸ ਆਫ ਨੌਜਵਾਨਸ, ਦੇ ਵਰ ਕਿਲਿੰਗ ਲੋਡਸ ਆਫ ਕਿਡਸ ਐਂਡ ਜਸਟ ਡੰਪਿੰਗ ਦਮ, ਕ੍ਰਿਮੇਟਿੰਗ ਦਮ, ਹੈ ਨਾ। And because of his work, they decided to get rid of him. So this film's about him, and they've banned it in India, but it's been, you may have seen in some of the WhatsApp groups, it's been spread around. So if you do get a chance, please, with your children, watch that film. It's really important. It's had a history. Even though I know that the film has been watered down, kafi ohde vich unna ne changes puri tarah asli story nahi dikhai, kyunki unna nu kuch pabandiyan siyan Indian Film Board ton, par phir bhi ਕੁਛ ਨਾ ਕੁਛ ਉਹਦੇ ਵਿੱਚ ਸੱਚ ਹੈਗਾ ਆ, ਹੈ ਨਾ। ਸਰ ਪਲੀਜ਼ ਇਫ ਯੂ ਗੈਟ ਟਾਈਮ ਟੂ ਵਾਚ ਦੈਟ। ਬਾਕੀ ਮੈਂ ਬੇਨਤੀ ਕਰਨਾ ਚਾਹੁੰਦਾ ਸੀਗਾ ਕਿ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ 2 ਹਫ਼ਤਿਆਂ ਦੇ ਵਿੱਚ ਇੱਕ ਸਮਰ ਕੈਂਪ ਲੱਗਣੀ ਹੈਗੀ ਹੈ, 4 ਡੇਜ਼ ਫੈਮਲੀ ਕੈਂਪ ਇਨ ਵੈਲਸ। ਸੋ ਦੇਰ ਆਰ ਫਿਊ ਓਨਲੀ ਆਰ ਫਿਊ ਸਪੇਸਿਸ ਲੈਫਟ ਨਾਓ, ਕਾਫੀ ਸਾਰੇ ਉਹ ਭਰ ਗਈ ਹੈਗੀ ਆ, ਪਰ ਥੋੜ੍ਹੀ ਜਿਹੀ ਜਗ੍ਹਾ ਹੈਗੀ ਆ, ਜੇ ਕਿਸ ਨੇ ਜਾਣਾ ਪਲੀਜ਼ ਛੇਤੀ ਤੋਂ ਛੇਤੀ ਅਪਲਾਈ ਕਰ ਲਓ। ਅਤੇ ਉਹਦਾ ਖਰਚਾ ਹੈਗਾ £100 4 ਦਿਨਾਂ ਲਈ ਆ, ਅਤੇ ਬੱਚਿਆਂ ਲਈ £40, ਐਡਲਟਸ £100 ਐਂਡ ਕਿਡਸ £40, which is not bad for 4 days away, accommodation, food and activities such as canoeing and things like that. Seva daran le jyada paise lende hai kyunki oh sab to jyada langar khande hai. Us to alawa assi koshish karange ek hor cheez ke if we get a chance this summer, like we've done before, we'd like to do a 1 day summer camp for the children, because they will be off now. Thode chade bachchan di chutti shuru ho jani hai, ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਪੂਰਾ ਦਿਨ ਬੱਚਿਆਂ ਦੀ ਕੈਂਪ ਲਾਵਾਂਗੇ, ਜਿਹਦੇ ਵਿੱਚ ਲੈਕਚਰ ਅਤੇ ਹੋਰ ਐਕਟੀਵਿਟੀਜ਼, ਬੈਂਸੀ ਕਾਸਲ, ਗਲੈਡੀਏਟਰਸ, ਨਰਫ ਵੋਰਸ, ਵਟਐਵਰ, ਫੁੱਟਬਾਲ, ਜੋ ਵੀ ਤੁਸੀਂ ਅਤੇ ਗਿਆਨੀ ਲਾਈ ਕਰਦੇ ਖੇਲਣਾ। ਅਤੇ ਅਖੀਰ ਦੇ ਵਿੱਚ ਬੇਨਤੀ ਇਹ ਹੈ ਕਿ ਕੱਲ੍ਹੋਂ ਕੋਵੈਂਟਰੀ ਰੈਂਸ ਪਾਈ ਆ ਕ੍ਰੋਸ ਰੋਡ, ਅਤੇ ਜੇ ਤੁਹਾਡੇ ਕੋਲ ਮੌਕਾ ਮਿਲਿਆ ਜ਼ਰੂਰ ਜਾਇਓ, ਹੈ ਨਾ। ਅਤੇ ਜਿਹੜੇ ਹੈਗੇ ਆ 5 to 7 class, the 5 to 7 year olds, please could you pay your respects and make your way to your class. And the 8 to 11s, boys and girls classes, your teachers are at the back. If you can make your way to your classes as well. And Bhaiman Inder Singh's English class downstairs in hall number 3, if you guys want to make your way there. Jiri Bibiya Sajje Pase Baithiya, please could everybody come over to the right, to the left-hand side, please. They are Phir Bhai Amrik Singh Tum, Japji Sahib Di Vyakya Sun Lee. Bahut dhanwad ji, Waheguru Ji Ka Khalsa, Waheguru Ji Ki Fateh.

ਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਮਨ ਨੂੰ ਆਵਾਜ਼ ਮਾਰਦੇ ਸੀ, ਤੁਸੀਂ ਹੌਲੀ ਬੋਲਦੇ ਸੀ, ਮੈਨੂੰ ਲੱਗਦਾ ਤੁਹਾਡਾ ਮਨ ਜ਼ਿਆਦਾ ਸੁਣਦਾ ਸੀ। ਇਟ ਪ੍ਰੈਜੈਂਟ ਮੇਰਾ ਮਨ ਸੁਣਦਾ ਘੱਟ ਹੈ, ਤਾਂ ਮੈਂ ਜ਼ਿਆਦਾ ਉੱਚੀ ਬੋਲਦਾ ਸੀ। ਜਦੋਂ ਨਿਆਣੇ ਸੁਣਦੇ ਨਾ ਹੋਣ ਤਾਂ ਮਾਂ ਉੱਚੀ ਬੋਲਦੀ ਆ, ਡੈਡੀ ਕੋਲ ਬੈਠਾ ਹੌਲੀ ਬੋਲ, ਉਹ ਕਹਿੰਦੀ ਸੁਣਦੇ ਨਹੀਂ। ਪਤਾ ਮੈਂ ਤੁਹਾਨੂੰ ਪਹਿਲਾਂ ਕਿੰਨੀਆਂ ਆਵਾਜ਼ਾਂ ਮਾਰੀਆਂ ਉਹਨਾਂ ਨੂੰ। ਆਪਣੇ ਅੰਦਰ ਲਈ ਵਿਸਲੇ ਹਾਂ ਆਪਾਂ, ਆਪਣਾ ਮਨ ਵੀ ਸੁਣਦਾ ਨਹੀਂ ਆ। ਮਹਾਰਾਜ ਕਹਿੰਦੇ ਨੇ ਆਵਾਜ਼ ਮਾਰ, ਇਹਨਾਂ ਗੱਲਾਂ ਕਰ, ਪਰ ਵਾਇਲ ਵੀ ਆ ਰੀਡਿੰਗ ਬਾਣੀ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਜਿੱਥੇ ਮਨ ਨੂੰ ਔਂਕੜ ਨਹੀਂ ਆਉਂਦੀ, ਉੱਥੇ ਮਹਾਰਾਜ ਕਹਿੰਦੇ ਇਹਨੂੰ ਆਵਾਜ਼ ਮਾਰ, ਇਹਨੂੰ ਵੋਕੇਟਿਵ ਬਣਾ, ਇਹਨੂੰ ਸੰਬੋਧਨ ਕਰ, ਮਨ ਮੇਰੇ ਕਿਸੇ ਨੂੰ ਨਹੀਂ ਮੈਨੂੰ ਆਪਣੇ ਆਪ ਨੂੰ। ਕਰਤੇ ਨੂੰ ਸਲਾਹ ਹੈ, ਜਿਹੜੇ ਕਰਤੇ ਨੇ ਤੈਨੂੰ ਬਣਾਇਆ, ਜਿਹਦਾ ਜਿਹੜਾ ਤੇਰਾ ਮਾਲਕ ਆ, ਜਿਹਨੇ ਸਾਰਾ ਕੁਛ ਬਣਾਇਆ, ਉਹਦੇ ਨਾਲ ਜੁੜ ਨਾ ਕਰ, ਉਹਨੂੰ ਸਲਾਹ, ਉਹਨੂੰ ਚੇਤੇ ਕਰ, ਉਹਨੂੰ ਵਾਹ ਵਾਹ ਆਖ, ਉਹਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਵਾਜ਼ਾਂ ਮਾਰ। ਸਭੇ ਛੱਡ ਸਿਆਣਪਾਂ, ਛੱਡਦੇ ਸਾਰੇ ਸਿਆਣਪਾਂ, ਬਹੁਤ ਸਿਆਣਪਾਂ ਆਉਂਦੀਆਂ ਇਸ ਮਨ ਨੂੰ, ਇਹ ਅੱਖਾਂ ਕਹਿਣਾ ਨਹੀਂ ਮੰਨਦੀਆਂ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਿਹਾ ਨਾ ਮਾਨਾ, ਅੱਖਾਂ ਨੂੰ ਕਿਹਾ ਵੀ ਗੁਰਬਾਣੀ ਪੜ੍ਹ ਲਾ, ਅੱਖਾਂ ਕਹਿੰਦੀਆਂ ਨੀਂਦ ਆਉਂਦੀ ਆ। ਅੱਛਾ ਚਲੋ ਠੀਕ ਆ, ਅੱਖਾਂ ਨੇ ਫੇਸਬੁੱਕ ਖੋਲ ਲਈ, ਅੱਖਾਂ ਨੂੰ ਕਿਹਾ ਤੈਨੂੰ ਨੀਂਦ ਆਉਂਦੀ ਆ, ਹੁਣ ਬੰਦ ਕਰ ਦੇ, ਕਹਿੰਦੀ ਨਹੀਂ ਇਹ ਠੀਕ ਆ, ਇਹ ਲੱਗਾ ਰਹਿਣ ਦੇ, ਚੱਲ ਅੱਗੇ ਹੋਰ ਹੋਰ ਹੋਰ ਹੋਰ, ਅੱਖਾਂ ਕਹਿਣਾ ਨਹੀਂ ਮੰਨਦੀਆਂ। ਤੇ ਬਾਬਾ ਕਬੀਰ ਜੀ ਕਹਿ ਰਹੇ ਸੀ ਕਿ ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਅਬ ਨਾ ਬਸੋਏ ਗਾਓ, ਘੜੀ ਘੜੀ ਕਾ ਲੇਖਾ ਮੰਗੇ ਕਾਇਤ ਚੇਤੂ ਨਾ। ਉਹ ਪਾਤਸ਼ਾਹ ਮੈਨੂੰ ਪਤਾ ਲੱਗ ਗਿਆ, ਮੇਰੇ ਇੱਕ ਇੱਕ ਸੈਕਿੰਡ ਦਾ ਹਿਸਾਬ ਇਹ ਕਾਇਤ ਚੇਤੂ ਲਿਖ ਰਹੇ ਆ, ਇਹ ਲੇਖਾ ਇਹਨਾਂ ਨੇ ਮੰਗਣਾ ਆ। ਕਹਿ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬੋਰ ਨਾ ਪਾਓ ਦਿਲ ਫੇਰਾ। ਅੱਜ ਦੀ ਪੌੜੀ ਕੁਛ ਇਹ ਕੁਛ ਕਹਿ ਰਹੀ ਸੀ, ਤਾਂ ਉਹਦੇ ਨਾਲ ਰਲਦਾ ਮਿਲਦਾ ਸ਼ਬਦ ਆਪਾਂ ਲਾਇਆ ਸੀ। ਸੋ ਅੱਜ ਦੀ ਪੌੜੀ ਆ ਜੀ 23ਵੀਂ ਪੌੜੀ ਆ, ਇਹਦੇ ਨਾਲ ਆਪਾਂ ਨੂੰ 21ਵੀਂ ਅਤੇ 22ਵੀਂ ਪੌੜੀ ਨਾਲ ਜੋੜਨੀ ਪੈਣੀ ਆ, ਅਤੇ 23ਵੀਂ ਪੌੜੀ ਮੈਨੂੰ ਲੱਗਦਾ ਵੀ ਇਹ ਪੌੜੀ ਜਪਜੀ ਸਾਹਿਬ ਦੇ ਵਿੱਚ ਸਭ ਨਾਲੋਂ ਛੋਟੀ ਪੌੜੀ ਆ, ਇੱਕ ਦੋ ਇਹਦੇ ਨਾਲ ਦੀਆਂ ਸਮਾਂ ਕੇ, ਪਰ ਅੱਖਰਾਂ ਵਾਈਜ਼ ਇਹ ਪੌੜੀ ਛੋਟੀ ਪੌੜੀ ਹੋਣੀ ਆ, ਅਤੇ ਮੁੰਡਾ ਸੰਤੋਖ ਵਾਲੀ ਛੋਟੀ ਪੌੜੀ ਹੋਣੀ ਆ।

ਪੱਪੇ ਤੇ ਉੱਪਰ ਬਿੰਦੀ ਨੀ ਲਾਉਣੀ ਜੀ, ਪਾਈਆਂ ਏਤੀ ਸੁਰਤ ਨਾ ਪਾਈਆਂ, ਨਦੀਆਂ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ।

कीड़ी तुल ना होवनी, जे तिस मनहो न विसरह। रोज का पाठ आ साडा जी, अमृत वेले का रोज का पाठ आ। मैनू नहीं पता कि जो ये पौड़ी आँदी आ आप जी के मन च की चलता, पर चलना चाहिए कुछ ना कुछ, इन्ना क मैनू पता। मैं जिहड़ी गल कह रहा सी, ये अखां ने देखना बंद कर देना पाठ, मूँह ने बोलना बंद कर देना, कन्ना ने सुनना बंद कर देना, क्योंकि कहना नहीं मानते। फिर महाराज इन्हां नूं आवाज मार के कहंदे आ भी सुन भाई, मन नूं कहंदे आ सुन। ते पिछली पौड़ी दे विच आपां देखिया सी, पाताला खागा सागा सूड़ कूड़ भाल थके वेद कहणक वात साहिब सठारा कहणक ते वासलू असलू इक तात, असलू असूलन इक तात, असलू इक तात लिखा होए। असलू दी औंकड़ दा थोड़ा चिर ही होया जदों मैं ध्यान आया भी ਇਹ ਗੱਲ ਅਸੂਲਣ ਤੋਂ ਬਣੀ ਆ। ਅਸੁਲੂ ਇੱਕ ਧਾਤ, ਆਪਾਂ ਅਸਲੂ ਪੜ੍ਹ ਜਾਂਦੇ ਹਾਂ ਪਰ ਅਸੁਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ, ਲਿਖਿਆ ਹੋਏ ਬਣਾਸ ਨਾਨਕ ਵੱਡਾ ਆਖਿਆ ਹੈ। ਬਸ ਮਹਾਰਾਜ ਕਹਿੰਦੇ ਉਹਨੂੰ ਵੱਡਾ ਵੱਡਾ ਕਹਿ, ਉਹਦੇ ਗਿਣਤੀਆਂ ਮਿਣਤੀਆਂ 'ਚ ਨਾ ਪੈ। ਅਤੇ ਹੁਣ ਸੱਚੇ ਪਾਤਸ਼ਾਹ ਅਗਲੀ ਪੌੜੀ ਦੇ ਵਿੱਚ ਕਰਨ ਲੱਗੇ ਸੀ ਵੀ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆਂ। ਇੱਕ ਇਹ ਵਾਲੀ ਪੌੜੀ ਅਤੇ ਇੱਕ ਇਹ ਸ਼ਬਦ ਜਿਹੜਾ ਆਪਾਂ ਸੋਦਰ ਬਾਣੀ ਦੇ ਵਿੱਚ, ਸੋਦਰ ਬਾਣੀ ਦੇ ਵਿੱਚ ਉਚਾਰਨ ਕਰਦੇ ਹਾਂ। ਪਿਤਾ ਜੀ ਨੇ ਆਪਾਂ ਨੂੰ ਦਿੱਤਾ, ਸੁਣ ਵੱਡਾ ਆਖ ਹੈ ਸਭ ਕੁਛ, ਕੇਵਲ ਵੱਡਾ

ਅੱਗੇ ਜਾਈ ਸੁਣ ਕੇ ਤੂੰ ਕਹਿ ਦੇ ਤਾਂ ਬਹੁਤ ਵਧੀਆ ਗੱਲ ਆ। ਮਹਾਰਾਜ ਨੇ ਕਿਹਾ ਵੀ ਸੁਣ ਕੇ ਹੀ ਬੋਲਣਾ ਆ, ਬਹੁਤ ਚੰਗੀ ਗੱਲ ਆ, ਪਰ ਇੱਥੇ ਟਿਕੀ ਨਾ। ਸੁਣ ਕੇ ਤਾਂ ਸਾਰੇ ਉਹਨੂੰ ਵੱਡਾ ਵੱਡਾ ਕਹੀ ਜਾਂਦੇ ਆ, ਪਰ ਕੇਵਟ ਵੱਡਾ ਕਿੱਡਾ ਕੁ ਵੱਡਾ ਆ ਇਹ ਤਾਂ ਜਦ ਤੂੰ ਦੇਖੇਗਾ ਨਾ ਉਦੋਂ ਪਤਾ ਲੱਗਣਾ। ਤੇ ਮਹਾਰਾਜ ਤੁਸੀਂ ਕੋਈ ਇੱਦਾਂ ਦਾ ਬੰਦਾ ਦੱਸ ਦਿਓ ਜਿਹਨੇ ਦੇਖਿਆ ਹੋਵੇ, ਮੈਂ ਉਹਨੂੰ ਹੀ ਪੁੱਛ ਲਵਾਂ ਕਿੱਡਾ ਕੁ ਵੱਡਾ ਆ। ਮਹਾਰਾਜ ਕਹਿੰਦੇ ਬਸ ਉਹ ਬੰਦਾ ਨਹੀਂ ਲੱਭਣਾ। ਆਹ ਪੌੜੀ ਆ ਜੀ ਅੱਜ ਕਿ ਇਫ ਵੀ ਟਰਾਈ ਟੂ ਫਾਈਂਡ ਦੈਟ ਪਰਸਨ ਹੂ ਡਿਡ ਦਰਸ਼ਨ ਆਫ ਵਾਹਿਗੁਰੂ ਜੀ ਐਂਡ ਐਕਸਪਲੇਨ ਅਸ, ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਇਹਨਾਂ ਦੇ ਜੇ ਨਾਂ ਲਈਏ ਤੇ ਇਹਨਾਂ ਨੇ ਸੱਚਖੰਡ ਦੇ ਦਰਸ਼ਨ ਕੀਤੇ ਜੀਂਦੇ ਜੀ, ਪਰ ਕਹਿ ਨਹੀਂ ਸਕੇ। ਇੱਕੋ ਗੱਲ ਕਹਿ ਕੇ ਗਏ ਆ ਵੀ ਇਹ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਇਹ ਪ੍ਰਕਾਸ਼ ਦੱਸਿਆ ਨਹੀਂ ਜਾ ਸਕਦਾ। ਇਸ ਪੌੜੀ ਨੂੰ ਇਹ ਮਹਾਰਾਜ ਦੇ ਬਚਨ ਜਿਹੜੇ ਹੈਗੇ ਆ ਐਕਸਪਲੇਨ ਕਰਦੇ ਆ। ਸਾ ਲਾਹੀ, ਦੋਨੋਂ ਕੰਨੇ ਲਾਉਣੇ ਆ ਜੀ, ਸਲਾਹੀ ਨਹੀਂ, ਸਾ ਲਾਹੀ। ਸਲਾਹੀ ਮੀਨ ਹੁੰਦਾ ਸਲਾਉਣਾ, ਵੱਡਾ ਵੱਡਾ ਕਹਿਣਾ। ਇਹਦਾ ਉਦਾਂ ਵੈਸੇ ਅਰਥ ਇਹਦਾ ਬਣਨਾ ਸਲਾਹੁਣ ਯੋਗ, ਸਾ ਲਾਹ ਇਹਦਾ ਅਰਥ ਬਣਨਾ ਸਲਾਹੁਣ ਯੋਗ। ਇੱਕ ਬਹੁਤ ਕਾਮਨ ਜੀ ਗੱਲ ਆ ਕਿ ਮਾਂ ਜਿਹੜੀ ਉਹ ਆਪਣੇ ਬੱਚੇ ਨੂੰ ਹਮੇਸ਼ਾ ਸਲਾਉਂਦੀ ਆ, ਬੱਚੇ 'ਚ ਕੁਆਲਿਟੀ ਹੋਵੇ ਨਾ ਹੋਵੇ ਉਹ ਦੂਜਾ ਬੰਦਾ ਦੱਸਦਾ, ਕਹਿੰਦਾ ਵੀ ਤੂੰ ਆਪਣੇ ਬੱਚੇ ਦੀ ਬਹੁਤ ਜ਼ਿਆਦਾ ਵਡਿਆਈ ਕਰੀ ਜਾਂਦੀ ਹੈ, ਇੰਨੇ ਜੋਗਾ ਤੇਰਾ ਬੱਚਾ ਹੈ ਨਹੀਂ। ਜਾਂ ਕੀ ਹੁੰਦਾ ਕਿ ਆਪਾਂ ਨੂੰ ਕਿਸੇ ਤੱਕ ਲੋੜ ਹੁੰਦੀ ਆ, ਜਿੱਦਾਂ ਲੀਡਰ ਹੁੰਦੇ ਨਾ ਤੁਰੇ ਫਿਰਦੇ ਆ, ਉਹ ਜਦੋਂ ਉਹਨਾਂ ਕੋਲ ਕੁਰਸੀ ਹੁੰਦੀ ਆ ਤੇ ਸਾਰੇ ਉਹਦੇ ਸਲਾਹੀ ਉਹਦੇ ਸਲਾਹੁਣ ਯੋਗ ਬਣ ਜਾਂਦੇ ਆ ਵੀ ਆਹ ਤਾਂ ਵੀ ਬਹੁਤ ਵਧੀਆ ਬੰਦਾ। ਜਦੋਂ ਕੁਰਸੀ ਤੇ ਲੈ ਜਾਂਦਾ ਕਹਿੰਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਨਿਕੰਮਾ ਬੰਦਾ ਆ। ਇਹ ਚੇਂਜ ਹੁੰਦੇ ਰਹਿੰਦੇ ਆ ਤੇ ਗੁਰੂ ਨਾਨਕ ਜੀ ਆਪਾਂ ਨੂੰ ਇੱਥੇ ਕਹਿੰਦੇ ਆ ਕਿ ਇੱਕੋ ਹੀ ਪ੍ਰੇਜ਼ ਵਰਥੀ ਤੇਰੇ ਕੋਲ ਨਾਮ ਆ ਜਿਹਨੂੰ ਤੂੰ ਪ੍ਰੇਜ਼ ਕਰ ਸਕਦਾ, ਜਿਹਨੂੰ ਤੂੰ ਵੱਡਾ ਕਹਿ ਸਕਦਾ, ਬਾਕੀ ਸਾਰੇ ਛੋਟੇ ਆ। ਸਾਲਾਹੀ ਸਾਲਾਹ, ਏਤੀ ਮਤਲਬ ਇੰਨੀ ਵੱਡੀ, ਸੁਰਤ ਕੌਂਸ਼ੀਅਸਨੈਸ ਰੀਅਲਾਈਜੇਸ਼ਨ, ਉਹਨੂੰ ਫੀਲ ਕਰਨ ਦੀ ਸ਼ਕਤੀ। ਮਹਾਰਾਜ ਕਹਿੰਦੇ ਵੀ ਉਸ ਸਲਾਹੁਣ ਯੋਗ ਵਾਹਿਗੁਰੂ ਸਲਾਹ, ਜੇ ਤੂੰ ਚਤੁਰਾਈਆਂ ਤੇ ਪੈ ਗਿਆ ਨਾ ਕਿ ਮੈਂ ਇੱਡੀ ਵੱਡੀ ਪਹਿਲਾਂ ਸੁਰਤ ਲੈ ਕੇ ਆਵਾਂ, ਪਹਿਲਾਂ ਮੈਂ ਦੇਖੂੰਗਾ ਫਿਰ ਮੈਂ ਵੱਡਾ ਕਹੂੰਗਾ, ਮਹਾਰਾਜ ਕਹਿੰਦੇ ਲੱਭਣਾ ਹੀ ਨਹੀਂ ਕਦੀ ਵੀ। ਬਹੁਤ ਸਾਰੇ ਬੰਦੇ ਇੱਦਾਂ ਦੇ ਮਿਲਣੇ ਆ, ਕਿਉਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਰਹਿੰਦੇ ਤੋਤੇ ਵਾਂਗੂ, ਦੇਖਿਆ ਕਦੀ? ਆਪ ਜੀ ਨੇ ਵੀ ਯੂਟਿਊਬ ਤੇ ਸੁਣਿਆ ਹੋਣਾ, ਉਹ ਖੰਡ ਖੰਡ ਕਹਿਣ ਨਾਲ ਮੂੰਹ ਥੋੜੀ ਮਿੱਠਾ ਹੁੰਦਾ, ਜੇ ਤੁਸੀਂ ਪੂਰੀ ਉਹ ਭਾਈ ਗੁਰਦਾਸ ਜੀ ਦੀ ਵਾਰ ਪੜੋਗੇ ਤਾਂ ਦੱਸਣਗੇ ਵੀ ਮੈਂ ਕਿਉਂ ਕਹਿ ਰਿਹਾ, ਉਹ ਇੱਕੋ ਲਾਈਨ ਨੂੰ ਲੈ ਕੇ ਚਲੇ ਜਾਂਦੇ ਆ। ਤੇ ਮਹਾਰਾਜ ਕਹਿੰਦੇ ਵੀ ਇੱਡੀ ਵੱਡੀ ਤੈਨੂੰ ਸੁਰਤ ਨਹੀਂ ਮਿਲਣੀ, ਇਹ ਸੁਰਤ ਨਹੀਂ ਪਾਈ ਜਾਣੀ ਜਿਸ ਸਿਫਤ ਸਲਾਹ ਦੇ ਨਾਲ ਆਪਾਂ ਅਕਾਲ ਪੁਰਖ ਦੀ ਐਕਸਪਲੇਨੇਸ਼ਨ ਕੀਤੀ ਜਾਵੇ, ਸਿਰਫ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ। ਇਹ ਅਕਲ ਨਹੀਂ ਤੈਨੂੰ ਆਉਣੀ ਕਦੇ ਵੀ ਅਕਾਲ ਪੁਰਖ ਕਿੱਡਾ ਵੱਡਾ ਆ। ਵਾਹਿਗੁਰੂ ਆਪਾਂ ਇਸ ਕਰਕੇ ਨਹੀਂ ਜਪਦੇ ਕਿ ਆਪਾਂ ਮਾਲਾ ਫੇਰ ਕੇ ਕਹਿ ਦਈਏ ਵੀ 500 ਹੋ ਗਈਆਂ, 700 ਹੋ ਗਈਆਂ, 1000 ਹੋ ਗਈਆਂ, ਇਹ ਕਰਕੇ ਨਹੀਂ ਕਿਹਾ ਜਾਣਾ ਵਾਹਿਗੁਰੂ ਜੀ ਕਹਿੰਦੇ ਆ। ਵਾਹਿਗੁਰੂ ਜੀ ਕਹਿੰਦੇ ਬਸ ਤੂੰ ਇੱਕੋ ਹੀ ਕੰਮ ਕਰਨਾ, ਤੂੰ ਸਿਰਫ ਸਲਾਉਣਾ ਆ, ਗਾਂ ਵਾਹਿਗੁਰੂ ਜੀ ਜਾਣਨ ਤੇ ਵਾਹਿਗੁਰੂ ਜੀ ਨੂੰ ਮਨੋ ਵੱਡਾ ਮੰਨਣਾ ਆ ਕਿ ਵਾਹਿਗੁਰੂ ਜੀ ਤੁਹਾਡੇ ਵਰਗਾ ਕੋਈ ਨਹੀਂ। ਮਨ ਮੇਰੇ ਕਰਤੇ ਨੂੰ ਸਲਾਹ, ਉਸ ਸ਼ਬਦ ਚ ਕਹਿ ਕੇ ਆਏ ਸੀ ਕਿ ਦ ਕ੍ਰੀਏਟਰ ਇਜ਼ ਓਨਲੀ ਵਨ। ਆਪਾਂ ਮੂਲ ਮੰਤਰ ਜੇ ਤੁਹਾਨੂੰ ਯਾਦ ਹੋਵੇ, ਜਦੋਂ ਆਪਾਂ ਮੂਲ ਮੰਤਰ ਦੀ ਪ੍ਰੈਜੈਂਟੇਸ਼ਨ ਕੀਤੀ ਸੀ ਉਹਦੇ ਵਿੱਚ ਇੱਕ ਦਰਖਤ ਦਿਖਾਇਆ ਸੀ, ਯਾਦ ਆ ਕਿਸੇ ਨੂੰ? ਉਹ ਟ੍ਰੀ ਸੀਗਾ ਤੇ ਉਹਦੀਆਂ ਜੜ੍ਹਾਂ ਨਹੀਂ ਸੀ ਦਿਸਦੀਆਂ, ਤੇ ਬੰਦਾ ਕਹਿੰਦਾ ਆਈ ਬਲੀਵ ਔਨ ਦਾ ਟ੍ਰੀ, ਆਈ ਬਲੀਵ ਔਨ ਦਾ ਫਰੂਟ, ਬਟ ਆਈ ਐਮ ਨੋਟ ਬਲੀਵਿੰਗ ਇਨ ਦਾ ਰੂਟਸ। ਜੜ੍ਹਾਂ ਕਿੱਥੇ ਆ ਮੈਨੂੰ ਤਾਂ ਦਿਸ ਨਹੀਂ ਰਹੀਆਂ। ਜਿਹਨੇ ਦੇਖੀਆਂ ਸੀ ਕਦੀ ਦਰਖਤ ਪੱਟ ਹੋਇਆ ਦੇਖਿਆ, ਉਹਨੇ ਕਿਹਾ ਪੁੱਤ ਜੜ੍ਹਾਂ ਹੁੰਦੀਆਂ, ਜੜ੍ਹਾਂ ਕਰਕੇ ਤਾਂ ਟ੍ਰੀ ਖੜਾ। ਉਹ ਕਹਿੰਦਾ ਨਹੀਂ ਡੈਡੀ ਮੈਂ ਐਕਸਪਲੇਨ ਕਰ ਮੈਨੂੰ, ਤੂੰ ਜੜ੍ਹ ਕਿੱਥੇ ਆ? ਉਹ ਕਹਿੰਦੇ ਮਿੱਟੀ ਦੇ ਵਿੱਚ ਆ। ਮਿੱਟੀ ਦੇ ਵਿੱਚ ਕਿਉਂ ਆ, ਬਾਹਰ ਕਿਉਂ ਨਹੀਂ? ਪੁੱਤ ਕੁਦਰਤ ਦਾ ਨਿਯਮ ਆ, ਮੈਂ ਨਹੀਂ ਮੰਨਦਾ। ਹੁਣ ਉਹਦੇ ਮੰਨਣ ਦੇ ਨਾਲ ਜੜ੍ਹ ਥੋੜੀ ਮੁੱਕ ਜਾਣੀ ਆ। ਉਹ ਜੜ੍ਹ ਦਾ ਵਜੂਦ ਕੀ ਆ? ਕਿ ਉੱਪਰ ਟ੍ਰੀ ਆ ਬਸ। ਮਹਾਰਾਜ ਕਹਿੰਦੇ ਤੂੰ ਕਰਤੇ ਨੂੰ ਲੱਭਣ ਤੁਰ ਪਿਆ, ਬਸ ਇਹ ਦੇਖ ਤੂੰ ਜੀਂਦਾ ਆ ਨਾ,
तेरे अंदर पता नहीं किन्नियां कि वेन्स चल रही आ, कित्थे कित्थे ब्लड सप्लाई हो रहा आ, डॉक्टर नूं हजे तक पूरी तरह शरीर दे भेत नहीं पता लगे। जे तू हैगा तो करता भी हैगा तेरा, बस उस करते नूं साला फील करके साला वाहिगुरु जपण करके वाहिगुरु नूं आवाज मारनी आ। वाहिगुरु कहण नाल मूँह तो उदा ही नहीं वाहिगुरु कही जाना, उहनूं आवाज मार।

ਫੀਲ ਦੇ ਵਿੱਚ ਲੈ ਕੇ ਆ, ਜਦੋਂ ਕਵੇ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਆਪਣੀ ਇੱਕ ਸਾਂਝ ਪੈਦਾ ਕਰ। ਮਹਾਰਾਜ ਕਹਿੰਦੇ ਚਲੀਏ ਜੀ ਅੱਗੇ, ਜਾਂ ਕੋਈ ਸਵਾਲ ਇਹਦੇ ਵਿੱਚ। ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ, ਮੈਂ ਇਹਨੂੰ ਥੋੜਾ ਜਿਹਾ ਸਟੋਰੀ ਰੂਪ ਚ ਬੱਚਿਆਂ ਨਾਲ ਕੀਤਾ ਸੀ ਵੀ ਨਦੀ ਵਾਹ ਸਮਝਦੇ ਆ ਜੀ, ਵਾਹ ਕੀ ਹੁੰਦਾ? ਹਾਂਜੀ ਹਾਂ, ਸਟਰੀਮ, ਛੋਟੀਆਂ ਛੋਟੀਆਂ ਨਾਲੇ ਜਿਹੜੇ ਹੁੰਦੇ, ਨਦੀ ਥੋੜੀ ਵੱਡੀ ਹੁੰਦੀ ਆ, ਸਟਰੀਮ ਥੋੜੇ ਜਿਹਾ ਛੋਟੇ ਹੁੰਦੇ, ਉਹ ਦੋਨੋਂ ਬਰਾਬਰ ਤੁਰ ਪਏ ਤੇ ਆਏ ਇੱਕੋ ਹੀ ਪਹਾੜ ਤੋਂ, ਤੇ ਉਹ ਜਦੋਂ ਤੁਰੇ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਪਤਾ ਆਪਾਂ ਕਿੱਥੇ ਚੱਲੇ ਆ? ਉਹ ਕਹਿੰਦੀ ਹਾਂ ਭੈਣ, ਮੈਂ ਸੁਣਿਆ ਆ ਵੀ ਇੱਕ ਸਮੁੰਦਰ ਆ, ਉਹ ਸਮੁੰਦਰ ਦੇ ਵਿੱਚ ਪੈਣਾ ਆਪਾਂ ਜਾ ਕੇ। ਉਹ ਕਹਿੰਦੀ ਭੈਣ, ਮੈਂ ਸੁਣਿਆ ਵੀ ਉਹ ਸਮੁੰਦਰ ਦੇ ਕੋਲ ਬਹੁਤ ਵੱਡੇ ਵੱਡੇ ਖਜ਼ਾਨੇ, ਉਹ 'ਚ ਹੀਰੇ ਮੋਤੀ ਆ, ਉਹਦੇ ਵਿੱਚ ਬੜੀਆਂ ਤਰ੍ਹਾਂ ਦੀਆਂ ਮੱਛੀਆਂ ਆ, ਸਮੁੰਦਰ ਕੋਲ ਬਹੁਤ ਵੱਡਾ ਖਜ਼ਾਨਾ ਆ। ਕਹਿੰਦੀ ਹਾਂ ਭੈਣ, ਮੈਂ ਵੀ ਸੁਣਿਆ ਆ। ਕਹਿੰਦੀ ਤੂੰ ਮੇਰੇ ਨਾਲ ਤੇਜ਼ ਚੱਲਦੀ ਲੱਗਦੀ ਆ, ਤੂੰ ਛੇਤੀ ਪਹੁੰਚ ਜਾਣਾ, ਜੇ ਤੂੰ ਛੇਤੀ ਪਹੁੰਚ ਗਈ ਨਾ ਤਾਂ ਮੈਨੂੰ ਦੱਸ ਦੇਈ ਸਮੁੰਦਰ ਕਿੱਡਾ ਕੁ ਡੂੰਘਾ ਆ, ਸਮੁੰਦਰ ਕਿੱਡਾ ਕੁ ਵੱਡਾ ਆ, ਉਹਦੇ ਕੋਲ ਕੀ ਆ। ਤੇ ਉਹਨੂੰ ਹੋਰ ਸਪੀਡ ਫੜ ਲਈ ਉਹਨੇ, ਤੇ ਸਪੀਡ ਦੇ ਵਿੱਚ ਦੌੜੀ ਜਾਂਦੀ ਆ, ਤੇ ਉਹ ਕਹਿੰਦੀ ਚੇਤਾ ਰੱਖੀ ਤੂੰ ਮੈਨੂੰ ਦੱਸਣਾ? ਕਹਿੰਦੀ ਹਾਂ ਭੈਣ, ਮੈਂ ਜ਼ਰੂਰ ਦੱਸੂ। ਅਖੀਰ ਨੂੰ ਆ ਕੇ ਨਾ ਉਹ ਰਿਵਰ 'ਚ ਮਿਲ ਗਈ, ਰਿਵਰ ਆ ਕੇ ਫਿਰ ਜਾ ਕੇ ਸਮੁੰਦਰ 'ਚ ਮਿਲ ਗਿਆ, ਤੇ ਫਿਰ ਉਸ ਪਾਣੀ ਨੂੰ ਆਵਾਜ਼ ਮਾਰੀ, ਕਹਿੰਦੀ ਤੂੰ ਮੈਨੂੰ ਦੱਸਣਾ ਸੀ? ਉਹ ਅੱਗੇ ਉਹ ਬੋਲੇ ਹੀ ਨਾ। ਹੁਣ ਬੋਲੇ ਤਾਂ ਜੇ ਉਹ ਨਦੀ ਹੋਵੇ ਜਾਂ ਸਟਰੀਮ ਹੋਵੇ, ਉਹ ਸਮੁੰਦਰ ਬਣ ਗਏ। ਮਹਾਰਾਜ ਨੇ ਨਾ ਇੱਕ ਜਿਉਂ ਜਲ ਮੈਂ, ਮਹਾਰਾਜ ਕਹਿੰਦੇ ਜਦੋਂ ਨਾ ਜਿੱਦਾਂ ਜਲ ਜਲ ਮੈਂ ਪੈਸ ਨਾ ਨਿਕਸਿਓ, ਮਹਾਰਾਜ ਕਹਿੰਦੇ ਇਹ ਜਿਹੜਾ ਜਲ ਦੇ ਵਿੱਚ ਇੱਕ ਵਾਰੀ ਜਲ ਪੈ ਗਿਆ ਨਾ, ਇਹ ਪੈਸ ਨਾ ਨਿਕਸੈ, ਇਹ ਨਹੀਂ ਕਦੀ ਵੱਖ ਨਹੀਂ ਹੋ ਸਕਦਾ। ਤੇ ਉਹ ਢੋਰ ਮਿਲੇ ਉਹ ਜਲਾਹੋ, ਏਦਾਂ ਹੀ ਕਹਿੰਦੇ ਲੋਕੀ ਮੈਨੂੰ ਨੀਚ ਕਹਿੰਦੇ ਆ, ਪਰ ਮੈਨੂੰ ਜੁਲਾਹੇ ਨੂੰ ਏਦਾਂ ਰੱਬ ਮਿਲ ਗਿਆ, ਬਾਬਾ ਕਬੀਰ ਜੀ ਕਹਿੰਦੇ ਆ। ਹੁਣ ਇਹ ਕ੍ਰਿਸ਼ਨ ਦੀ ਇੱਕ ਕਰਾਮਾਤ ਆ, ਉਹਨੇ ਪਾਣੀ ਨੂੰ ਭਾਫ਼ ਬਣਾਇਆ, ਭਾਫ਼ ਉੱਪਰ ਗਈ, ਉਹਨੇ ਜਾ ਕੇ ਸਨੋਅ ਪਾਈ, ਸਨੋਅ ਪਹਾੜਾਂ 'ਚ ਜੰਮੀ, ਉਸ ਤੋਂ ਬਾਅਦ ਕਰਤੇ ਨੇ ਉਹਨੂੰ ਫਾਰਮ ਆਫ ਵੋਟਰ ਕੀਤਾ, ਉਹ ਵੋਟਰ ਦੁਬਾਰਾ ਆ ਕੇ ਕਿੱਥੇ ਮਿਲਿਆ? ਫਿਰ ਆਪਣੀ ਹੋਂਦ ਦੇ ਵਿੱਚ ਜਾ ਕੇ। ਇਹਨੂੰ ਕਰਤਾ ਕਹਿੰਦੇ ਆ, ਇਹਨੂੰ ਇਹ ਕੋਈ ਮੈਨ ਮੇਡ ਫੰਕਸ਼ਨ ਨਹੀਂ ਆ। ਮੈਨ ਮੇਡ ਫੰਕਸ਼ਨ ਇਹ ਆ ਕਿ ਆਪਾਂ ਇਸ ਪਾਣੀ ਨੂੰ ਗੰਦਾ ਕਿੱਦਾਂ ਕੀਤਾ। ਮੈਨ ਮੇਡ ਫੰਕਸ਼ਨ ਇਹ ਆ ਕਿ ਆਪਾਂ ਇਹਨੂੰ ਕੰਟਰੋਲ ਕੀਤਾ, ਕੁਦਰਤੀ ਪਾਣੀ ਲਿਆਂਦਾ, ਲਿਆ ਕੇ ਘਰਾਂ 'ਚ ਦਿੱਤਾ ਤੇ ਉਹਨਾਂ ਕੋਲ ਪੈਸੇ ਮੰਗੇ ਆ, ਇਹ ਮੈਨ ਮੇਡ ਫੰਕਸ਼ਨ ਆ। ਪਰ ਗੁਰੂ ਜੀ ਦਾ ਕਰਤੇ ਨੂੰ ਸਲਾਹ ਹੈ, ਜਿੱਥੋਂ ਆਪਾਂ ਸ਼ੁਰੂ ਕੀਤਾ, ਇਸ ਗੱਲ ਨੂੰ ਯਾਦ ਰੱਖਿਓ, ਮਨ ਮੇਰੇ ਕਰਤੇ ਨੂੰ ਸਲਾਹ ਹੈ। ਕਰਤੇ ਨੂੰ ਕਿੱਦਾਂ, ਕਰਤਾ ਤਾਂ ਹਲੇ ਫੀਲ ਹੀ ਨਹੀਂ ਹੁੰਦਾ ਵੀ ਮੇਰਾ ਕ੍ਰੀਏਟਰ ਕੌਣ ਆ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਕੀਮਤ ਪਾਈ ਦਾ ਕਹਿ ਨਾ ਜਾਏ। ਮਹਾਰਾਜ ਕਹਿੰਦੇ ਹਰ ਚੀਜ਼ ਦੇ ਨੂੰ ਦੇਖ ਕੇ ਨਾ ਉਸ ਕਰਤੇ ਨੂੰ ਚੇਤੇ ਕਰਿਆ ਕਰ। ਮੈਂ ਕਿਸੇ ਬਜ਼ੁਰਗ ਦੇ ਘਰ ਕੰਮ ਕਰਨ ਗਿਆ, ਇੰਨੀ ਗਰਮੀ ਦੇ ਵਿੱਚ ਉਹ ਬਜ਼ੁਰਗ ਗੋਰੀ ਜਿਹੜੀ ਸੀ ਆਪਣੀ ਗਾਰਡਨ ਦੇ ਵਿੱਚ ਫੁੱਲਾਂ ਨੂੰ ਨਾ ਨਿਹਾਰ ਰਹੀ ਆ ਤੇ ਉਹਨਾਂ ਨੂੰ ਉਹਨਾਂ ਦੀ ਲੁੱਕ ਆਫਟਰ ਕਰ ਰਹੀ ਆ। ਤੇ ਗਰਮੀਆਂ ਦੇ ਵਿੱਚ ਜਿਹੜੀਆਂ ਸ਼ੇਡ ਵਾਲੇ ਫੁੱਲ ਸੀਗੇ ਉਹਨੇ ਉਹਦੇ ਤੇ ਛਤਰੀਆਂ ਲਾਈਆਂ ਤੇ ਬੁੜੀ ਇਕੱਲੀ ਰਹਿੰਦੀ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਇੰਨੀ ਲੁੱਕ ਆਫਟਰ ਕਿਉਂ ਕਰਦੀ ਆ? ਤੇ ਉਹ ਕਹਿੰਦੀ ਵੀ ਮੈਨੂੰ ਇਹਦੇ ਵਿੱਚੋਂ ਕ੍ਰੀਏਸ਼ਨ ਦਿਸਦੀ ਆ, ਗੋਡ ਦੀ ਕ੍ਰੀਏਸ਼ਨ ਦਿਸਦੀ ਆ। ਕੈਥੋਲਿਕ ਸੀਗੀ ਤੇ ਮੈਂ ਸੋਚਦਾ ਸੀ ਜਿਹੜਾ ਧਰਮੀ ਬੰਦਾ ਹੁੰਦਾ ਨਾ, ਉਹ ਭਾਵੇਂ ਕਿਸੇ ਧਰਮ 'ਚ ਹੋਵੇ, ਉਹ ਕੈਥੋਲਿਕ ਹੋਵੇ, ਉਹ ਕੋਈ ਹੋਵੇ, ਧਰਮੀ ਬੰਦੇ ਨੂੰ ਕਰਤਾ ਦਿਸਣਾ ਹੈ ਉਹਦੀ ਕ੍ਰੀਏਸ਼ਨ ਦੇ ਵਿੱਚੋਂ। ਮਾਂ ਨੂੰ ਆਪਾਂ ਬਹੁਤ ਪਿਆਰ ਕਰਦੇ ਹਾਂ, ਬਾਪੂ ਨੂੰ ਬਹੁਤ ਪਿਆਰ ਕਰਦੇ ਹਾਂ, ਆਪਾਂ ਸਾਰੇ ਮਾਂ ਪਿਓ ਨੂੰ ਛੱਡ ਕੇ ਇਸ ਕੰਟਰੀ 'ਚ ਆਏ ਹਾਂ। ਮਾਂ ਨੇ ਜਿਹੜਾ ਗਿਫਟ ਦਿੱਤਾ ਹੋਵੇ ਜਾਂ ਬਾਪੂ ਨੇ ਜਿਹੜਾ ਗਿਫਟ ਦਿੱਤਾ ਹੋਵੇ ਨਾ, ਸਾਰੀ ਜ਼ਿੰਦਗੀ ਚੇਤੇ ਰਹਿੰਦਾ।
ਉਹਨੂੰ ਦੇਖ ਕੇ ਕਹਿੰਦੇ ਮੇਰੀ ਮੰਮੀ ਨੇ ਦਿੱਤੀ ਸੀ, ਇਹ ਮੇਰੇ ਡੈਡੀ ਨੇ ਦਿੱਤਾ ਸੀ। ਇਸੇ ਤਰ੍ਹਾਂ ਹੀ ਜਿਹੜੇ ਵਾਹਿਗੁਰੂ ਜੀ ਨੂੰ ਕਰਤੇ ਨੂੰ ਪਿਆਰ ਕਰਨ ਵਾਲੇ ਹੁੰਦੇ ਆ ਨਾ ਜੀ, ਉਹ ਫਿਰ ਗੁਰਬਾਣੀ ਪੜ੍ਹ ਕੇ ਕਰਤੇ ਨੂੰ ਦੇਖਦੇ ਆ ਤਾਂ ਉਸ ਕਰਤੇ ਨਾਲ ਪਿਆਰ ਪੈ ਜਾਂਦਾ। ਆਪਣੀ ਪ੍ਰੋਬਲਮ ਇਹ ਆ ਕਿ ਜਿਹੜੀ ਚੀਜ਼ ਦਿਸਦੀ ਨੇ ਉਹਨਾਂ ਪਿਆਰ ਕਿੱਦਾਂ ਪਊਗਾ। ਬਸ ਆਹ ਜਿੰਨੀ ਜੇ ਆਹ ਗੱਲ ਸਮਝ ਪੈ ਗਈ ਨਾ ਵੀ ਜਿਹੜੀ ਚੀਜ਼ ਦਿਸਦੀ ਹੀ ਨਹੀਂ। ਅੱਛਾ ਹੁੰਦਾ ਕੀ ਆ, ਆਪਾਂ ਵਾਹਿਗੁਰੂ ਕਹਿੰਦੇ ਹਾਂ ਅਤੇ ਵਾਹਿਗੁਰੂ ਦੀ ਇੱਕ ਇਮੇਜ ਬਣਾਉਂਦੇ ਹਾਂ ਜਿਹਦੇ ਨਾਲ ਪਿਆਰ ਕਰਨਾ ਹੈ। ਉਹ ਇਮੇਜ ਚਾਹੇ ਸਾਡੇ ਘਰ 'ਚ ਲੱਗੀ ਗੁਰੂ ਨਾਨਕ ਜੀ ਦੀ ਫੋਟੋ ਹੋਵੇ ਜਾਂ ਕਿਸੇ ਬਾਬੇ ਦੀ ਤਸਵੀਰ ਹੋਵੇ, ਉਹਦੇ ਵਿੱਚ ਆਪਾਂ ਫਸ ਜਾਈਦਾ ਅਤੇ ਫਿਰ ਕਰਤੇ ਦਾ ਪਿਆਰ ਨਹੀਂ ਲੱਭਦਾ। ਅਤੇ ਮਹਾਰਾਜ ਪਹਿਲੀ ਲਾਈਨ 'ਚ ਕਹਿੰਦੇ ਸਾਲਾ ਹੀ ਸਾਲਾ, ਉਸ ਵਾਹਿਗੁਰੂ ਜੀ ਨੂੰ ਸਲਾਹੁਣ ਯੋਗ ਨੂੰ ਸਲਾਹ ਇਤੀ ਸੁਰਤ ਨਾ ਪਾਈਆਂ। ਇਹ ਵਾਲੀ ਸੁਰਤ ਕਿਸੇ ਨੂੰ ਨਹੀਂ ਮਿਲੀ ਅਜੇ ਤੱਕ ਕਿ ਉਹਨੇ ਵਾਹਿਗੁਰੂ ਜੀ ਦਾ ਅੰਤ ਪਾ ਲਿਆ ਹੋਵੇ। ਅਤੇ ਫਿਰ ਅਗਲੀ ਲਾਈਨ 'ਚ ਕਹਿੰਦੇ ਆ ਨਦੀਆਂ ਅਤੈ ਵਾਹ, ਰਿਵਰਸ, ਸਟ੍ਰੀਮਸ, ਛੋਟੇ ਨਾਲੇ, ਚਸ਼ਮੇ। ਅੱਛਾ ਆ ਸਮੁੰਦ ਦੇ ਦੱਦੇ ਦੀ ਸਿਆਰੀ ਯਾਦ ਰੱਖਿਓ, ਠੀਕ ਹੈ ਜੀ। ਸਮੁੰਦ ਦਾ ਸਪੈਲਿੰਗ ਯਾਦ ਰੱਖਿਓ ਵੀ ਇਹਦੇ ਸਮੁੰਦ ਦੇ ਸਪੈਲਿੰਗ ਕੀ ਹੈ। ਭਵ ਹੈ ਸਮੁੰਦ ਓਸ਼ਨ, ਭਵ ਹੈ ਸਮੁੰਦ ਨਾ ਜਾਣੀ ਹੈ। ਸੋ ਮੀਨਿੰਗ ਹੋਇਆ ਜੀ ਵੀ ਜਸਟ ਐਜ ਅ ਸਟ੍ਰੀਮ ਐਂਡ ਰਿਵਰ ਫੋਲੋ ਇਨ ਟੂ ਦ ਓਸ਼ਨ, ਉਹਦੇ ਵਿੱਚ ਮਿਕਸ ਹੋ ਜਾਂਦੇ ਆ। ਡੂ ਨੋਟ ਨੋ ਹਾਓ ਵਾਸਟ ਹਾਓ ਗ੍ਰੇਟ ਇਜ਼ ਅ ਓਸ਼ਨ, ਉਹਦਾ ਅੰਤ ਨਹੀਂ ਪਾ ਸਕਦੇ, ਉਹਦੇ 'ਚ ਮਿਲ ਤਾਂ ਸਕਦੇ ਆ। ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਉਹ ਵੱਖਰੀ ਪਛਾਣ ਨਹੀਂ ਬਣਾ ਸਕਦੇ ਆਪਣੀ, ਜਿਸ ਵਿੱਚ ਲੀਨ ਹੋ ਜਾਂਦੇ ਆ ਅਤੇ ਸਮੁੰਦਰ ਦੀ ਥਾਂ ਉਹਦਾ ਅੰਤ ਨਹੀਂ ਪਾ ਸਕਦੇ। ਬਸ ਲੀਨ ਹੋ ਸਕਦੇ ਹਾਂ ਵਾਹਿਗੁਰੂ 'ਚ, ਜਦੋਂ ਲੀਨ ਹੋ ਗਏ ਤਾਂ ਫਿਰ ਉਹਨੂੰ ਕਹਿ ਨਹੀਂ ਸਕਦੇ। ਅਨਦਰ ਦੇਰ ਇਜ਼ ਅਨਦਰ ਆਸਪੈਕਟਸ, ਇੱਕ ਵੱਖਰਾ ਵਿਆਖਿਆ ਗੁਰਮੁਖ ਪਿਆਰਿਆਂ ਨੇ ਕੀਤੀ ਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ। ਉਹ ਕਹਿੰਦੇ ਕਿ ਜਦੋਂ ਤੁਸੀਂ ਨਾ ਝਰਨੇ ਸੁਣੋਗੇ ਸਟ੍ਰੀਮ ਉੱਪਰੋਂ ਪਹਾੜਾਂ ਤੋਂ ਡਿੱਗਦਾ, ਵੱਖਰੇ ਵੱਖਰੇ ਪੱਥਰਾਂ 'ਚ ਟੱਕਰਾਂ ਮਾਰਦਾ, ਅਤੇ ਉਹ ਬਹੁਤ ਨੋਇਜ਼ੀ ਹੁੰਦਾ। ਈਵਨ ਇੰਨੀ ਨੋਇਜ਼ੀ ਹੁੰਦਾ ਕਿ ਕਹਿੰਦੇ ਇੱਕ ਦੂਜੇ ਦੀ ਆਵਾਜ਼ ਨਹੀਂ ਸੁਣਦੀ ਉੱਥੇ, ਪਰ ਜਦੋਂ ਸਮੁੰਦਰ 'ਚ ਪੈ ਜਾਂਦਾ ਤਾਂ ਬਿਲਕੁਲ ਸ਼ਾਂਤ ਹੋ ਜਾਂਦਾ। ਫਿਰ ਇਸੇ ਤਰ੍ਹਾਂ ਹੀ ਕਹਿੰਦੇ ਭਗਤੀ ਕਰਨ ਵਾਲਾ ਬੰਦਾ ਪਹਿਲਾਂ ਬਹੁਤ ਟੱਕਰਾ ਮਾਰਦਾ, ਜਦੋਂ ਬੰਦਾ ਸ਼ਾਂਤ ਹੋਣਾ ਸ਼ੁਰੂ ਹੋ ਜਾਵੇ ਨਾ ਇਹਦਾ ਮਤਲਬ ਕਿ ਉਹ ਵਾਹਿਗੁਰੂ ਨੂੰ ਮਿਲ ਰਿਹਾ ਆ, ਅਤੇ ਜਦੋਂ ਬਿਲਕੁਲ ਉਹ ਜ਼ੀਰੋ ਹੋ ਜਾਂਦਾ ਇਹਦਾ ਮਤਲਬ ਉਹ ਵਾਹਿਗੁਰੂ ਜੀ ਨੂੰ ਮਿਲ ਗਿਆ, ਉਹਦੀ ਨਿਸ਼ਾਨੀ ਦੱਸਦੇ ਆ। ਐਂਡ ਦਿਸ ਇਜ਼ ਦ ਹੈਪਨ ਆਲ ਦ ਟਾਈਮ। ਜਿਸ ਬੰਦੇ ਨੂੰ ਬਹੁਤ ਗੁੱਸਾ ਆਉਂਦਾ ਸੀ, ਈਵਨ ਇੰਨਾ ਗੁੱਸਾ ਆਉਂਦਾ ਹੋਵੇ ਕਿ ਮਰਨ ਮਰਾਉਣ ਤੱਕ ਚਲੇ ਜਾਂਦਾ ਹੋਵੇ, ਉਹ ਗੁਰਮੁਖ ਪਿਆਰੇ ਗੁਰਬਾਣੀ ਨਾਲ ਠੰਡੇ ਹੋ ਜਾਂਦੇ ਆ। ਕਿਉਂ ਹੁੰਦੇ ਆ? ਕਿਉਂਕਿ ਇਹ ਗੋਰੇ ਉਹਨੂੰ ਡੋਪਾਮਿਨ ਕਹਿ ਦਿੰਦੇ ਆ, ਸੈਂਸ ਆਫ ਹਿਊਮਰ ਕਹਿ ਦਿੰਦੇ ਆ, ਅਤੇ ਵਾਹਿਗੁਰੂ ਜੀ ਉਹਨੂੰ ਵਾਹਿਗੁਰੂ ਜੀ ਦਾ ਆਤਮ ਰਸ ਕਹਿ ਦਿੰਦੇ। ਉਹ ਆਤਮ ਰਸ ਜਿਹੜਾ ਆ, ਆਈ ਹੈਵ ਡਨ ਫਿਊ ਵੀਕਸ ਅਗੋ ਕੋਰਸ, ਮੈਂ ਆਪਣੇ ਕੰਮ 'ਤੇ ਕੋਰਸ ਕੀਤਾ ਕਿ ਜਿਹੜਾ ਐਂਗਰ ਮੈਨੇਜਮੈਂਟ ਪ੍ਰੋਬਲਮ ਵਾਲੇ ਬੰਦੇ ਹੁੰਦੇ ਆ ਉਹਨਾਂ ਦੇ ਨਾਲ ਆਪਾਂ ਕਿੱਦਾਂ ਡੀਲ ਕਰੀਏ। ਅਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਿ ਜਿਹੜਾ ਬੰਦਾ ਨਾ ਕੁੱਟਮਾਰ ਕਰਦਾ ਆ ਉਹਦੇ ਕੋਈ ਵਰਡ ਮੁੱਕ ਜਾਂਦੇ, ਉਹਦੇ ਕੋਈ ਸ਼ਬਦ ਮੁੱਕ ਜਾਂਦੇ ਆ, ਉਹ ਤਾਂ ਖਿੱਚਦਾ ਆ। ਤੁਸੀਂ ਦੇਖੋ ਕਿ ਡੋਮੈਸਟਿਕ ਵਾਇਲੈਂਸ ਘਰਾਂ ਦੇ ਵਿੱਚ ਜਦੋਂ ਆਉਂਦਾ ਤੇ ਬੰਦੇ ਕੋਲ ਵਰਡ ਘੱਟ ਹੁੰਦੇ, ਬੀਬੀ ਕੋਲ ਜ਼ਿਆਦਾ ਹੁੰਦੇ, ਬੀਬੀ ਤੇ ਡੋਮੈਸਟਿਕ ਵਾਇਲੈਂਸ ਜ਼ਿਆਦਾ ਹੁੰਦਾ। ਫੈਕਟ ਆ ਗੋਰਿਆਂ ਦੇ। ਕਹਿੰਦੇ ਪਹਿਲਾਂ ਕੀ ਹੁੰਦਾ ਹੈ ਕਿ ਪਹਿਲਾਂ ਬੰਦਾ ਥੋੜ੍ਹਾ ਜਿਹਾ ਬੋਲਣ ਦੀ ਟਰਾਈ ਕਰਦਾ, ਜਦੋਂ ਦੀ ਨਹੀਂ ਚੱਲਦੀ, ਹਾਰਿਆ ਮਹਿਸੂਸ ਕਰਦਾ ਆਪਣੇ ਆਪ ਨੂੰ, ਉਹਨੂੰ ਫਰਸਟ੍ਰੇਸ਼ਨ ਹੁੰਦੀ ਹੈ, ਫਿਰ ਉਹ ਗਾਲਾਂ 'ਤੇ ਉਤਰ ਆਉਂਦਾ, ਫਿਰ ਉਹ ਸਵੈਰ ਬੱਡ ਬੋਲਦਾ। ਜਦੋਂ ਗਾਲਾਂ 'ਤੇ ਵੀ ਨਹੀਂ ਉਹਦੀ ਗੱਲ ਬਣਦੀ, ਫਿਰ ਉਹ ਮੁੱਕਾ ਮਾਰਨ 'ਤੇ ਜਾਂਦਾ, ਫਿਰ ਉਹਨੂੰ ਕੁੱਟਣ ਮਾਰਨ 'ਤੇ ਚੱਲਦਾ, ਜਿਹੜਾ ਇਸ ਦੇਸ਼ ਦੇ ਵਿੱਚ ਕਾਨੂੰਨੀ ਤੌਰ 'ਤੇ ਗਲਤ ਆ। ਅਤੇ ਮੈਂ ਸੋਚ ਰਿਹਾ ਸੀ ਕਿ ਮਹਾਰਾਜ ਸਾਨੂੰ ਨਾ ਪਾਠ ਕਰਨ ਲਈ ਕਹਿ ਰਹੇ ਆ ਸਵੇਰੇ ਸ਼ਾਮ, ਬੋਲ ਕੇ ਕਰ, ਗਾਵੋ ਸੁਣੋ ਪੜ੍ਹੋ ਨਿਤ ਪਾਈ।
और इन्नी गल भी नहीं गा के कहिंदे कर। ते अज संथिया दे विच इक शब्द आया सीगा महाराज कहिंदे शब्द ते नच, मन नूं कह रहे सी। एक तां शब्द होंदा ना राज नाच रे मन गुर के आगे, एक ओह शब्द अज नवां मैनूं मेरे ध्यान च आया सी। कदी सोचिया तुसीं क्यों कह रहे महाराज नचण लई? गुरमत रहत मर्यादा कहिंदी है बंदे ने नचना नहीं, पर महाराज कह रहे मन नूं नचा। सोचिया कदी जी, इहदे लई नचण तों पहिलां गाउणा जरूरी आ। गाउणा की हुंदा आ? गाउण दे लई आवाज सुरच करनी पैंदी आ, किसे ना किसे ताल दे विच मैच करनी पैंदी आ। सुर ताल मैच हो जाणगे फिर गाउणा शुरू होगा। जदों असीं गुरबाणी गाउणी शुरू करदे आ, मन ए ताल च आ गया, कन्न ताल दे विच आ गए, अखां ताल दे विच आ गईआं, एक सुर हो गईआं, महाराज कहिंदे इदां गुरबाणी गा। ते जिहड़ी नचणा हुंदा उह वी किसे बीट ते नचदा ना जी, मैच हुंदा ना किसे चीज़ नाल। ये थोड़ी है बीट कित्थे वजदी आ ते बंदा कित्थे नचदा होवे। महाराज ने अलाणियां लिखिया गुरु ग्रंथ साहिब दे विच, जे आप जी ने पढ़िया होवे तां। अलाणियां की हुंदा सी पता जी? नहीं जी, पंजाब चो आया नूं तां पता होना चाहिए। हाँ तुसी देखिया जी ओके। हाँ अलाणिया की हुंदा सी? अलाणिया एक्चुअली साडे पंजाबी फोक का पार्ट आ, जिदा ना भंगड़ा आ गिद्धा आ, इदा ही अलाणिया भी साडा फोक का पार्ट आ। उन्हां नूं नैण कहिंदे हुंदे सीगे। जदों खास तौर ते कोई जवान मौत हो जांदी हुंदी सी ना, ते उन्हां नूं पिंड दे विच बुढ़ियां कट्ठियां कीतियां जांदियां हुंदियां सी कि तुसी स्यापा करन जाणा, वैण पाउणे। हाँ वैण पाउणे, स्यापा करना, उहनूं कहिंदे हुंदे सी अलाणिया करना। इन्हां ने उह फिर इक विच मास्टर बीबी खड़दी हुंदी सी, उन्हें दो हाथ पट्टां ते मारने, दो छाती ते मारने, दो सिर ते मारने, फिर वह नाल दियां बीबियां ने हू हू करना, बहुत कुछ करना। तो महाराज ने वह अलाणिया इत्थे लिख दिता, कहिंदे ये काम नहीं करने बिल्कुल भी, पिट स्यापा नहीं करना, तुसी आके आ वाला अलाणिया पढ़ना आ, ये काम नहीं करने। गुरु साहब जी ने सानू उहदा अल्टरनेटिव दे दिता आ। तो महाराज आपां नूं ये कह रहे सी वी अपने आप नूं एक सुरच कर। ते वो बीबियां की करदियां हुंदियां जी, जिहड़ी बीबी गलत हथ मारदी आ ना, नाल नहीं मिलदी, उहनूं कहिंदी इहनूं बाहर कढ दे, मैं अपनी अखी देखिया होया ए। अच्छा फिर की होया सी, मैनूं लगदा मैं 10 साल दा होऊंगा जदों ये चीज़ देखी सी, कोई जवान मौत हुई सी, ते मैनूं अज भी याद आ भी मैं पहली बारी देखिया सी। ते वो तो एक किस्म दे नाल जिद्दां गिद्धा पाउंदियां ने ना, ते वो करदियां सी वाह शेरा वाह, वाह शेरा वाह, इदां हथ मार मार के ना। अच्छा होया कि जदों ट्राली उतरी ना, सारियां बड़ियां हसदियां खेडदियां आ रहियां, ਜਦੋਂ ਵਿਆਹ ਤੇ ਆਈਆਂ ਹੁੰਦੀਆਂ। ਉਹ ਜਦੋਂ ਘਰ ਦੇ ਲਾਗੇ ਚਲੇ ਗਈਆਂ, ਉਹਨਾਂ ਨੇ ਚੁੰਨੀ ਸਿਰ ਤੇ ਕੀਤੀ, ਤੇ ਇੱਦਾਂ ਲੱਗਦਾ ਸੀ ਵੀ ਮਰਿਆ ਇਹਨਾਂ ਦਾ ਹੀ ਆ। ਜਿਉਂ ਲੱਗੀਆਂ ਉੱਚੀ ਉੱਚੀ ਚੀਕਾਂ ਮਾਰਨ, ਉਹ ਘਰ ਦੇ ਵਿਚਾਰੇ ਚੁੱਪ ਕਰਕੇ ਬੈਠੇ ਸੀ, ਉਹ ਵੀ ਉਹਨਾਂ ਨੇ ਵੈਣ ਪਾਉਣ ਲਾ ਤੇ ਜੀ। ਇਹਨੂੰ ਕਹਿੰਦੇ ਕਾਗਾ ਰੋਲੀ, ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਕਾਗਾ ਰੋਲੀ। ਜਿੱਦਾਂ ਕੋਈ ਕਾਂ ਮਰ ਜਾਂਦਾ ਨਾ, ਉਹਦੇ ਆਲੇ ਦੁਆਲੇ ਕਾਂ ਕਾਂ ਕਾਂ ਕਾਂ, ਬਸ ਉਹ ਕਾਂ ਕਹਿੰਦੇ ਵੀ ਆਹ ਤਾਂ ਸਾਡਾ ਹੀ ਮਰਿਆ, ਪਤਾ ਲੱਗ ਗਿਆ ਬਈ। ਫਿਊ ਮਿੰਟਸ ਆਫਟਰ ਦੈਟ ਕੋਈ ਕਾਂ ਨਹੀਂ ਦਿਸਣਾ, ਉਹਨੂੰ ਕੀੜੀਆਂ ਖਾ ਰਹੀਆਂ ਹੁੰਦੀਆਂ। ਇਹ ਮਰ ਪਤਾ ਕੀ ਆ, ਮਹਾਰਾਜ ਸਾਨੂੰ ਮਰਨਾ ਸਿਖਾਉਂਦੇ ਆ, ਪਰ ਆਪਾਂ ਸਿੱਖਦੇ ਨਹੀਂ। ਆਪਾਂ ਕਹਿੰਦੇ ਮਹਾਰਾਜ ਇਹ ਗੱਲਾਂ ਸਾਡੇ ਨਾਲ ਨਾ ਕਰੋ, ਮੈਂ ਥੋੜ੍ਹੀ ਮਰਨਾ, ਮੇਰੇ ਲਈ ਸੱਚੀ ਰੋਣਗੇ ਵਾਹਿਗੁਰੂ ਜੀ, ਮੇਰੇ ਨੂੰ ਤਾਂ ਬਹੁਤ ਪਿਆਰ ਕਰਦੇ, ਮੇਰੇ ਫਰੈਂਡ ਬਹੁਤ ਵਧੀਆ ਵਧੀਆ, ਮੈਨੂੰ ਤਾਂ ਸੱਚੀ ਰੋਣਗੇ, ਮੇਰੀ ਵਾਈਫ ਬਹੁਤ ਪਿਆਰ ਕਰਦੀ ਵਾਹਿਗੁਰੂ ਜੀ ਮੇਰੇ ਨਾਲ, ਬੱਚੇ ਬੜਾ ਪਿਆਰ ਕਰਦੇ। ਮਹਾਰਾਜ ਕਹਿੰਦੇ ਅਜੂ ਸਮਝ, ਹੱਲੇ ਵੀ ਸਮਝ ਆ ਮੇਰਿਆ ਮਨਾ, ਕੁਛ ਵਿਗੜਿਓ ਨਾਹੀ, ਛੱਡ ਦੇ ਮੂੰਹ ਪਿਆਰ ਆਪਣਾ ਅੱਗਾ ਚੇਤ। ਤੇ ਮੈਂ ਉਹ ਗੱਲ ਕਹਿ ਰਿਹਾ ਸੀ ਵੀ ਉਹਨਾਂ ਕੋਲ ਵਰਡ ਮੁੱਕ ਜਾਂਦੇ ਆ, ਤੇ ਮਹਾਰਾਜ ਨੇ ਸਾਨੂੰ ਸ਼ਬਦ ਦਿੱਤੇ, ਔਰ ਇੱਦਾਂ ਦੇ ਸ਼ਬਦ ਦਿੱਤੇ। ਮੈਂ ਇਹਨਾਂ ਨਾਲ ਡੀਲ ਕਰਦਾ ਹੋਇਆ ਕਰਕੇ ਕਹਿ ਰਿਹਾ ਜੀ। ਜਿਹੜੇ ਬੱਚੇ ਕਹਿੰਦੇ ਆ ਨਾ ਕਿ ਗਿਆਨੀ ਜੀ ਵੀ ਕਾਂਟ ਡੀਲ ਵਿਦ ਆਵਰ ਗੁੱਸਾ, ਮੈਂ ਆਪਣੇ ਮਾਇੰਡ ਤੇ ਕੰਟਰੋਲ ਨਹੀਂ ਕਰ ਸਕਦਾ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸਿਰਫ 5 ਵਾਰੀ ਮੂਲ ਮੰਤਰ ਸਾਹਿਬ ਦਾ ਪਾਠ ਜਿੱਦਾਂ ਮੈਂ ਕਿਹਾ ਉਦਾਂ ਕਰਨਾ, ਗਲੇ ਤੱਕ ਨਹੀਂ ਰਹਿਣਾ ਚਾਹੀਦਾ, ਇਹ ਥੱਲੇ ਉਤਰਨਾ ਚਾਹੀਦਾ, ਲੰਗਸ ਤੋਂ ਥੱਲੇ ਉਤਰਨਾ ਚਾਹੀਦਾ, ਇੱਕ ਓਅੰਕਾਰ ਸਤਨਾਮ। ਜੇ ਕਰ ਗਿਆ 5 ਵਾਰੀ ਕਰਦਾ, ਜੇ ਕਰ ਗਿਆ ਉਦੋਂ ਬਾਅਦ ਜੋ ਮਰਜ਼ੀ ਮਾਰ ਕੁੱਟ ਲਿਆ ਕਰ।
वर्ड दिओ अपने आप नूं, कुछ वर्ड दिओ, वाहिगुरु वर्ड दे दिओ, कोई शब्द जिहड़ा चेते आवे वह कर लो, कोई वर्ड दिओ बच्चे नूं, कोई वर्ड ले लो। आप जी गुस्से नाल स्ट्रगल करदे आ, गुरे कहिंदे उहनां नूं शब्द दिओ, मैं कहिंदा उहनां नूं गुरबाणी दिओ, अपने मन नूं गुरबाणी दिओ, यह बहुत लाभदायक आ। पौड़ी ते अगे चलीए जी आपां। गल हो रही सी नदियां ते वाह पवै समुंद ना जाने, हुण समुंद शाह सुल्तान की गल आनी आ। समुंदर किने बनाया जी? हाँ जी, वाहिगुरु जी ने। वाहिगुरु जी ने किदां डिसाइड किया भी आ अमेरिका का समुंदर आ, इंडिया का समुंदर आ, यूके का समुंदर आ जी? वाहिगुरु जी ने रजिस्ट्री दिती उन्होंने? हु डिसाइडेड देन? यूट्यूब के उत्ते आ फोट आ कट के देखियो, बहुत इंट्रस्टिंग स्टोरी है जी कि ओशंस की वंड किदां हुई सी, किहड़े बंदे ने कीती सी, किहने नक्शा बनाया सी। दस कमेंट दी आ, अखां खोल दिंदी आ कि ओशन किदां वंड होया। अच्छा ओशन तां वंड होया होया, पानी तां फिर दिसदा सीगा किथे किथे, ओह आकाश वंड दित्ता, तुहाडा एयर स्पेस साडे एयर स्पेस च आ गया भी, मैनूं तां लाइन नहीं दिसी। वह कहिंदे सानूं दिसदी आ ना, तैनूं नहीं दिसदी। कब्जा किहने कीता? बंदे ने। बनाया किने? वाहिगुरु जी ने। महाराज तुहाडे पोते आ, पुत दा फर्ज हुंदा कब्जे करना। प्यार च करो, प्यार च कर लो महाराज, कहिंदे कोई नहीं। समुंद शाह सुल्तान हुण इह समुंदरां दे मालक बन गए बंदे कि इह समुंदर मेरा, हमरी भूम काले कौन पैर, हों बांधू हों साधो बैर, हमरी भूम काले कौन पैर। राजे इदां कहिंदे हुंदे सी, मेरी भूमि ते पैर रख के तां देख

ਜਿਹਨੂੰ ਸਾਹ ਪੜਾਉਂਗੇ ਨਾ ਜੀ, ਸਾਹ ਦਾ ਮਤਲਬ ਹੁੰਦਾ ਸਾਹ ਲੈਣੇ। ਹਾਂ ਸ਼ਾਹ ਪੜ੍ਹਨਾ ਇਹਨੂੰ ਆਪਾਂ, ਸ਼ਾਹ, ਸ਼ਾਹ ਦਾ ਮਤਲਬ ਹੁੰਦਾ ਆ ਰਾਜਾ। ਹਾਂਜੀ, ਕੀ ਫਰਕ ਆਇਆ ਜੀ ਸਮੁੰਦ ਦਾ ਇੱਥੇ? ਨਹੀਂ ਜੀ, ਇੱਕ ਸਮੁੰਦ ਹੁੰਦਾ ਤਾਂ ਔਂਕੜ ਲੱਗ ਜਾਣੀ ਸੀ ਭੈਣ ਜੀ, ਸਿਹਾਰੀ ਨਹੀਂ ਆ ਇੱਥੇ, ਉੱਥੇ ਸਿਹਾਰੀ ਸੀਗੀ ਜੀ। ਓਕੇ, ਸਿਹਾਰੀ ਸੀਗੀ ਪ੍ਰੈਪੋਜੀਸ਼ਨ ਦੀ, ਸਮੁੰਦਰ ਦੇ ਵਿੱਚ। ਦੇਖੋ ਹੁਣ ਕਿੱਡੀ ਪਿਆਰੀ ਗੱਲ ਆ, ਇੱਥੇ ਸਿਰਫ ਓਸ਼ਨ ਆਇਆ, ਸਮੁੰਦਰ ਵਰਗੇ, ਸਮੁੰਦਰ ਦੀ ਤਰ੍ਹਾਂ ਇਗਜ਼ਾਮਪਲ ਦੇ ਰਹੇ ਆ, ਔਰ ਇਹਦੇ ਵਿੱਚ ਨਹੀਂ ਆ ਰਿਹਾ। ਇਸੇ ਤਰ੍ਹਾਂ ਹੀ ਜਦੋਂ ਗੁਰਬਾਣੀ ਦੇ ਅਰਥ ਸਿਹਾਰੀਆਂ, ਔਂਕੜਾਂ, ਇਹਨਾਂ ਨੂੰ ਸਮਝ ਕੇ, ਦਲਾਵਾਂ ਨੂੰ ਸਮਝ ਕੇ ਗੁਰਮੁਖ ਪਿਆਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਜਾਂ ਹੋਰ ਗੁਰਮੁਖ ਪਿਆਰੇ ਕਰਦੇ ਆ, ਉਹਨਾਂ ਦੇ ਵਿੱਚ ਫਰਕ ਨਹੀਂ ਪੈ ਸਕਦਾ। ਉਹ ਇਹ ਨਹੀਂ ਹੁੰਦਾ ਆਹ ਵੀ ਅਰਥ ਠੀਕ ਆ ਜੀ, ਆਹ ਵੀ ਅਰਥ ਠੀਕ ਆ ਜੀ, ਇਹਦਾ ਬਹੁ ਇੱਕ ਸਿੰਗੂਲਰ ਦਾ ਪਲੂਰਲ ਬਣਾ ਦਿੰਦੇ ਆ, ਪਲੂਰਲ ਦਾ ਸਿੰਗੂਲਰ ਬਣ ਜਾਂਦਾ, ਫਿਰ ਪ੍ਰੈਜੈਂਟ ਨੂੰ ਪਾਸਟ 'ਚ ਲੈ ਜਾਣਾ, ਪਾਸਟ ਨੂੰ ਪ੍ਰੈਜੈਂਟ 'ਚ ਲੈ ਜਾਣਾ। ਜਦੋਂ ਬੰਦੇ ਨੂੰ ਇਹ ਸਮਝ ਆਉਂਦੀ ਆ, ਤੇ ਭਾਈ ਰਣਧੀਰ ਸਿੰਘ ਜੀ ਕੀ ਕਹਿੰਦੇ ਆ, ਭਾਈ ਰਣਧੀਰ ਸਿੰਘ ਜੀ ਕਹਿੰਦੇ ਗੁਰਬਾਣੀ ਦੀ ਕਥਾ ਨਾ ਕਰਿਆ ਕਰੋ। ਕਿਉਂ ਨਾ ਕਰੋ? ਕਹਿੰਦੇ ਕੀਰਤਨੀ ਕਥਾ ਆ, ਕਿਉਂਕਿ ਤੁਹਾਨੂੰ ਉਹਦੀ ਸਮਝ ਨਹੀਂ ਪੈਣੀ, ਜੇ ਸਮਝ ਪਊਗੀ ਤਾਂ ਕੁਛ ਕਹੋਗੇ, ਕਿਉਂਕਿ ਉਹ ਕਹਿੰਦੇ ਵੀ ਉਹਨੂੰ ਗਲਤ ਨਾ ਕਰੋ। ਸਮੁੰਦ, ਸਮੁੰਦਰ ਵਰਗੇ, ਸ਼ਾਹ, ਸ਼ਾਹ ਮਤਲਬ ਰਾਜੇ, ਵਪਾਰੀ, ਧਨਾਢ, ਸੁਲਤਾਨ, ਐਮਪਰਰ, ਪਾਤਸ਼ਾਹ, ਮਹਾਰਾਜੇ। ਗਿਰਹਾ ਕੀ ਹੁੰਦਾ ਜੀ? ਸੁਖਮਨੀ ਸਾਹਿਬ ਚ ਵੀ ਆਉਂਦਾ। ਅੱਛਾ ਦੇਖਿਓ, ਇੱਕ ਆਹ ਚੀਜ਼ ਮੈਨੂੰ ਨਵੀਂ ਮਿਲੀ ਜੀ ਇਹਦੇ ਵਿੱਚ, ਅੱਗੇ ਨਹੀਂ ਸੀ ਮੈਨੂੰ ਇਹ ਪਤਾ। ਸ਼ਾਹ ਫਾਰਸੀ ਵਿੱਚ ਰਾਜੇ ਨੂੰ ਕਹਿੰਦੇ ਹਨ, ਜਦਕਿ ਸੁਲਤਾਨ ਅਰਬੀ ਵਿੱਚ ਰਾਜੇ ਨੂੰ ਕਹਿੰਦੇ ਹਨ। ਸੁਲਤਾਨ ਇਤਿਹਾਸਕ ਤੌਰ ਤੇ ਤੁਰਕੀ ਮਹਾਰਾਜਿਆਂ ਵਾਸਤੇ ਵਰਤਿਆ ਜਾਂਦਾ ਸੀ। ਹੁਣ ਸੁਲਤਾਨ ਜਿਹੜਾ ਆ ਉਹ ਤੁਰਕੀ ਜ਼ਿਆਦਾ ਵਰਤਦੇ ਸੀ, ਕਿਉਂਕਿ ਇਹਦਾ ਮਤਲਬ ਪਹਿਲਾਂ ਸ਼ਾਹ ਜਿਹੜੇ ਸੀਗੇ ਉਹ ਰਾਜੇ ਜਿਹੜੇ ਸੀਗੇ ਅਰਬੀ ਰਾਜੇ ਜਿਹੜੇ ਆਏ ਸੀ ਉਹਨਾਂ ਨੂੰ ਸ਼ਾਹ ਕਿਹਾ ਜਾਂਦਾ ਹੁੰਦਾ ਸੀ। ਇਹੀ ਗੱਲ ਆ ਕਿ ਭਰੀਏ ਹੱਥ ਪੈਰ ਤਨ ਦੇ ਜਿਹੜਾ ਸੀ ਉਹ ਵੱਖਰੇ ਵੱਖਰੇ, ਜਾਂ ਆਪਾਂ ਪੜ੍ਹਿਆ ਸੀ ਨਾ, ਪਿੱਛੇ ਪੜ੍ਹ ਕੇ ਆਏ ਸੀ, ਵਕਤ ਨਾ ਪਾਇਓ ਕਾਦੀਆਂ, ਵੇਲ ਨਾ ਪਾਈਆਂ ਪੰਡਤੀ, ਪੰਡਤੀ ਉਹਨੂੰ ਵੇਲਾ ਕਹਿੰਦੇ ਹੁੰਦੇ ਸੀ ਤੇ ਕਾਜੀ ਉਹਨੂੰ ਵਕਤ ਕਹਿੰਦੇ ਹੁੰਦੇ ਸੀ, ਤੇ ਮਹਾਰਾਜ ਨੇ ਦੋਨੇ ਵਰਤ ਲਏ, ਦੋਨਾਂ ਨੂੰ ਐਡਰੈਸ ਕਰਤਾ। ਇੱਥੇ ਵੀ ਮਹਾਰਾਜ ਇੱਦਾਂ ਦਾ ਹੀ ਕੰਮ ਕਰ ਰਿਹਾ ਆ ਕਿ ਉਹ ਲੈਂਗੁਏਜਿਸ ਨੂੰ ਐਡਰੈਸ ਕਰਦਾ ਆ। ਜਦੋਂ ਆਪਾਂ ਕਿਸੇ ਦਾ ਨਾਮ ਲੈ ਕੇ ਬੁਲਾਉਂਦੇ ਹਾਂ ਤੇ ਉਹ ਬੰਦਾ ਅੰਗੇਜ ਜ਼ਿਆਦਾ ਹੋ ਜਾਂਦਾ। ਮਾਊਂਟੇਨਸ ਹੋ ਗਿਆ ਜੀ, ਗਿਰਹਾ ਹੋ ਗਿਆ ਪਹਾੜਾਂ ਵਰਗੇ, ਮਾਲ, ਧਨ, ਦੌਲਤ, ਜਾਇਦਾਦ। ਤੇ ਵਾਹਿਗੁਰੂ ਜੀ ਕਹਿੰਦੇ ਬਈ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆਂ। ਸਮੁੰਦ ਵਿੱਚ ਪੈ ਕੇ ਉਹ ਸਮੁੰਦਰ ਦੀ ਵਡਿਆਈ ਨਹੀਂ ਦੱਸ ਸਕਦੇ। ਤੇ ਕਹਿੰਦੇ ਜਿਹੜੇ ਸਮੁੰਦਰਾਂ ਦੇ ਮਾਲਕ ਬਣ ਕੇ ਬਹਿ ਜਾਂਦੇ ਆ, ਜੇਕਰ ਸਮੁੰਦਰਾਂ ਜਿਹੇ ਵੱਡੇ ਸ਼ਾਹ ਸੁਲਤਾਨ ਹੋਣ ਅਤੇ ਉਹਨਾਂ ਪਾਸ ਪਹਾੜਾਂ ਜਿੰਨਾ ਮਾਲ ਧਨ ਹੋਵੇ, ਢੇਰ ਲੱਗੇ ਹੋਣ, ਇੰਨੇ ਵੱਡੇ ਵੱਡੇ ਮਹਾਰਾਜੇ, ਪੂਰਸ ਦਾ ਗ੍ਰੇਟ ਆਪਾਂ ਪੜ੍ਹਦੇ ਹੁੰਦੇ ਸੀ, ਆਪਾਂ ਨੂੰ ਆਈ ਥਿੰਕ 10ਵੀਂ ਦੇ ਕਲਾਸ ਦੇ ਵਿੱਚ ਹੁੰਦਾ ਸੀ, ਵਰਡ ਜਿੱਤ ਲਿਆ ਸੀ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਹੋ ਨਾ ਵਿਸਰੈ। ਮੈਨੂੰ ਨਹੀਂ ਪਤਾ ਜਦੋਂ ਤੁਸੀਂ ਇਸ ਲਾਈਨ ਨੂੰ ਪੜ੍ਹਦੇ ਹੋਵੋਗੇ ਤਾਂ ਕੀ ਸੋਚਦੇ ਆ ਜਾਂ ਕੀ ਸੋਚਦੇ ਸੀ, ਪਰ ਸੋਚਿਆ ਕਰੋ, ਕੁਛ ਨਾ ਕੁਛ ਜ਼ਰੂਰ ਸੋਚਿਆ ਕਰੋ। ਜੇ ਨਹੀਂ ਸੋਚੋਗੇ ਫਿਰ ਨਹੀਂ ਸਮਝ ਆਉਣੀ, ਕੁਛ ਨਾ ਕੁਛ ਜ਼ਰੂਰ ਸੋਚਿਆ ਕਰੋ। ਇਹਦੇ ਕਈ ਤਰ੍ਹਾਂ ਦੇ ਅਰਥ ਕੀਤੇ ਆ, ਪਰ ਆਪਾਂ ਜਿਹੜੇ ਅਰਥ ਆ ਗ੍ਰਾਮਰ ਦੇ ਹਿਸਾਬ ਨਾਲ ਹੀ ਕਰਨੇ ਆ। ਮਹਾਰਾਜ ਕਹਿੰਦੇ ਕੀੜੀ ਬਰਾਬਰ ਵੀ ਨਹੀਂ ਉਹ ਰਾਜੇ, ਕੀੜੀ ਦੇ ਬਰਾਬਰ ਵੀ ਨਹੀਂ ਉਹ ਰਾਜੇ ਮਹਾਰਾਜ ਦੀ ਨਿਗਾਹ ਦੇ ਵਿੱਚ, ਰੱਬ ਦੀ ਨਿਗਾਹ ਦੇ ਵਿੱਚ। ਜਿਹੜੇ ਬੰਦੇ ਕਹਿੰਦੇ ਆ ਨਾ ਵੀ ਆਈ ਐਮ ਦਾ ਬਿਗੈਸਟ ਐਮਪਰਰ, ਛਤਰਪਤੀ ਰਾਜਾ ਆ, ਮੇਰੇ ਕੋਲ ਪਹਾੜਾਂ ਜਿੰਨੇ ਮਾਲ ਧਨ ਪਏ ਆ,
ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਤਾਂ ਕੀੜੀ ਦੇ ਤੁੱਲ ਵੀ ਨਹੀਂ ਜਿਹਨੂੰ ਵਾਹਿਗੁਰੂ ਜੀ ਨਾ ਭੁੱਲੇ। ਜੇ ਉਹ ਕੀੜੀ ਨੂੰ ਵਾਹਿਗੁਰੂ ਚੇਤੇ ਦੇ ਵਿੱਚ ਆ, ਜੇ ਵਾਹਿਗੁਰੂ ਜੀ ਉਹਦੇ ਚੇਤੇ 'ਚ ਆ, ਤਾਂ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਉਹ ਕੀੜੀ ਆ ਗਈ ਆ, ਵਾਹਿਗੁਰੂ ਦੀ ਨਜ਼ਰ ਦੇ ਵਿੱਚ ਆ ਗਈ ਆ, ਉਹ ਵੱਡੇ ਵੱਡੇ ਰਾਜੇ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਉਸ ਕੀੜੀ ਨੂੰ ਵਾਹਿਗੁਰੂ ਨਾ ਭੁੱਲੇ ਤਾਂ ਤੇ ਉਹ ਵਾਹਿਗੁਰੂ ਦੀ ਨਜ਼ਰ ਦੀ ਪਾਤਰ ਬਣ ਜਾਵੇ। ਮੈਨੀ ਟਾਈਮ ਬੰਦਾ ਜ਼ੁਲਮ ਕਰਦਾ ਜੀ, ਜਦੋਂ ਉਸ ਬੰਦੇ ਕੋਲ ਪਾਵਰ ਆ ਜਾਂਦੀ ਹੈ, ਰਾਜਾ ਬਣ ਜਾਂਦਾ। ਆਈ ਥਿੰਕ ਯੂ ਆਲ ਵਾਚ ਦਾ ਮੂਵੀ ਸਤਲੁਜ ਫਿਲਮ, ਸਾਰਿਆਂ ਕੋਲ ਫੋਨ 'ਚ ਆ ਗਈ ਹੋਣੀ ਨਾ, ਉਹ ਖਾਲੜਾ ਜੀ ਦੀ ਫਿਲਮ ਆ ਜਿਹੜੀ। ਐਂਡ ਕੁਛ ਸਿੱਖ ਇਹ ਕਹਿ ਰਿਹਾ ਵੀ ਉਹ ਫਿਲਮ ਦੇ ਨਾਲ ਕੋਈ ਫਾਇਦਾ ਨਹੀਂ ਹੋਇਆ, ਕੋਈ ਫਰਕ ਨਹੀਂ ਗਾ, ਉਹ ਤਾਂ ਐਕਟਰ ਆ, ਉਹਨਾਂ ਨੇ ਆਹ ਕੀਤਾ ਉਹ ਕੀਤਾ। ਜਿਹੜੀ ਮੈਂ ਸਟੋਰੀ ਇੱਥੋਂ ਬੈਠ ਕੇ ਖਾਲੜਾ ਜੀ ਦੀ ਦੱਸਣੀ ਆ ਜਾਂ ਮਿਊਜ਼ੀਅਮ ਦੱਸ ਰਿਹਾ ਹੈ, ਉਹ ਸਾਰਿਆਂ ਤੱਕ ਪਹੁੰਚਣੀ ਨਹੀਂ। ਉਹ ਸਿਰਫ ਉਹਨਾਂ ਤੱਕ ਪਹੁੰਚਣੀ ਸੀ ਜਿਹੜੇ ਗੁਰਦੁਆਰਾ ਸਾਹਿਬ ਆਉਂਦੇ ਆ। ਉਹ ਮੂਵੀ ਉਹਨਾਂ ਤੱਕ ਪਹੁੰਚੀ ਆ ਜਿਹਨਾਂ ਨੂੰ ਪਤਾ ਹੀ ਨਹੀਂ ਵੀ ਸਿੱਖਾਂ ਦੀ ਕੋਈ ਹਿਸਟਰੀ ਵੀ ਆ। ਜਦੋਂ ਤੁਸੀਂ ਬੱਚਿਆਂ ਨੂੰ ਕਹੋਗੇ ਨਾ ਕਿ ਸਿੱਖਾਂ ਦਾ ਆਪਣਾ ਰਾਜ ਹੁੰਦਾ ਸੀ, ਸਾਡੀਆਂ ਆਪਣੀਆਂ ਤੋਪਾਂ ਹੁੰਦੀਆਂ ਸੀ, ਉਹ ਕਹਿੰਦੇ ਫੈਰੀ ਟੇਲ ਦੀਆਂ ਸਟੋਰੀਆਂ ਜਿਹੀਆਂ ਸੁਣਾਉਂਦੇ ਆ। ਪਰ ਜਦੋਂ ਉਹ ਮਿਊਜ਼ੀਅਮ 'ਚ ਜਾ ਕੇ ਦੇਖਦੇ ਆ ਤਾਂ ਪਤਾ ਲੱਗਦਾ ਆ। ਤੇ ਜਿਹੜਾ ਰਾਜਾ ਬਣ ਜਾਂਦਾ ਨਾ ਜੀ, ਉਹ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦਾ ਹੈ ਲੋਕਾਂ ਦੇ ਉੱਪਰ। ਉਹਨੂੰ ਬਾਕੀ ਸਾਰੇ ਕੀੜੇ ਮਕੌੜੇ ਦਿਸਣ ਲੱਗ ਪੈਂਦੇ ਆ, ਤੇ ਕੀੜੇ ਮਕੌੜੇ ਦੇਖ ਕੇ ਹੀ ਉਹ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਸੀ ਇਹਨਾਂ ਨੂੰ। ਅੱਛਾ, ਜਿੰਨੀ ਵੀ ਉਹਨਾਂ ਨੇ ਅੱਤ ਕੀਤੀ, ਜਿੰਨੇ ਵੀ ਜ਼ੁਲਮ ਕੀਤੇ, ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਜਿਹੜਾ ਆ ਉਹ ਇੱਦਾਂ ਦਾ ਨਹੀਂ ਜਿਹੜਾ ਵਧੀਆ ਮੌਤ ਮਰਿਆ ਹੋਵੇ ਕੋਈ। ਸਾਰਿਆਂ ਦੇ ਪਰਿਵਾਰ ਖਰਾਬ ਹੋਏ ਤੇ ਸਾਰਿਆਂ ਦੇ ਬਿਮਾਰੀ ਦੇ ਨਾਲ, ਇੱਦਾਂ ਦੀਆਂ ਬਿਮਾਰੀਆਂ ਨਾਲ ਮੌਤ ਹੋਈ, ਔਰ ਪਤਾ ਨਹੀਂ ਹੱਲੇ ਵਾਹਿਗੁਰੂ ਜੀ ਨੇ ਗਾਂ ਉਹਨਾਂ ਦੇ ਨਿਬੇੜੇ ਕਿੱਦਾਂ ਕਰਨੇ ਆ। ਪਰ ਜਦੋਂ ਗੁਰਮੁਖ ਪਿਆਰਾ ਰਾਜਾ ਬਣਦਾ ਆ, ਉਹ ਰਾਜਾ ਫਿਰ ਨਵਾਬ ਕਪੂਰ ਸਿੰਘ ਵਰਗਾ ਬਣਦਾ ਆ। ਹਿਸਟਰੀ ਪੜ੍ਹ ਕੇ ਪਤਾ ਲੱਗ ਜਾਣਾ ਆਪ ਜਿਹਨੂੰ ਵੀ ਨਵਾਬ ਕਪੂਰ ਸਿੰਘ ਦੇ ਵਿੱਚ ਕਿਹੜੀ ਕੁਆਲਿਟੀ ਸੀ। ਪਰ ਮਹਾਰਾਜ ਕਹਿੰਦੇ ਵੀ ਤੂੰ ਉਸ ਵਾਹਿਗੁਰੂ ਨੂੰ ਸਲਾਹ, ਆਪਾਂ ਐਂਡ ਕਰੀਏ ਇਸ ਪੌੜੀ ਦਾ। ਇਸ ਪੌੜੀ ਵਿੱਚ ਹਜ਼ੂਰ ਨੇ ਪ੍ਰਭੂ ਦੀ ਉਸਤਤ ਸਿਫਤ ਸਲਾਹ ਕਰਨ ਦਾ ਮਹੱਤਵ ਦੱਸਿਆ ਵੀ ਉਹਦਾ ਸਿਮਰਨ ਕਰਨਾ ਕਿਉਂ, ਉਹਨੂੰ ਸਲਾਉਣਾ ਕਿਉਂ, ਉਹਨੂੰ ਵਾਹਿਗੁਰੂ ਕਹਿ ਕੇ ਯਾਦ ਕਿਉਂ ਕਰਨਾ, ਆਵਾਜ਼ਾਂ ਕਿਉਂ ਮਾਰਨੀਆਂ। ਜਿਵੇਂ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈ ਕੇ ਵੱਖਰੇ ਨਹੀਂ ਪਛਾਣੇ ਜਾਂਦੇ, ਇਸੇ ਤਰ੍ਹਾਂ ਹੀ ਸਿਫਤ ਸਲਾਹ ਕਰਕੇ ਗੁਰਮੁਖ ਅਕਾਲ ਪੁਰਖ ਨਾਲ ਇੱਕਮਿਕ ਹੋ ਜਾਂਦੇ ਆ। ਵੱਡੇ ਵੱਡੇ ਸ਼ਾਹ ਅਤੇ ਸੁਲਤਾਨ ਦੁਨੀਆ ਵੀ ਤੌਰ ਦੇ ਲੱਖ ਵੱਡੇ ਹੋਣ, ਪਰ ਜੇਕਰ ਇੱਕ ਅਦਨੀ ਛੋਟੀ ਜਿਹੀ ਕੀੜੀ ਨੂੰ ਪ੍ਰਭੂ ਮਨੋ ਨਾ ਵਿਸਰੈ, ਤਾਂ ਅਜਿਹੇ ਵੱਡੇ ਸੁਲਤਾਨ ਵੀ ਉਹਦੇ ਬਰਾਬਰ ਕੁਛ ਨਹੀਂ, ਉਹ ਉੱਚੀ ਭਾਰੂ ਹੋ ਜਾਂਦੀ ਆ। ਆਪਾਂ ਵਾਹਿਗੁਰੂ ਤਾਂ ਜਪਣਾ, ਮਹਾਰਾਜ ਕਹਿੰਦੇ ਸਿਆਣਪ ਨਹੀਂ ਕਰਨੀ ਇਹਦੇ ਵਿੱਚ, ਆਪਾਂ ਸਿਰਫ ਵਾਹਿਗੁਰੂ ਕਰਨਾ। ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਮੈਂ ਤਾਂ ਕਰਨਾ ਕਿਉਂਕਿ ਮੈਨੂੰ ਇਹ ਗੁਰੂ ਦਾ ਹੁਕਮ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਗੁਣ ਕਹਿ ਗੁਣੀ ਸਮਾ ਬਣਿਆ, ਵਾਹਿਗੁਰੂ ਦੇ ਗੁਣ ਕਹਿ ਯੂ ਵਿਲ ਬੀ ਰੀਚ ਯੂਰ ਡੈਸਟੀਨੇਸ਼ਨ। ਤੇ ਜਦੋਂ ਡੈਸਟੀਨੇਸ਼ਨ ਤੇ ਪਹੁੰਚਣਾ ਆ ਨਾ, ਤੇ ਮਨ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ। ਏਸੀ ਚੱਲਦੇ ਆ ਨਾ ਜੀ, ਤੇ ਫੀਲ ਹੁੰਦਾ ਆ ਵੀ ਠੰਡ ਆ ਰਹੀ ਆ, ਤੇ ਜੇ ਏਸੀ ਚੱਲਦਾ ਹੋਵੇ ਬੰਦੇ ਨੂੰ ਗਰਮੀ ਆਈ ਜਾਵੇ, ਫਿਰ ਆਪਾਂ ਕਹਾਂਗੇ ਵੀ ਤੇਰਾ ਇਲਾਜ ਕਰਾਉਣ ਦੀ ਲੋੜ ਆ, ਤੈਨੂੰ ਬੁਖਾਰ ਹੋਣਾ, ਉਹ ਬੰਦਾ ਠੀਕ ਨਹੀਂ। ਵਾਹਿਗੁਰੂ ਕਹਿਣ ਦੇ ਨਾਲ ਅੰਦਰ ਠੰਡਾ ਹੋਣਾ ਚਾਹੀਦਾ ਆ, ਕਿਉਂਕਿ ਇਹ ਠੰਡ ਆ। ਮਹਾਰਾਜ ਕਹਿੰਦੇ ਆ ਵੀ ਗੁਰ ਸੀਤਲ ਨਾਮ ਦਿਓ, ਤਪਤ ਕੜਾਹਾ ਬੁਝ ਗਿਆ। ਜੇ ਨਾਮ ਠੰਡਾ ਆ ਤੇ ਮੈਨੂੰ ਤੱਤਾ ਲੱਗ ਰਿਹਾ ਆ, ਮੇਰੇ ਅੰਦਰ ਦੀ ਤਪਸ਼ ਨਹੀਂ ਮੁੱਕ ਰਹੀ, ਇਹਦਾ ਮਤਲਬ ਮੈਨੂੰ ਬੁਖਾਰ ਆ। ਵੀ ਹੈਵ ਟੂ ਬੀ ਕੰਸਿਡਰ, ਅਸੀਂ ਪੇਸ਼ੈਂਟ ਆ, ਅਸੀਂ ਰੋਗੀ ਹਾਂ, ਤੇ ਵਾਹਿਗੁਰੂ ਜੀ ਡਾਕਟਰ ਆ। ਕਮ ਸੇ ਕਮ ਆਪਾਂ ਜਿਸ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਮੈਨੂੰ ਲੱਗਦਾ ਹੁਣ ਤਾਂ ਸ਼ਾਇਦ ਡਾਕਟਰਾਂ ਦੀਆਂ ਅਪੁਆਇੰਟਮੈਂਟ ਮਿਲਣ ਲੱਗ ਪਈਆਂ ਜੀ, ਹੈ ਨਾ। ਅੱਗੇ ਨਹੀਂ ਸੀ ਮਿਲਦੀਆਂ, ਸ਼ਾਇਦ ਹੁਣ ਥੋੜ੍ਹਾ ਈਜ਼ੀ ਕਰ ਲਿਆ। ਅੱਛਾ, ਤੁਸੀਂ ਘਰ 'ਚ ਬਿਮਾਰ ਪਏ ਹੋਵੋ ਅਤੇ ਕੁਛ ਹੋ ਜਾਵੇ, ਅਤੇ ਆਪਾਂ ਹੋਸਪਿਟਲ 'ਤੇ ਕਲੇਮ ਕਰ ਸਕਦੇ ਹਾਂ ਕਿ ਤੁਸੀਂ ਮੇਰਾ ਪਤਾ ਨਹੀਂ ਲਿਆ? ਜਾਣਾ ਪਊਗਾ ਨਾ ਜੀ, ਐਸਟੀਮੇਟ ਤਾਂ ਦੇ ਉਹਨਾਂ ਕੋਲ, ਕੋਈ ਨਾ ਕੋਈ ਆਪਣੀ ਡਾਇਗਨੋਸ ਕਰਾਉਣਾ ਪਊਗਾ। ਮਹਾਰਾਜ ਨੇ ਕੁਛ ਰੂਲ ਇੱਦਾਂ ਦੇ ਇੱਥੇ ਵੀ ਰੱਖੇ ਆ। ਮਹਾਰਾਜ ਕਹਿੰਦੇ ਇੱਥੇ ਆ ਕੇ ਢਹਿਣਾ ਪਊਗਾ, ਕਹਿ ਮੇਲ ਲਿਓ ਦਿਆਲ ਢਹਿ ਪਏ ਦੁਆਰਿਆ,
ਰੱਖ ਲਿਓ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਤੇ ਮਹਾਰਾਜ ਕਹਿੰਦੇ ਵੈਨ ਐਵਰ, ਅੱਛਾ ਇੱਦਾਂ ਕਰਨ ਨਾਲ ਕੀ ਹੋਊਗਾ ਮਹਾਰਾਜ, ਇਹਦਾ ਮਤਲਬ ਤੁਸੀਂ ਤਾਂ ਬਹੁਤ ਹੰਕਾਰੀ ਆ, ਫਿਰ ਤੁਸੀਂ ਚਾਹੁੰਦੇ ਆ ਮੈਂ ਤੁਹਾਡੇ ਪੈਰਾਂ 'ਚ ਡਿੱਗਾਂ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਤੇਰਾ ਮਨ ਆ ਨਾ ਇਹਨੇ ਭੱਜ ਜਾਣਾ, ਇਹਨੇ ਫਿਰ ਅਰਦਾਸ ਨਹੀਂ ਕਰਨੀ। ਇੱਥੇ ਢਹਿਣ ਦੇ ਨਾਲ ਇਹ ਨਹੀਂ ਹੋਣਾ ਕਿ ਮੈਂ ਵੱਡਾ ਹੋ ਗਿਆ ਤੂੰ ਛੋਟਾ ਹੋ ਗਿਆ, ਨਹੀਂ, ਤੇਰੀ ਅੰਦਰਲਾ ਜਿਹੜਾ ਪ੍ਰੋਸੈਸ ਆ ਉਹ ਪ੍ਰੋਸੈਸ ਜਿਹੜਾ ਆ ਉਹ ਬਿਲਟਅਪ ਹੋਊਗਾ। ਤੇ ਮਹਾਰਾਜ ਇੱਕ ਕੀੜੀ ਦੀ ਇਗਜ਼ਾਮਪਲ ਦਿੰਦੇ ਆ, ਦੋ ਸ਼ਬਦ ਆਉਂਦੇ ਆ ਕੀੜੀ ਦੇ ਮੁਤਾਬਕ, ਇੱਕ ਸਲੋਕ ਆਉਂਦਾ ਆ ਸਲੋਕ ਸੰਸਕ੍ਰਿਤੀ ਦੇ ਵਿੱਚ, ਕੀੜੀ ਨੂੰ ਬਹੁਤ ਉਸਤ ਦਿੱਤੀ ਆ, ਤੇ ਇੱਕ ਸਲੋਕ ਆ ਆਉਂਦਾ ਜੀ, ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਨੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਕਹਿੰਦੇ ਵਾਹਿਗੁਰੂ ਪਤਾ ਕਿੱਦਾਂ ਆ ਜੀ, ਜਿੱਦਾਂ ਕਿਸੇ ਨੇ ਖੰਡ ਰੇਤ ਚ ਖਿਲਾਰ ਦਿੱਤੀ ਹੋਵੇ, ਹੁਣ ਹਾਥੀ ਰੇਤ ਨੂੰ, ਹਾਥੀ ਕੀ ਕਰੂਗਾ, ਹਾਥੀ ਨੇ ਕੀ ਕੀਤਾ ਨਾ ਜੀ, ਉਹ ਰੇਤ ਚੁਗਣ ਦੀ ਟਰਾਈ ਕਰ ਰਿਹਾ ਫੋਟੋ ਦੇ ਵਿੱਚ, ਤੇ ਰੇਤ ਖੰਡ ਚੁਗਣ ਦੀ ਤਿਆਰ ਟਰਾਈ ਕਰ ਰਿਹਾ, ਪਰ ਉਹਦੀ ਸੁੰਡ ਦੇ ਨਾਲ ਰੇਤਾ ਵੀ ਜਾਊਗੀ। ਪਰ ਜਿਹੜੀ ਕੀੜੀ ਹੈ ਨਾ, ਉਹ ਇਕੱਲਾ ਪੀਸ ਚੱਕ ਕੇ ਆ ਦੇਖੋ ਆ ਦੂਸਰੀ ਫੋਟੋ ਦੇ ਵਿੱਚ ਉਹਨੇ ਢੇਰ ਲਾ ਤਾ, ਉਹਦੇ ਵਿੱਚੋਂ ਖੰਡ ਵੱਖ ਕਰਤੀ, ਰੇਤ ਵੱਖ ਕਰਤੀ। ਕੀੜੀ ਨਿਮਰਤਾ ਦਾ ਪ੍ਰਤੀਕ ਆ। ਮਹਾਰਾਜ ਜੀ ਕਹਿੰਦੇ ਵੀ ਜੇ ਇਹਨਾਂ ਅੱਖਰਾਂ ਦੇ ਵਿੱਚ ਤੂੰ ਵਾਹਿਗੁਰੂ ਜੀ ਲੱਭਣਾ ਆ ਨਾ, ਫਿਰ ਉਹਦੀ ਕਹਾਣੀ ਕੁਛ ਹੋਰ ਆ। ਫਿਰ ਉਹ ਕਹਾਣੀ ਉਹਦੀ ਇਹ ਨਹੀਂ ਕਿ ਮੈਂ ਕਿੰਨਾ ਸੋਹਣਾ ਕੀਰਤਨ ਕਰਦਾ, ਮੈਨੂੰ ਗ੍ਰਾਮਰ ਦੀ ਬੜੀ ਨੌਲੇਜ ਆ, ਮੈਨੂੰ ਸਿਹਾਰੀਆਂ ਬਹਿਰੀਆਂ ਬਹੁਤ ਸੋਹਣੀਆਂ ਬੋਲਣੀਆਂ ਆਉਂਦੀਆਂ, ਮੇਰੇ ਵਰਗਾ ਪਾਠ ਕੋਈ ਨਹੀਂ ਕਰਦਾ, ਇਸ ਤੋਂ ਅੱਗੇ ਜਾਣਾ ਪੈਣਾ, ਇਸ ਤੋਂ ਅੱਗੇ ਜਾਣਾ ਪੈਣਾ ਜੀ। ਉਹ ਹੈ ਕੀੜੀ, ਤੇ ਕੀੜੀ ਦੀ ਇਕਾਗਰਤਾ ਬਹੁਤ ਆ। ਕੀੜੀ ਮਾਈਕਰੋਸਕੋਪਿਕ ਵਾਂਗੂ ਕੰਮ ਕਰਦੀ ਆ, ਉਸ ਸ਼ਬਦ ਦੇ ਅੰਦਰ ਚਲੇ ਜਾਣਾ, ਉਸ ਸ਼ਬਦ ਉਹੀ ਆ ਜਿੰਨੇ ਵੀ ਮੈਂ ਪੜ੍ਹੇ ਆ, ਪੌੜੀ ਪੜ੍ਹੀ ਆ, ਸ਼ਬਦ ਤਾਂ ਉਹੀ ਆ ਜਿਹੜੇ ਆਪਾਂ ਰੋਜ਼ ਪੜ੍ਹਦੇ ਆ, ਪਰ ਇਹਨਾਂ ਨੂੰ ਫੀਲਿੰਗ ਦਾ ਫਰਕ ਆ। ਜੇ ਆਪਾਂ ਸ਼ਬਦ ਪੜ੍ਹਦੇ ਹੋਏ ਫੀਲ ਨਾ ਕਰ ਸਕੇ, ਜੇ ਨਿਤਨੇਮ ਕਰਦੇ ਗੁਰਬਾਣੀ ਫੀਲ ਨਾ ਹੋਈ, ਤੇ ਇੱਦਾਂ ਹੀ ਆ ਜਿੱਦਾਂ ਰੇਤ ਦੇ ਵਿੱਚ ਖੰਡ ਪਈ ਆ, ਪਰ ਆਪਾਂ ਖਾ ਨਹੀਂ ਸਕਦੇ, ਜੇ ਖਾਣ ਦੀ ਟਰਾਈ ਕਰਦੇ ਹਾਂ ਤਾਂ ਉਹਦੇ ਨਾਲ ਰੇਤ ਆਉਂਦੀ ਆ। ਕਹਿ ਕਬੀਰ ਗੁਰ ਭਲੀ ਬੁਝਾਈ, ਗੁਰੂ ਨੇ ਸਿਖਾਇਆ ਮੈਨੂੰ ਕਿ ਰੇਤ ਦੇ ਵਿੱਚੋਂ ਖੰਡ ਕਿੱਦਾਂ ਵੱਖ ਕਰਨੀ। ਵਾਇਲ ਵੀ ਆਰ ਸਟਾਰਟਿੰਗ ਸਿਮਰਨ, ਨਿਤਨੇਮ ਕਰ ਲੱਗਦੇ ਆ, ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਖਿਆਲ ਆਉਂਦੇ ਆ, ਉਹਨਾਂ ਖਿਆਲਾਂ ਤੋਂ ਉੱਪਰ ਵਾਹਿਗੁਰੂ ਜੀ ਦਾ ਸ਼ਬਦ ਆ, ਇਹਨੂੰ ਵੱਖ ਵੱਖ ਕਿੱਦਾਂ ਕਰਨਾ ਆ, ਇਹ ਕੀੜੀ ਤੋਂ ਸਿੱਖਣ ਦੀ ਲੋੜ ਆ। ਹਾਥੀ ਜਾਇੰਟ ਆ, ਹਾਥੀ ਬਹੁਤ ਤਾਕਤਵਰ ਆ, ਕੀੜੀ ਬਹੁਤ ਨਾਜ਼ੁਕ ਆ, ਕੀੜੀ ਦਾ ਵਜੂਦ ਕੁਛ ਨਹੀਂ, ਪਰ ਮਹਾਰਾਜ ਕਹਿੰਦੇ ਆ ਵੀ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ, ਜੇ ਉਹਨੂੰ ਵਾਹਿਗੁਰੂ ਜੀ ਦਾ ਚੇਤਾ ਨਹੀਂ ਭੁੱਲ ਰਿਹਾ, ਹਰ ਕੰਮ ਗੁਰੂ ਨੂੰ ਪੁੱਛ ਕੇ ਕਰਦੀ ਆ, ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਕੀੜੀ ਵਰਗਾ ਕੋਈ ਭਗਤ ਨਹੀਂ, ਤੇ ਰਾਜੇ ਵੀ ਉਹਦੇ ਮੋਹਰੇ ਕੋਈ ਨਹੀਂ। ਆਪਾਂ ਸੁਣਿਆ ਵਾਲੀਆਂ ਪੌੜੀਆਂ ਚ ਕੀਤਾ ਸੀ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਕਹਿੰਦੇ ਭਗਤਾਂ ਨੂੰ ਸਦਾ ਹੀ ਵਿਕਾਸ ਹੁੰਦਾ, ਤੇ ਇਹੀ ਉਹ ਭਗਤਾਂ ਦੀ ਅਗਲੀ ਸਟੇਜ ਮਹਾਰਾਜ ਨੇ 23ਵੀਂ ਪੌੜੀ ਦੇ ਵਿੱਚ ਆਪਾਂ ਨੂੰ ਕਲੀਅਰ ਕੀਤੀ। ਆਪਾਂ ਦੁਬਾਰਾ ਇੱਕ ਵਾਰੀ ਹੁਣ ਤੁਸੀਂ ਨਾ ਆਪਣਾ ਪੜ੍ਹਨ ਦਾ ਫਰਕ ਪਾਇਓ, ਆਪਾਂ ਸਾਰੀ ਪੌੜੀ ਕਰ ਲਈ ਆ, ਜੇ ਯਾਦ ਭੁੱਲਦੇ ਆ ਵਿੱਚ ਲਾਈਨ ਤੁਹਾਨੂੰ ਨਹੀਂ ਸਮਝ ਪੈ ਰਹੀ, ਫਿਰ ਆਪਣੇ ਆਪ ਨੂੰ ਪੁੱਛੋ ਵੀ ਮੈਂ ਇਹਨੂੰ ਕਿਉਂ ਨਹੀਂ ਸਮਝ ਪਾਇਆ। ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ, ਸਮੁੰਦ ਸ਼ਾਹ ਸੁਲਤਾਨ

ਸਭੇ ਛੱਡ ਸਿਆਣਪਾਂ, ਮਨ ਸਿਆਣਪਾਂ ਕਰਨੀਆਂ ਛੱਡ ਦੇਵੇ। ਇਹ ਜਦੋਂ ਨਾ ਮਨ ਗੁਰਬਾਣੀ ਸਮਝਣ ਲੱਗਦਾ, ਗੁਰਬਾਣੀ ਪੜ੍ਹਨ ਲੱਗਦਾ, ਅਤੇ ਇਹ ਲਾਈਨ ਇੱਦਾਂ ਸਮਝ ਪੈਂਦੀ ਆ ਵੀ ਇਹ ਗੁਰਬਾਣੀ ਸਮਝਣ ਵਾਲੀਆਂ ਵੀ ਸਿਆਣਪਾਂ ਛੱਡਦੇ ਹੈ ਮੈਨਾ। ਪਰ ਮਨ ਉਹ ਗੱਲ ਆ ਜਾਂਦੀ ਹੈ, ਮਨ ਸ਼ੈਤਾਨ ਬਹੁਤ ਆ। ਜਿੱਦਾਂ ਅੱਖਾਂ ਸ਼ੈਤਾਨੀ ਕਰਦੀਆਂ ਸੀ ਨਾ, ਮੈਂ ਐਗਜ਼ਾਮਪਲ ਦਿੱਤੀ, ਇੱਦਾਂ ਹੀ ਮਨ ਵੀ ਸ਼ੈਤਾਨੀ ਕਰਦਾ। ਇਹ ਕਹਿੰਦਾ ਜਿਹੜੀਆਂ ਦੂਜੀਆਂ ਸਿਆਣਪਾਂ ਉਹ ਰੱਖੀ ਰੱਖ, ਆ ਗੁਰਬਾਣੀ ਵਾਲੀਆਂ ਛੱਡ ਦੇ। ਹੁਣੀਆਂ ਤਾਂ ਉਲਟ ਚਾਹੀਦੀਆਂ ਵੀ ਗੁਰਬਾਣੀ ਵਾਲੀਆਂ ਰਹਿਣ ਦੇ, ਬਾਕੀ ਦੀਆਂ ਛੱਡ ਦੇ। ਪਰ ਇਹ ਉਲਟ ਖੇਡ ਵਾਪਰਦੀ ਆ, ਆਪਾਂ ਗੁਰਬਾਣੀ ਵਾਲੀਆਂ ਰੱਖਣੀਆਂ ਆ, ਕਿਉਂਕਿ ਇਸ ਮਨ ਨੂੰ ਇੱਕ ਸੰਗਲ ਪੈਂਦਾ, ਇੱਕ ਰੱਸਾ ਪੈਂਦਾ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਬੰਦੇ ਦਾ ਗਿਆਨ ਦਿੱਤਾ ਤੰਗ ਕਰੂਗਾ, ਗੁਰੂ ਜੀ ਦਾ ਗਿਆਨ ਦਿੱਤਾ ਅੱਗਾ ਸਵਾਰੂਗਾ। ਬਸ ਜੇ ਗਿਆਨ ਲੈਣਾ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣਾ ਆ। ਬੰਦੇ ਵਾਲਾ ਗਿਆਨ ਦਿੱਤਾ ਆਪਾਂ ਨੂੰ ਤੰਗ ਕਰੂਗਾ। ਮਹਾਰਾਜ ਕਹਿੰਦੇ ਇਸ ਕਰਕੇ ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪਾਹੇ। ਗੁਰੂ ਜੀ ਦੇ ਪੈਰਾਂ 'ਤੇ ਪੈ, ਗੁਰੂ ਜੀ ਦੇ ਅੱਗੇ ਆ ਕੇ ਢਹਿ ਪੈ। ਮੈਂ ਸਾਇੰਸ ਪੜ੍ਹ ਰਿਹਾ ਸੀਗਾ ਅਤੇ ਉਹਦੇ 'ਚ ਕਹਿ ਰਹੇ ਆ ਵੀ ਜਦੋਂ ਨਾ ਆਹ ਜਿਹੜਾ ਸਾਡਾ ਕੌਂਸ਼ੀਅਸ ਮਾਇੰਡ ਆ ਉਹ ਅੱਗੇ ਹੁੰਦਾ, ਫੋਰ ਹੈਡ 'ਤੇ ਹੁੰਦਾ, ਅਤੇ ਉਹਦੇ ਨਾਲ ਜਿਹੜੀ ਚੀਜ਼ ਟੱਚ ਕਰਦੀ ਆ ਨਾ ਉਹ ਸੈਂਸ ਬਣਦੀ ਆ, ਉਹ ਸਪਰਸ਼ ਦਿੰਦੀ ਆ। ਅਤੇ ਜਦੋਂ ਸ਼ਾਇਦ ਆਪ ਜੀ ਨੇ ਕਿਸੇ ਨੇ ਕਲਾਸ ਕੀਤੀ ਹੋਵੇ, ਆਪਾਂ ਜਦੋਂ ਕੀਤਾ ਸੀ ਨਾ ਆਦੇਸ਼ ਅਤੇ ਸਹਿ ਆਦੇਸ਼, ਆਦ ਅਨੀਲ ਅਨਾਦ ਨਾ ਹਰ ਜੁਗ ਜੁਗ ਇੱਕੋ ਵੇਸ, ਅਤੇ ਆਪਣਾ ਜਿਹੜਾ ਆਪਾਂ ਮੱਥਾ ਟੇਕਦੇ ਹਾਂ ਅਸ਼ਟਾਂਗ ਕਹਿੰਦੇ ਉਹਨੂੰ, ਅੱਠ ਚੀਜ਼ਾਂ ਥੱਲੇ ਲੱਗਣੀਆਂ, ਦੋ ਪੈਰ, ਗੋਡੇ, ਹੱਥ, ਕੁਣੀਆਂ, ਮੱਥਾ, ਨੱਕ, ਇਸ ਤਰ੍ਹਾਂ ਮੱਥਾ ਟੇਕਣਾ ਹੁੰਦਾ ਐਕਚੁਲੀ। ਮੈਨੂੰ ਯਾਦ ਆ ਮੈਂ ਜਦੋਂ ਪਹਿਲੀ ਵਾਰੀ ਅੰਮ੍ਰਿਤ ਛਕਣ ਗਿਆ ਆ, ਫਸਟ ਟਾਈਮ ਗੁਰੂ ਜੀ ਦੇ ਅੱਗੇ ਪੇਸ਼ ਹੋਇਆ, ਤਾਂ ਮੈਨੂੰ ਮੱਥਾ ਟੇਕਣਾ ਨਹੀਂ ਸੀ ਆਉਂਦਾ। ਮੈਂ ਜਦ ਮੱਥਾ ਟੇਕਿਆ, ਜਿਹੜੇ ਤਾਬਿਆਂ 'ਤੇ ਗੁਰਮੁਖ ਪਿਆਰੇ ਬੈਠੇ ਸੀ, ਅੱਜ ਵੀ ਮੈਨੂੰ ਉਹਨਾਂ ਦੀ ਫੋਟੋ ਯਾਦ ਆ। ਮੈਨੂੰ ਕਹਿੰਦੇ ਪੁੱਤ ਘਰ 'ਚ ਕੋਈ ਅੰਮ੍ਰਿਤਧਾਰੀ ਨਹੀਂ ਆ? ਮੈਂ ਕਿਹਾ ਨਹੀਂ। ਠੀਕ ਹੈ। ਕਹਿੰਦੇ ਦੋ ਹੱਥ ਥੱਲੇ ਲਾ, ਪੈਰ ਥੱਲੇ ਲਾਉਣੇ, ਗੋਡੇ ਥੱਲੇ ਲੱਗਣੇ ਚਾਹੀਦੇ ਆ, ਕੁਣੀਆਂ ਥੱਲੇ ਲੱਗੀਆਂ ਹੋਣੀਆਂ ਚਾਹੀਦੀਆਂ, ਅਤੇ ਮੱਥਾ ਅਤੇ ਨੱਕ ਥੱਲੇ ਲੱਗਾ ਹੋਣਾ ਚਾਹੀਦਾ। ਮੈਂ ਫਿਰ ਉਸੇ ਉਹ ਪੱਗ ਟੁੱਟੀ ਜਿਹੀ ਵਾਲੀ ਹੁੰਦੀ ਸੀਗੀ, ਉਹ ਮੱਥਾ ਤਾਂ ਲੱਗਣੀ ਨਹੀਂ ਦਿੰਦੀ ਪਹਿਲਾਂ, ਹੈ ਨਾ। ਅਤੇ ਆਈ ਟਰਾਈਡ ਮਾਈ ਬੈਸਟ, ਪਰ ਉਹਨਾਂ ਦੀ ਕਹੀ ਹੋਈ ਗੱਲ, ਜਦ ਵੀ ਮੈਂ ਮੱਥਾ ਟੇਕਦਾ ਮੈਨੂੰ ਪਤਾ ਨਹੀਂ ਕਿਉਂ, ਉਹੀ ਗੱਲ ਆ ਵੀ ਗੁਰੂ ਦਾ ਕਿਹਾ ਬਚਨ ਪਤਾ ਨਹੀਂ ਕਦੋਂ ਤੱਕ ਚੇਤੇ ਰਹਿੰਦਾ। ਅਤੇ ਉਹ ਮੱਥਾ ਟੇਕਣ ਵਾਲੀ ਗੱਲ ਮੈਨੂੰ ਅੱਜ ਵੀ ਚੇਤੇ ਆਉਂਦੀ ਆ ਵੀ ਸਤਿਗੁਰ ਕਿਉਂ ਪੈਰੀ ਪੈਣ ਨੂੰ ਕਹਿੰਦੇ ਆ, ਕਿਉਂਕਿ ਇਸ ਮੱਥਾ ਟੇਕਣ ਦੇ ਨਾਲ ਬਹੁਤ ਕੁਛ ਮਿਲਦਾ ਆ। ਇੱਥੇ ਆ ਕੇ ਮੱਥਾ ਜ਼ਰੂਰ ਥੱਲੇ ਲਾਇਆ ਕਰੋ, ਇੱਥੇ ਆ ਕੇ ਢਹਿ ਕੇ ਮੱਥਾ ਜ਼ਰੂਰ ਟੇਕਿਆ ਕਰੋ। ਬਾਣਾ ਸਾਡਾ ਪਹਿਰਾਵਾ ਗੁਰਦੁਆਰੇ ਆਉਣ ਵਾਲਾ, ਸਾਡੇ ਗੁਰਦੁਆਰੇ ਆਉਣ ਦਾ ਸਲੀਕਾ, ਗੁਰਦੁਆਰੇ ਹਾਲ 'ਚ ਬਹਿਣ ਦਾ ਤਰੀਕਾ, ਇਹ ਬਹੁਤ ਜ਼ਰੂਰੀ ਆ। ਬੱਚਿਆਂ ਨੂੰ ਜੇ ਨਾ ਤੁਸੀਂ ਇਹ ਕਹਿ ਦਿਆ ਕਰੋਗੇ ਕਿ ਪੁੱਤ ਕੋਈ ਨਹੀਂ, ਨੀਕਰਾਂ ਪਾ ਕੇ ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ, ਮੈਨੂੰ ਮਾਫ਼ ਕਰਿਓ, ਉਹਨਾਂ ਨੇ ਉੱਦਾਂ ਹੀ ਈਜ਼ੀ ਲੈਣਾ ਸਾਰਾ ਕੁਛ। ਜੇ ਆਪਾਂ ਉਹਨਾਂ ਨੂੰ ਇਹ ਸਿਖਾਈਏ ਵੀ ਨਹੀਂ ਪੁੱਤ, ਆਪਣਾ ਕੁੜਤਾ ਪਜਾਮਾ ਪਾ, ਆਪਾਂ ਕੁਛ ਖਾਸ ਕੰਮ ਲਈ ਚੱਲੇ ਹਾਂ, ਫਿਰ ਉਹਦਾ ਵੱਖਰਾ ਫੀਲਿੰਗ ਆਉਣੀ ਆ। ਸੋ ਇਹ ਫੀਲ ਦੇ ਉੱਪਰ ਹੀ ਸਾਰਾ ਕੁਛ ਡਿਪੈਂਡ ਕਰਦਾ ਆ। ਗੁਰੂ ਸਾਹਿਬ ਜੀ ਕਿਰਪਾ ਕਰ, ਕੋਈ ਸਵਾਲ ਹੈਗਾ ਤਾਂ ਆਪਾਂ ਕਰ ਸਕਦੇ ਹਾਂ 5 ਮਿੰਟ ਦੇ ਵਿੱਚ, ਨਹੀਂ ਤਾਂ ਫਿਰ ਉਹਨਾਂ ਨੂੰ ਸਭ ਦਾ ਪਾਠ ਕਰਦੇ ਹਾਂ ਜੀ। ਭੈਣ ਜੀ ਹੱਸਦੇ ਆ, ਕੋਈ ਸਵਾਲ ਹੈਗਾ? ਮਾਵਾਂ 'ਚ ਗੁੱਸਾ ਆਲਰੇਡੀ ਹੋਣਾ ਭੈਣ ਜੀ, ਹੱਸਣ ਦੀ ਗੱਲ ਨਹੀਂ ਹੈ, ਇਹ ਵਿਚਾਰਨ ਦੀ ਗੱਲ ਆ। ਕਿਉਂ ਆ ਪਤਾ ਜੀ? ਗੁਰੂ ਨਾਨਕ ਜੀ ਨੇ ਤੁਹਾਡੀ ਜ਼ਿੰਮੇਵਾਰੀ ਲਾਈ ਆ ਬੱਚੇ ਸਾਂਭਣ ਦੀ, ਔਰ ਜਿਹੜੀ ਮਾਂ ਆਪਣੇ ਬੱਚਿਆਂ ਦੇ ਗਲਤ ਕੰਮ 'ਚ ਸਾਥ ਦੇਣ ਲੱਗ ਪਊਗੀ ਨਾ, ਉਹਨੂੰ ਕੁਚੱਜੀ ਮਾਂ ਕਿਹਾ ਜਾਂਦਾ। ਬੱਚਾ ਕਵੇ ਆਈ ਹੇਟ ਯੂ ਮੋਮ, ਤੁਸੀਂ ਕਹਿਣਾ ਪੁੱਤ ਆਈ ਸਟਿਲ ਲਵ ਯੂ। ਮਾਂ ਮੈਂ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦਾ, ਤੂੰ ਬਹੁਤ ਮੈਨੂੰ ਦੁੱਖ ਦਿੰਦੀ ਆ। ਕਹਿੰਦੀ ਪੁੱਤ ਨਹੀਂ, ਮੈਂ ਤੈਨੂੰ ਦੁੱਖ ਨਹੀਂ ਦਿੰਦੀ, ਇੱਕ ਦਿਨ ਤੈਨੂੰ ਪਤਾ ਲੱਗੂਗਾ ਇਹੀ ਦੁੱਖ ਸੁੱਖ ਬਣੂਗਾ। ਪਰ ਜਿਹੜੀ ਮਾਂ ਇਹ ਸੋਚਣ ਲੱਗ ਪਵੇ ਮੇਰਾ ਬੱਚਾ ਮੈਨੂੰ ਹੇਟ ਨਾ ਕਰੇ ਤੇ ਇਹਦੇ ਗਲਤ ਕੰਮ ਨੂੰ ਵੀ ਸਹੀ ਕਰਨ ਲੱਗ ਪਵੇ, ਫਿਰ ਆਪਾਂ ਗੁਰੂ ਵੱਲੋਂ ਦੇਣਦਾਰ ਹੋ ਜਾਣਾ। ਬਟ ਤਰੀਕਾ ਸਹੀ ਰੱਖਣਾ,
ਆਪਣੇ ਆਪ ਨੂੰ ਸਾੜਨਾ ਨਹੀਂ, ਤੁਸੀਂ ਪਹਿਲਾਂ ਆਪ ਸੜਦੀਆਂ ਆ ਫਿਰ ਉਹਨਾਂ ਨੂੰ ਸਾੜਦੀ ਆ, ਇਹ ਕੰਮ ਨਹੀਂ ਕਰਨਾ। ਆਪਣੇ ਆਪ ਦੇ ਉੱਤੇ ਪਹਿਲਾਂ ਇੰਨਾ ਕੁ ਅੱਛਾ, ਉਹ ਚੀਜ਼ ਆਉਣੀ ਆ ਗੁਰਬਾਣੀ ਨਾਲ ਹੀ, ਉਹ ਸਹਿਜ ਤੁਸੀਂ ਆਪ ਨਹੀਂ ਬਣਾ ਸਕਦੇ, ਹੈ ਨਾ। ਆਪ ਹੀ ਤੁਸੀਂ ਕਹਿੰਦੇ ਨਾ ਵੀ ਜਿਹੜਾ ਰਾਜ ਰੋਟੀ ਨਾ ਆਉਂਦਾ ਵੀ ਆਹ ਪੀਜ਼ੇ ਪੂਜ਼ੇ ਖਾ ਕੇ ਨਹੀਂ ਆਉਂਦਾ, ਬਸ ਹੋਰ ਜੋ ਮਰਜ਼ੀ ਫਿਲਮਾਂ ਦੇਖ ਲਓ, ਜੋ ਮਰਜ਼ੀ ਕਰ ਲਓ, ਜੋ ਰਸ ਗੁਰਬਾਣੀ ਨੇ ਸਹਿਜ ਅੰਦਰ ਬਖਸ਼ਿਸ਼ ਕਰਨਾ ਬੋਲ ਕੇ। ਵੈਨ ਐਵਰ ਭੈਣ ਜੀ ਯੂ ਫੀਲ ਦੈਟ, ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਲਓ ਤੇ ਜਾਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ, ਪਰ ਕਰਨਾ ਬੋਲ ਕੇ ਆ, ਚੁੱਪ ਰਹਿ ਕੇ ਨਹੀਂ। ਪੰਜ ਪੌੜੀਆਂ ਕਰ ਲਓ, ਕੁਛ ਕਰ ਲਓ, ਐਂਡ ਯੂ ਵਿਲ ਸੀ ਦ ਡਿਫਰੈਂਸ। ਕਰਨਾ ਤੁਸੀਂ ਆ, ਮੂੰਹ ਤੁਹਾਡਾ ਆ, ਬੋਲਣਾ ਉਹਨੇ ਆ। ਦਵਾਈ ਇਹੀ ਆ, ਇਹ ਖਾਣੀ ਆ ਜਾਂ ਨਹੀਂ ਖਾਣੀ, ਹੁਣ ਇਹ ਤੁਹਾਡੇ ਤੇ ਆ। ਯੂ ਵਿਲ ਵਾਹਿਗੁਰੂ ਜੀ ਨੇ ਦੱਸਣਾ ਹੁੰਦਾ। ਐਕਚੁਅਲੀ ਉਹੀ ਗੱਲ ਹੈ ਨਾ ਕਿ ਤੁਸੀਂ ਘਰੋਂ ਪੁੱਛ ਕੇ ਆਉਂਦੇ ਆ ਨਾਨਕ ਜੀ ਨੂੰ ਵੀ, ਨਾਨਕ ਜੀ ਆ ਮੇਰੇ ਸਵਾਲ ਆ, ਤੇ ਹੁਣ ਅੱਠਵੇਂ ਪਾਤਸ਼ਾਹ ਵਾਲੀ ਛੁੱਟੀ ਆ ਇੱਥੇ ਗੁਰੂ ਗ੍ਰੰਥ ਸਾਹਿਬ ਕੋਲ, ਉਹ ਤੁਹਾਡੇ ਚੋਂ ਕਦੀ ਨਾ ਕਦੀ ਕਿਸੇ ਦੇ ਸਿਰ ਤੇ ਰੱਖ ਦਿੰਦੇ, ਕਦੀ ਮੇਰੇ ਤੇ ਰੱਖ ਦਿੰਦੇ, ਕਦੀ ਜਿਹਦੇ ਮਰਜ਼ੀ ਤੇ ਰੱਖ ਕੇ ਅਰਦਾਸ ਵਾਲੇ ਤੇ, ਕਦੀ ਹੁਕਮਨਾਮੇ ਵਾਲੇ ਤੇ, ਉਹਦੇ ਕੋਲ ਸਭ ਕੁਛ ਬੁਲਾ ਦਿੰਦੇ ਹੋ। ਇਹ ਕਮਾਲ ਬੋਲਣ ਵਾਲੇ ਦਾ ਨਹੀਂ, ਇਹ ਕਮਾਲ ਛੱਟੀ ਰੱਖਣ ਵਾਲੇ ਦਾ ਆ, ਉਹ ਹੈਗੇ ਗੁਰੂ ਗ੍ਰੰਥ ਸਾਹਿਬ ਜੀ। ਬਸ ਇੱਥੇ ਭਾਵਨਾ ਦੀ ਗੱਲ ਆ, ਤੁਹਾਡੀ ਭਾਵਨਾ ਹੁੰਦੀ ਆ, ਜਦੋਂ ਆਪ ਜੀ ਭਾਵਨਾ ਚ ਆ ਕੇ ਨਾਨਕ ਜੀ ਨੂੰ ਸਵਾਲ ਪੁੱਛਦੇ ਆ ਨਾ, ਤੇ ਸਤਿਗੁਰ ਨਾਨਕ ਜੀ ਸਭ ਤੇ ਵੱਡਾ ਸਤਿਗੁਰ ਨਾਨਕ, ਮਹਾਰਾਜ ਪੰਜਵੇਂ ਪਾਤਸ਼ਾਹ ਮੋਹਰ ਹੀ ਲੱਗਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਨਾਨਕ ਜੀ ਕੱਲ ਕਲਯੁਗ ਰੱਖਣ ਵਾਲੇ ਆ। ਐਨੀ ਅਦਰ ਕੁਐਸਚਨ ਜੀ? ਨਹੀਂ, ਕਰੀਏ ਸਮਾਪਤੀ ਜੀ।

ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਗਨ ਕੂ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਆਤਮਿਕ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀਆਂ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੈਂਡਿਡ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਤਨ ਚਰਾਏ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਧਰਮ ਨਹੀਂ ਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਨਾ ਪਵਿੱਤਰ ਰੂਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾਂ ਜੀਆਂ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਹਿ ਦੇਖ ਦੇਖ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਉਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤੇ ਰੱਖਿਆ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਜਿਨ੍ਹਾਂ ਗੁਰਧਾਮਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆ

ਮਾਨ ਵਿੱਚ ਬੱਚਿਆਂ ਨੇ ਆਪ ਜੀ ਦੀ ਕੀਰਤੀ ਕੀਤੀ। ਸੱਚੇ ਪਾਤਸ਼ਾਹ ਜੀ ਉਹ ਸ਼ਬਦ ਕੀਰਤਨ ਹੋਏ। ਉਪਰੰਤ ਪਿਤਾ ਜੀ ਆਪ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੇ ਵਿਚਾਰ ਹੋਈ। ਸੱਚੇ ਪਾਤਸ਼ਾਹ ਪਿਤਾ ਜੀ ਉਹ ਆਪ ਜੀ ਦੀ ਕਥਾ ਅਗਾਧ ਬੋਧ ਹੈ। ਸੱਚੇ ਪਾਤਸ਼ਾਹ ਕਿਆ ਕਥਾ ਕਥਨ ਹਾਰ। ਪਿਤਾ ਜੀ ਆਪ ਜੀ ਦੀ ਮਹਿਮਾ ਪਾਰ ਹੈ। ਪਿਤਾ ਜੀ ਆਪ ਜੀ ਦੀਆਂ ਗੱਲਾਂ ਕਰਦੇ, ਆਪ ਜੀ ਦੀ ਬਾਣੀ ਦੀ ਵਿਚਾਰ ਕਰਦੇ ਹੋਈਆਂ ਗਣਿਤ ਭੁੱਲਾਂ ਦੀ ਮਾਫ਼ੀ ਬਖਸ਼ ਦੇਣੀ। ਪਿਤਾ ਜੀ ਉਹ ਆਪ ਜੀ ਦੇ ਬੱਚੇ ਹਾਂ। ਸੱਚੇ ਪਾਤਸ਼ਾਹ ਜੀ ਉਹ ਮੇਰੇ ਸਾਹਿਬਾ ਉਹ ਆਪੇ ਭਰਮ ਭੁਲਾਣੀ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਪਿਤਾ ਜੀ ਆਪ ਜੀ ਨੇ ਆਪਣੀ ਸੰਗਤ ਦੇ ਲੇਖ ਲਿਖੇ ਸੱਚੇ ਪਾਤਸ਼ਾਹ ਮੱਥੇ 'ਤੇ। ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਪਾਤਸ਼ਾਹ ਜੀ। ਪਿਤਾ ਜੀ ਉਹ ਆਪ ਜੀ ਦੇ ਬੱਚੇ ਆਪ ਜੀ ਦੀ ਹਜ਼ੂਰੀ ਵਿੱਚ ਬੇਅੰਤ ਅਰਦਾਸਾਂ ਲੈ ਕੇ ਹਾਜ਼ਰ ਹੁੰਦੇ ਹਨ। ਪਿਤਾ ਜੀ ਆਪ ਜੀ ਸਭ ਦੀਆਂ ਸੁਣਨ ਵਾਲੇ ਹੋ, ਕਿਰਪਾ ਕਰਨੀ ਬੱਚਿਆਂ ਦੀਆਂ ਅਰਦਾਸਾਂ ਸੁਣਨੀਆਂ ਹੁਕਮਨਾਮੇ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਉਹਨਾਂ ਨਾਲ ਸਾਂਝ ਪਾਉਣੀ, ਉਹਨਾਂ ਦੀਆਂ ਅਰਦਾਸਾਂ ਪੂਰਨੀ ਕਰਨੀਆਂ ਪਾਤਸ਼ਾਹ ਜੀ। ਪਿਤਾ ਜੀ ਇਹਨਾਂ ਦੀਵਾਨਾਂ ਨੂੰ ਮੁੱਖ ਰੱਖ ਕੇ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ। ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਪਿਤਾ ਜੀ ਉਹ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀ ਹੁਕਮ ਬਖਸ਼ ਕੇ ਨਿਹਾਲ ਕਰੋ। ਸਹੀ ਗੁਰਮੁਖ ਜਨ ਮਿਲੜੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ। ਵਾਹਿਗੁਰੂ ਚਿੱਤਾ ਵਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਉਕਤ ਸਿਆਣਪ ਕਿਛੂ ਨਾ ਜਾਣਾ, ਜਿਨ ਰਹਿਣ ਤੇਰਾ ਨਾਮ ਵਖਾਣਾ। ਮੈਂ ਨਿਰਗੁਣ ਗੁਣ ਨਾਹੀ ਕੋਏ, ਕਰਨ ਕਰਾਵਨ ਹਾਰ ਪ੍ਰਭ ਸੋਏ। ਮੂਰਖ ਮੁਗਤ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਤਾਰੀ। ਜਪ ਤਪ ਸੰਜਮ ਕਰਮ ਨਾ ਸਾਦਾ, ਨਾਮ ਪ੍ਰਭੂ ਕਾ ਮਨੈ ਅਰਾਦਾ। ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਲੇਖਾਂ ਛੋੜ ਅਲੇਖੈ ਛੁਟੈ, ਹਮ ਨਿਰਗੁਣ ਲੇਹੋ ਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਸਾਹਿਬ ਜੀਓ। ਤਿਨਾਸਰੀ ਮਹੱਲਾ ਚੌਥਾ, ਇੱਛਾ ਪੁਰਖ ਸਰਬ ਸੁਖਦਾਤਾ, ਹਰ ਜਾ ਕੈ ਵਸ ਹੈ ਕਾਮ ਤਿਨਾ। ਵਾਹਿਗੁਰੂ ਜੀ। ਇੱਛਾ ਪੁਰਖ ਸਰਬ ਸੁਖਦਾਤਾ, ਹਰ ਜਾ ਕੈ ਵਸ ਹੈ ਕਾਮ ਤਿਨਾ। ਸੋ ਐਸਾ ਹਰ ਤਿਆਈਏ

0: जियड़े ता सर्ब सुख पावे मेरे मना। जप मन सतनाम, जप मन सतनाम, सदा सतनाम, हलत पलत मुख उजल होई है। नित त्याय हर पुरख निरंजना रहाओ, जय हर सिमरन पयाते उपाद गत कीनी वडपागी हर जपना। जन नानक को गुर एह मत दीनी, जप हर पव जल तरना। जय हर सिमरन पया तैं उपाद गत कीनी वडपागी हर जपना। जन नानक को गुर एह मत दीनी, हर जप हर पव जल तरना। वाहिगुरु जी का खालसा, वाहिगुरु जी की फतेह। वाहिगुरु
1: पातशाह ने कृपा की, जेड़ा हुक्मनामा साहब ਆਪਾਂ ਨੂੰ ਜਿਹੜੇ ਬਖਸ਼ਿਸ਼ ਕੀਤੇ ਆ ਤਨਾਸਰੀ ਰਾਗ ਦੇ ਵਿੱਚ, ਜੋ ਆਪਾਂ ਸਾਲਾ ਹੀ ਸਾਲਾ ਵਾਲੀ ਕੀਤੀ ਸੀ, ਉਹੀ ਮਹਾਰਾਜ ਕਹਿ ਰਹੇ ਸੀ ਇੱਥੇ ਵੀ ਚੌਥੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਇੱਛਾ ਨੂੰ ਪੂਰੇ ਕਰਨ ਵਾਲੇ ਆ ਸਰਬ ਸੁੱਖ, ਸਾਰੇ ਸੁੱਖ ਆਲ ਟੂਗੈਦਰ, ਜਿੰਨੇ ਵੀ ਸੁੱਖ ਆ ਉਹ ਵਾਹਿਗੁਰੂ ਜੀ ਹਰੀ ਦੇ ਕੋਲ ਆ। ਜਾਕੈ ਵਸ ਹੈ ਕਾਮ ਤੇ ਨਾ, ਜਦੋਂ ਨਾ ਸਮੁੰਦਰ ਮੰਥਨ ਹੋਇਆ ਤੇ ਸੱਪ ਨਾਲ ਬਲ ਪਾ ਲਿਆ ਤੇ ਉਹਦੇ ਵਿੱਚੋਂ ਇੱਕ ਪਾਰਜਾਤ ਰੁੱਖ ਨਿਕਲਿਆ ਤੇ ਇੱਕ ਨਿਕਲੀ ਕਾਮ ਤੇ ਨਗਊ, ਜਿਹੜੀ ਸਵਰਗਾਂ ਦੇ ਵਿੱਚ ਆ ਕਹਿੰਦੇ ਇਸ ਟਾਈਮ ਦੇ। ਉਹ ਕਾਮ ਤੇ ਨਗਊ ਜਿਹੜੀ ਆ ਉਹਦੇ ਕੋਲ ਜਿਹੜੀ ਚੀਜ਼ ਮੰਗੋ ਉਹ ਦੇ ਦਿੰਦੀ ਆ ਕਹਿੰਦੇ। ਇਸੇ ਕਰਕੇ ਜਦੋਂ ਬੰਦਾ ਮਰਦਾ ਹੈ ਨਾ ਤੇ ਉਹ ਗਊ ਦਾਨ ਕਰਾਉਂਦੇ ਆ, ਕਹਿੰਦੇ ਵੀ ਤੇਰੇ ਬਜ਼ੁਰਗ ਨੂੰ ਕਾਮ ਤੇ ਨਗਊ ਦੇ ਕੋਲ ਪਹੁੰਚਾ ਦਾਂਗੇ, ਵੀ ਇਹਨੂੰ ਗਾਂ ਦਾਨ ਕਰੋ। ਸੱਚੇ ਪਾਤਸ਼ਾਹ ਨੇ ਕਿੱਡੀ ਪਿਆਰੀ ਗੱਲ ਇੱਥੇ ਆਪਾਂ ਨੂੰ ਕਹੀ ਆ, ਕਹਿੰਦੇ ਕਿ ਹੋਰ ਕਾਮ ਤੇ ਨਗਊਆਂ ਨਾ ਲੱਭਦਾ ਫਿਰੀ, ਪੰਡਤਾਂ ਜੀ ਕੋਲ ਨਾ ਅਰਦਾਸਾਂ ਬੇਨਤੀਆਂ ਕਰੀ, ਇੱਥੇ ਹੀ ਆ ਕੇ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ, ਉਹ ਕਾਮ ਤੇ ਨਗਊ ਵੀ ਮਹਾਰਾਜ ਦੇ ਵਸ ਦੇ ਵਿੱਚ ਹੀ ਆ। ਮਹਾਰਾਜ ਹੁਣ ਇਹ ਬਹਿਸ ਨਹੀਂ ਪੈ ਰਿਹਾ ਵੀ ਇਹ ਤੁਹਾਡੀ ਮਿਥਾਸਕ ਗਾਂ ਆ, ਮਹਾਰਾਜ ਕਹਿੰਦੇ ਨਹੀਂ, ਜੇ ਤੂੰ ਇਸੇ ਗਾਂ ਨੂੰ ਮੰਨਣ ਨੂੰ ਤਿਆਰ ਆ ਤੇ ਇੱਕ ਗੱਲ ਯਾਦ ਰੱਖ ਕਿ ਸਾਡੇ ਲਈ ਸਾਰਾ ਕੁਛ ਸੱਚੇ ਪਾਤਸ਼ਾਹ ਦੀ ਬਾਣੀ ਹੈ। ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਸਾਲਾ ਹੀ ਸਾਲਾ, ਸੋ ਐਸੇ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾ। ਉਹ ਮੇਰਿਆ ਮਨਾ, ਜੇ ਤੂੰ ਵਾਹਿਗੁਰੂ ਜੀ ਨੂੰ ਧਿਆਉਂਗਾ, ਧਿਆਉਣਾ ਤੇ ਜਪਣਾ ਦੋ ਫਰਕ ਹੋ ਗਿਆ ਜੀ। ਪਹਿਲਾਂ ਧਿਆਉਣ ਦੇ ਵਿੱਚ ਆ